ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਅੱਕੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਬਹੁਤੀ ਜੀ ਸਹਾਏ, ਵਾਰ ਸ੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲੈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਣ ਦੇ ਆਵੇ ਤਾਂ ਆਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਤਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੀ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਈ ਦੇ ਕੇ ਨਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੀ ਸਭ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸ਼ਹੀਦ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿਤ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੀ ਸਭ ਬੋਲੋ ਜੀ ਪੰਜਾਂ ਤਖਤਾਂ ਸੁਰਬਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੀ ਸਭ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣੇ ਉੱਟਿਆਂ ਦੀ ਆਉਣੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸੁਕਾਪ ਦੇ ਜ਼ੋਰ ਸੋਧਰ ਦੇ ਦੀਵਾਨ ਸਜੇ ਸ਼ਬਦ ਚੌਂਕੇ ਚ ਕੀਰਤਨ ਸੋਧਰ ਐਸਾ ਪਾਠ ਜੀ

ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ। ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ

ਸਤਨਾਮ ਸ੍ਰੀ ਵਾਹਿਗੁਰੂ ਜੀਓ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੋਹ ਬਿਨ ਸੇ ਸੋ ਪਾਇਆ, ਦਿਆਲ ਹੋਆ ਪਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ, ਸੋ ਕਹੋ ਟਲ ਗੁਰਸੇਵੀ ਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਗਾਉਣ ਮਹਲਾ ਚੌਥਾ। ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਤੇ, ਜਿਉਂ ਤ੍ਰਿਖਾਵੰਤ ਬਿਨ ਨੀਰ। ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਤੇ, ਜਿਉਂ ਤ੍ਰਿਖਾਵੰਤ ਬਿਨ ਨੀਰ। ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਪਾਈ ਸੋ ਮੇਰਾ ਬੀਰ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਜਨ ਨਾਨਕੀ ਹਰ ਆਸ ਪਜਾਵੋ, ਹਰ ਦਰਸ਼ਨ ਸ਼ਾਂਤ ਸਰੀਰ। ਮਿਲ ਮਿਲ ਸਕੇ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਜਨ ਨਾਨਕੀ ਹਰ ਆਸ ਪਜਾਵੋ, ਹਰ ਦਰਸ਼ਨ ਸ਼ਾਂਤ ਸਰੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਜੋ ਸਤਸੰਗ ਜੀਓ, ਸ਼ਾਮਾਂ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਨੇ। ਸ਼ਬਦ ਚੌਂਕੀ ਕੀਰਤਨ ਸੁਧਰਿਆ ਸਾਹਿਬ ਦੇ ਪਾਠ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ, ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸੋਣ ਵਾਲਾ ਸਮਾਂ ਖੁਸ਼ੀਆਂ ਭਰਿਆ ਹੋਵੇ। ਕੱਲ੍ਹ ਨੂੰ ਅਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰ ਵੱਲੋਂ ਬੇਨਤੀ ਦਰਸ਼ਨ ਦੇਣੇ। ਸੋ ਅੰਮ੍ਰਿਤ ਸੰਚਾਰ ਨੇ 13 ਤਰੀਕ ਨੂੰ 9:30 ਸਵੇਰੇ ਖੰਡੇ ਬਾਟੇ ਦੀ ਪੌਲ ਤਿਆਰ ਹੋਏਗੀ। ਅੰਮ੍ਰਿਤ ਛਕਣ ਲਈ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਜਿਵੇਂ ਬੇਨਤੀ ਕੀਤੀ ਜਾ ਰਹੀ ਹੈ ਕਿ ਨਵੇਂ ਗੁਰਦੁਆਰੇ ਦੀ ਉਸਾਰੀ ਜਿਹੜੀ ਹੈ ਉਹ ਆਰੰਭ ਹੋ ਰਹੀ ਹੈ। 20 ਤਰੀਕ ਨੂੰ ਨੀਂਹ ਪੱਥਰ ਰੱਖਿਆ ਜਾਏਗਾ, ਜਿਸ ਦੇ ਪ੍ਰੋਗਰਾਮ ਲਿਖੇ ਗਏ ਨੇ। ਭਾਈ ਲਖਵਿੰਦਰ ਸਿੰਘ ਜੂਰੀਆ ਕਿਸੇ ਥਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਪਹੁੰਚ ਰਹੇ ਨੇ, ਹੋਰ ਜਥੇ ਵੀ ਨੇ। ਔਰ ਆਪ ਸਭ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਔਰ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਗੁਰਦੁਆਰਾ ਸਾਹਿਬ ਦੇ ਕੀਰਤਨ ਜਥੇ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਆਹੀ ਬਾਣੀ ਦੇ ਮਨੋਹਰ ਕੀਰਤਨ ਸਰਵਨ ਕਰਾਏ ਨੇ। ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਕੱਲ੍ਹ ਨੂੰ ਅਖੰਡ ਪਾਠ ਆਰੰਭ ਹੋਣੇ ਨੇ। ਪਰਿਵਾਰਾਂ ਵੱਲੋਂ ਸਭ ਨੂੰ ਬੇਨਤੀ ਹੈ, ਤਿੰਨੇ ਦਿਨ ਦਰਸ਼ਨ ਦੇਣੇ, ਨਾਲ ਨਾਲ ਅੰਮ੍ਰਿਤ ਸੰਚਾਰ ਨੇ। ਐਤਵਾਰ ਨੂੰ 9:30 ਵਜੇ ਸਵੇਰੇ ਅੰਮ੍ਰਿਤ ਛਕਣ ਲਈ ਆਪ ਤਿਆਰ ਬਰ ਤਿਆਰ ਹੋ ਕੇ 9 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੀ। ਸ੍ਰੀ ਗੁਰੂ ਸਿੰਘ ਸਭਾ ਗਰੀ ਸਰੀ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਨੇ। ਸੋ ਆਪ ਜੀ ਨੂੰ ਬੇਨਤੀ ਜ਼ਰੂਰ, ਜਿਨ੍ਹਾਂ ਅੰਮ੍ਰਿਤ ਛਕਣਾ ਉਹਨਾਂ ਨੂੰ ਬੇਨਤੀ ਕਿ ਤਿਆਰ ਬਰ ਤਿਆਰ ਹੋ ਕੇ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅਗਰ ਕਿਸੇ ਨੂੰ ਕਕਾਰਾਂ ਦੀ ਜ਼ਰੂਰਤ ਹੈ ਤਾਂ ਉਹ ਇੱਕ ਦਿਨ ਪਹਿਲਾਂ ਆਣ ਕੇ ਗੁਰਦੁਆਰਾ ਸਾਹਿਬ ਤੋਂ ਲੈ ਸਕਦੇ ਨੇ। ਅਤੇ ਨਾਲ ਨਾਲ ਬੇਨਤੀ ਕੀਤੀ ਜਾ ਰਹੀ ਹੈ ਕਿ ਨਵੇਂ ਗੁਰਦੁਆਰੇ ਦੇ ਨੀਂਹ ਪੱਥਰ ਰੱਖਿਆ ਜਾ ਰਿਹਾ 20 ਤਰੀਕ ਨੂੰ, ਔਰ ਪਿੱਛੇ ਕਾਰਮ ਜਿਹੜਾ ਇਹ ਆਰੰਭ ਹੋ ਚੁੱਕਾ ਹੈ, ਖੁਦਾਈ ਵਗੈਰਾ ਸਾਰਾ ਕੁਛ ਹੋ ਚੁੱਕੀ ਹੈ। ਅਤੇ ਫੰਕਸ਼ਨ ਜਿਹੜਾ ਹੈ ਉਹ 15 ਤਰੀਕ ਤੋਂ ਲੈ ਕੇ 23 ਤਰੀਕ ਤੱਕ ਹੈ ਗੁਰਦੁਆਰਾ ਸਾਹਿਬ ਵਿਖੇ, ਜਿਹਦੇ ਵਿੱਚ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਪਹੁੰਚ ਰਹੇ ਨੇ, ਔਰ ਹੋਰ ਜਥੇ ਵੀ ਜਿਹੜੇ ਨੇ ਉਹ ਆਪ ਜੀ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਭਾਈ ਸਾਹਿਬ ਦੇ ਜਥੇ ਦਾ ਸਮਾਂ ਹੈ 7:30 ਤੋਂ ਲੈ ਕੇ 8:30 ਤੱਕ ਹਰ ਰੋਜ਼ ਹੋਇਆ ਕਰੇਗਾ। ਬਾਕੀ ਕੁਛ ਸਮੇਂ ਦੀ ਤਬਦੀਲੀ ਹੋਏਗੀ ਤਾਂ ਆਪ ਦੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ। ਸੋ ਆਪ ਜੀ ਨੂੰ ਬੇਨਤੀ ਹੈ ਕਿ ਜ਼ਰੂਰ ਆਪ ਜੀ ਨੇ ਸਹਿਯੋਗ, ਨਾਲ ਨਾਲ ਇਹ ਵੀ ਬੇਨਤੀ ਹੈ ਕਿ ਇਸ ਸੇਵਾ ਵਿੱਚ ਯੋਗਦਾਨ ਜ਼ਰੂਰ ਬਖਸ਼ੋ। ਜੋ ਵੀ ਤਿਲ ਫੁੱਲ ਬੇਟਾ ਤੁਸੀਂ ਕਰੋਗੇ ਉਹ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਤੁਹਾਨੂੰ ਯਾਦ ਕਰਨਗੀਆਂ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ, ਜਿਵੇਂ ਅਸੀਂ ਇਹਨਾਂ ਸਥਾਨਾਂ 'ਚ ਬੈਠੇ ਹਾਂ, ਅਸੀਂ ਉਹਨਾਂ ਬਜ਼ੁਰਗਾਂ ਦੀ ਦੇਣ ਨਹੀਂ ਦੇ

0: ਸਕਦੇ ਜਿਨ੍ਹਾਂ ਨੇ ਸਾਨੂੰ ਇਹ ਸਥਾਨ ਦਿੱਤੇ ਨੇ। ਪਰ ਅੱਜ ਸਮਾਂ ਮਾਡਰਨ ਹੈ, ਥੋੜ੍ਹਾ ਜਿਹਾ ਉਸ ਹਿਸਾਬ ਦੇ ਨਾਲ ਨਵੇਂ ਟਾਈਪ ਦਾ ਗੁਰਦੁਆਰਾ ਜਿਹੜੀ ਸਾਰੀਆਂ ਸਹੂਲਤਾਂ ਹੋਣਗੀਆਂ ਉਹ ਜਿਹੜੇ ਨੇ ਉਹ ਤਿਆਰ ਹੋ ਰਹੇ ਨੇ। ਸੋ ਸ਼੍ਰੀ ਜਿਹੜਾ ਸ਼ੁਰੂਆਤ 20 ਤਰੀਕ ਦੀ ਹੈ, ਤਕਰੀਬਨ 2 ਸਾਲ 2.5 ਸਾਲ ਦਾ ਸਮਾਂ ਲੱਗੇਗਾ, ਗੁਰਦੁਆਰਾ ਸਾਹਿਬ ਕੰਪਲੀਟ ਹੋ ਜਾਣਗੇ। ਥੋੜ੍ਹੇ ਦਿਨਾਂ ਨੂੰ ਉਹਦਾ ਸਾਰਾ ਸਟੈਚੂ ਜਿਹੜਾ ਸਾਰਾ ਜਿਹੜਾ ਉਹਦਾ ਦੀਆਂ ਮੂਰਤਾਂ ਤੁਹਾਡੇ ਸਾਹਮਣੇ ਆ ਜਾਣਗੀਆਂ ਕਿ ਜਿਹੜਾ ਬਹੁਤ ਸੋਹਣਾ ਗੁਰਦੁਆਰਾ ਬਣ ਰਿਹਾ। ਆਪ ਜੀ ਨੂੰ ਬੇਨਤੀ ਜ਼ਰੂਰ, ਬੇਨਤੀ ਇਹੋ ਹੀ ਹੈ, ਬੇਰਮਾਲੇ ਵਗੈਰਾ ਲੈਣੇ ਬੰਦ ਕਰੋ, ਇਹਨਾਂ ਦੀ ਭੇਟਾ ਜਿਹੜੀ ਹੈ ਇਹ ਬਿਲਡਿੰਗ ਫੰਡ ਵਿੱਚ ਪਾਉਣ ਦਾ ਯਤਨ ਕਰੋ, ਕਿਉਂਕਿ 100-150 ਦਾ ਰੁਮਾਲਾ ਲਿਆ ਕੇ ਅਸੀਂ ਪੜ੍ਹਨਾ ਬੰਨ੍ਹ ਕੇ ਰੱਖ ਦੇਣਾ ਉਹ ਕਿਸੇ ਕੰਮ ਨਹੀਂ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਆਓ ਸ਼ਰਮ ਕਰੀਏ ਭਾਈ ਸਾਹਿਬਾ ਗੁਰਸ਼ਰਨ ਸਿੰਘ ਨੂੰ ਪਾਸੋਂ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

तिस राखो कृपा तारु।

0: ਕੋਈ ਨਾ ਹੋਸੀ ਮਿੱਤ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਾਰ। ਸਾਈ ਜਾਏ ਸੰਭਾਲ, ਜਿੱਥੇ ਹੀ ਤੋ ਵੰਜਣਾ। ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ, ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਬਹੁਤ ਹੀ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ ਆਪ ਸਭ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਗੁਰਦੇਵ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਸ਼ੇਖ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਦਾ। ਵਿਚਾਰਾਂ ਨੂੰ ਪਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਕੋਈ ਰਸਨਾ ਵਾਂਝੀ ਨਾ ਰਹੇ, ਇੱਕੇ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਸ਼ੇਖ ਫਰੀਦ ਸਾਹਿਬ ਨੇ ਅੱਜ ਜੋ ਵਿਚਾਰ ਸਾਡੇ ਸਨਮੁਖ ਰੱਖੇ ਨੇ ਆਪਣੇ ਸਲੋਕ ਵਿੱਚ, ਤੋ ਸਲੋਕ ਭਾਵੇਂ ਹੈ ਦੋ ਪੰਕਤੀਆਂ ਦਾ, ਪਰ ਇਹਦੇ ਵਿੱਚ ਜ਼ਿੰਦਗੀ ਦੇ ਬਹੁਤ ਵੱਡੇ ਅਰਥ ਜਿਹੜੇ ਨੇ ਉਹ ਸਾਨੂੰ ਮਿਲਦੇ ਨੇ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਕੋਠੇ ਧੁੱਕਣ ਕੇਤੜਾ। ਧੁੱਕਣ ਦਾ ਅਰਥ ਹੁੰਦਾ ਦੌੜਨਾ ਭੱਜਣਾ। ਭੱਜਣ ਦੇ ਲਈ ਮੈਦਾਨ ਬਣੇ ਨੇ, ਜਿੰਨਾ ਮਰਜ਼ੀ ਬੰਦਾ ਭੱਜੀ ਜਾਵੇ। ਈਵਨ ਜੇ ਬੰਦਾ ਲਗਾਤਾਰ ਨਿਰੰਤਰ ਭੱਜੇ ਤੇ ਏਡੇ ਖੁੱਲੇ ਖੁੱਲੇ ਮੈਦਾਨ ਨੇ, ਉਹਦੇ ਸਾਹ ਮੁੱਕਣਗੇ ਤੇ ਉਹ ਰੁਕੇਗਾ, ਅਦਰਵਾਈਜ਼ ਉਹ ਰੁਕੇਗਾ ਨਹੀਂ। ਉਹ ਏਡੀ ਲੰਮੀ ਦੌੜ ਜਿਹੜੀ ਬੰਦੇ ਦੀ ਹੈ ਉਹ ਨਿਰੰਤਰ ਚੱਲਦੀ ਹੈ। ਪਰ ਸ਼ੇਖ ਫਰੀਦ ਸਾਹਿਬ ਨੇ ਇਸ ਸਾਰੀ ਗੱਲ ਨੂੰ ਬੜੇ ਸੰਕੋਚਵੇਂ ਜਿਹੇ ਸ਼ਬਦਾਂ ਦੇ ਵਿੱਚ ਸਾਡੇ ਨਾਲ ਸਾਂਝਾ ਕਰਦੇ ਬੋਲ ਰੱਖੇ ਨੇ ਵੀ ਜਿਹੜੀ ਕੋਠਿਆਂ ਦੀ ਦੌੜ ਹੁੰਦੀ ਹੈ ਉਹ ਕਿੰਨਾ ਕੁ ਲੰਮਾ ਸਮਾਂ ਹੁੰਦੀ ਹੈ। ਕਿਉਂਕਿ ਆਪਾਂ ਆਮ ਵੇਖਦੇ ਹਾਂ ਬਿਲਡਿੰਗਾਂ ਨੇ ਸ਼ਹਿਰਾਂ ਦੇ ਵਿੱਚ, ਤੇ ਜੇ ਕੋਈ ਬੰਦਾ ਉਹਨਾਂ ਕੋਠਿਆਂ ਉੱਤੇ ਭੱਜੇ, ਉਹਨਾਂ ਬਿਲਡਿੰਗਾਂ ਉੱਤੇ ਭੱਜੇ, ਤੇ ਕਿੰਨਾ ਕੁ ਸਮਾਂ ਭੱਜ ਸਕਦਾ ਉਹ? ਝੱਟ ਹੀ ਡਿੱਗ ਪਵੇਗਾ, ਦੋ ਚਾਰ ਮਿੰਟ ਭੱਜ ਲਵੇਗਾ, ਅੱਗੇ ਜਾ ਕੇ ਸੜਕ ਆ ਗਈ ਵੱਡੀ ਤੇ ਖਤਮ ਹੈ ਕਹਾਣੀ। ਉਹ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਹੇ ਮਨੁੱਖ, ਮੈਂ ਤੇਰੀ ਦੌੜ ਵੇਖ ਰਿਹਾ, ਤੂੰ ਇਸ ਗੱਲ ਨੂੰ ਸਮਝ ਨਹੀਂ ਪਾ ਰਿਹਾ ਵੀ ਤੇਰੀ ਇਹ ਦੌੜ ਜਿਹੜੀ ਹੈ ਨਾ, ਇਹ ਕੋਠੇ ਦੀ ਦੌੜ ਹੈ, ਇਹ ਬਹੁਤੀ ਲੰਮੀ ਨਹੀਂ ਹੈਗੀ। ਪਰ ਤੂੰ ਭੱਜ ਇਸ ਤਰੀਕੇ ਨਾਲ ਰਿਹਾ ਹੈ, ਚੱਲ ਇਸ ਤਰੀਕੇ ਨਾਲ ਰਿਹਾ ਹੈ ਵੀ ਜਿਵੇਂ ਬਹੁਤ ਲੰਮਾ ਮੈਂ ਭੱਜਣਾ ਹੈ। ਉਹ ਚਾਹੇ ਪਦਾਰਥ ਨੂੰ ਲੈ ਕੇ ਹੈ, ਚੀਜ਼ਾਂ ਦੇ ਵਸਤੂਆਂ ਦੀ ਸੰਭਾਲ ਨੂੰ ਲੈ ਕੇ ਹੈ ਵੀ ਇਹ ਭੁਲੇਖਾ ਹੈ, ਕਿੰਨੀ ਦੁਨੀਆ ਤੇਰੇ ਸਨਮੁਖ ਆਈ ਚਲੇ ਗਈ, ਕਿੰਨੇ ਲੋਕ ਆਏ, ਕਿੰਨੀਆਂ ਪੀੜ੍ਹੀਆਂ ਤੂੰ ਆਪਣੇ ਅੱਖਾਂ ਦੇ ਨਾਲ ਦੁਨੀਆ ਉੱਤੇ ਆਉਂਦੀਆਂ ਵੀ ਵੇਖੀਆਂ ਤੇ ਦੁਨੀਆ ਤੋਂ ਜਾਂਦੀਆਂ ਵੀ ਵੇਖੀਆਂ, ਪਰ ਤੂੰ ਅਜੇ ਵੀ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਹੋਇਆ, ਗਫਲ ਦੀ ਨੀਂਦ ਵਿੱਚ ਸੁੱਤਾ ਹੋਇਆ, ਇਸ ਗੱਲ ਨੂੰ ਸਮਝਦਾ ਨਹੀਂ ਤੂੰ। ਤਾਂ ਸ਼ੇਖ ਫਰੀਦ ਸਾਹਿਬ ਨੇ ਆਖਿਆ ਫਰੀਦਾ ਕੋਠੇ ਧੁੱਕਣ ਕੇਤੜਾ, ਕਿੱਥੋਂ ਤੱਕ ਹੈ ਕੋਠਿਆਂ ਦੀ ਦੌੜ, ਪਿਰ ਨੀਂਦੜੀ ਨਿਵਾਰ। ਬਾਬਾ ਜੀ ਨੇ ਕਿਹਾ ਇਸ ਕੋਝੀ ਨੀਂਦ ਦੇ ਵਿੱਚੋਂ ਨਾ ਬਾਹਰ ਨਿਕਲ। ਇਹਨੂੰ ਸੁਖਮਣੀ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰੂ ਨੇ ਬੜੇ ਖੂਬਸੂਰਤ ਸ਼ਬਦਾਂ ਵਿੱਚ ਬਿਆਨਿਆ। ਉੱਥੇ ਗੁਰਦੇਵ ਮਹਾਰਾਜ ਕਹਿੰਦੇ ਨੇ ਅਣਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਨ ਜਾਨ ਅਨੇਤ, ਬਿਰਖ ਕੀ ਛਾਇਆ ਸਿਉਂ ਰੰਗ ਲਾਵੈ। ਜਿਵੇਂ ਬਿਰਖ ਦੀ ਛਾਇਆ ਹੋਵੇ, ਜਿਵੇਂ ਰੁੱਖ ਦੀ ਛਾਂ ਹੋਵੇ, ਕਿੰਨਾ ਕੁ ਚਿਰ ਰਵੇਗੀ ਉਹ? ਰੁੱਖ ਦੀ ਛਾਂ ਸਦਾ ਥੋੜਾ ਰਹਿੰਦੀ ਹੈ, ਹੁਣ ਹੈ ਘੜੀ ਕਿਨੂੰ ਖਤਮ ਹੋ ਜਾਵੇਗੀ। ਇੱਥੇ ਛਾਂ ਕਿਹਨੂੰ ਆਖਿਆ ਹੈ? ਪਦਾਰਥ ਨੂੰ। ਬਾਬਾ ਜੀ ਨੇ ਆਖਿਆ ਤੂੰ ਜਿਨ੍ਹਾਂ ਦੇ ਨਾਲ ਇੰਨਾ ਚਿੱਤ ਲਾਇਆ ਹੋਇਆ ਏ, ਇਹ ਕਿੰਨਾ ਕੁ ਚਿਰ ਤੇਰੇ ਨਾਲ ਨਿਭਣਗੇ ਇਹ ਪਦਾਰਥ, ਇਹ ਨਾਸ਼ਵੰਤ ਵਸਤੂਆਂ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ। ਜਿਹੜਾ ਬੰਦਾ ਰੰਗ ਲਾ ਲੈਂਦਾ, ਰੰਗ ਦਾ ਅਰਥ ਹੁੰਦਾ ਪ੍ਰੇਮ, ਮੁਹੱਬਤ। ਹੁਣ ਕੋਈ ਬੰਦਾ ਬਿਰਖ ਦੀ ਛਾਂ ਦੇ ਨਾਲ ਮੁਹੱਬਤ ਲਾ ਲਵੇ, ਕਿੰਨਾ ਚਿਰ ਰਵੇਗੀ ਉਹ? ਅਖੀਰ ਉਹਨੂੰ ਦੁੱਖ ਭੋਗਣਾ ਪਵੇਗਾ, ਭਾਵੇਂ ਉਸ ਬਿਰਖ ਦੀ ਛਾਂ ਨੂੰ ਉਹ ਪਕੜ ਕੇ ਬਹਿ ਜਾਵੇ, ਉਹਦੇ ਉੱਤੇ ਚੌਂਕੜੀ ਮਾਰ ਕੇ ਸਮਾਧੀ ਲਾ ਕੇ ਬਹਿ ਜਾਵੇ। ਸੂਰਜ ਨੇ ਫਿਰਨਾ ਹੈ ਤੇ ਉਹਨੇ ਉਦਾਂ ਹੀ ਬੈਠੇ ਰਹਿ ਜਾਣਾ। ਜਿਹੜੀ ਛਾਂ ਅੱਜ ਇੱਥੇ ਸੀ, ਉਹ ਕੱਲ੍ਹ ਨੂੰ ਸਮਾਂ ਪਾ ਕੇ ਉੱਥੇ ਨਹੀਂ ਰਹਿਣੀ। ਜਿੱਦਾਂ ਜਿੱਦਾਂ ਸੂਰਜ ਦਾ ਰੱਥ ਫਿਰਨਾ ਹੈ, ਤਿੱਦਾਂ ਤਿੱਦਾਂ ਉਹ ਛਾਂ ਵੀ ਜਿਹੜੀ ਹੈ ਉੱਥੇ ਉੱਥੋਂ ਖਤਮ ਹੋ ਜਾਵੇਗੀ। ਜਿੰਨਾ ਮਰਜ਼ੀ ਬੰਦਾ ਕਬਜ਼ਾ ਕਰ ਲਵੇ, ਕੰਟਰੋਲ ਕਰ ਲਵੇ। ਅੱਛਾ, ਦੁਨੀਆਂ ਵਿੱਚ ਹੈ ਸਾਰੀਆਂ ਚੀਜ਼ਾਂ ਇੱਦਾਂ ਹੀ ਹੈ ਸਾਰਾ ਕੁਝ ਬਿਰਖ ਦੀ ਛਾਂ ਹੀ ਹੈ। ਧੰਨ ਗੁਰੂ ਅਰਜਨ ਸਾਹਿਬ ਦਾ ਨਾ ਇੱਕ ਬਚਨ ਹੈ, ਉੱਥੇ ਮਹਾਰਾਜ ਕਹਿੰਦੇ ਨੇ ਮਾਈ ਮਾਇਆ ਛਲ। ਆਖਿਆ ਜਿਹੜੀ ਮਾਇਆ ਹੈ ਨਾ, ਇਹ ਬੰਦੇ ਨੂੰ ਛਲਦੀ ਹੈ, ਠੱਗਦੀ ਹੈ। ਛਲ ਦਾ ਅਰਥ ਹੁੰਦਾ ਧੋਖਾ ਦਿੰਦੀ ਹੈ। ਤੇ ਉਦਾਹਰਨ ਉੱਥੇ ਵੀ ਬਾਬਾ ਜੀ ਨੇ ਦਿੱਤੀ, ਆਖਿਆ ਜਿਵੇਂ ਤ੍ਰਿਣ ਕੀ ਅਗਨ। ਤ੍ਰਿਣ ਕਹਿੰਦੇ ਨੇ ਕੱਖਾਂ ਨੂੰ, ਜਿਵੇਂ ਕੱਖਾਂ ਦੀ ਅੱਗ ਹੋਵੇ। ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਮੇਘ ਕਿਹਾ ਜਾਂਦਾ ਜੀ ਬੱਦਲ ਨੂੰ, ਜਿਵੇਂ ਬੱਦਲ ਦੀ ਛਾਂ ਹੋਵੇ। ਬੱਦਲ ਉੱਪਰ ਆਇਆ, ਕੁਝ ਸਮੇਂ ਲਈ ਉਹਨੇ ਸੂਰਜ ਨੂੰ ਅਲੋਪ ਕਰ ਦਿੱਤਾ, ਸੂਰਜ ਦੀ ਧੁੱਪ ਨੂੰ ਅਲੋਪ ਕਰ ਦਿੱਤਾ, ਤੇ ਸਾਡੇ ਉੱਤੇ ਛਾਂ ਆ ਗਈ। ਬਿਲਕੁਲ ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਨੇ ਮਾਇਆ ਬੰਦੇ ਨੂੰ ਇੱਦਾਂ ਹੀ ਛਲਦੀ ਹੈ, ਇੱਦਾਂ ਹੀ ਧੋਖਾ ਦਿੰਦੀ ਹੈ। ਜਿਵੇਂ ਬੱਦਲ ਉੱਪਰ ਆਇਆ ਤੇ ਸੂਰਜ ਦੀਆਂ ਕਿਰਨਾਂ ਸਾਡੇ ਜਿਸਮ ਉੱਤੇ, ਸਾਡੇ ਉੱਤੇ ਨਹੀਂ ਪਈਆਂ, ਤੇ ਉੱਥੇ ਹੁਣ ਛਾਂ ਪ੍ਰਤੀਤ ਹੋਣ ਲੱਗ ਪਈ। ਤੇ ਬੰਦਾ ਕਹਿੰਦਾ ਵੀ ਆਹ ਆਨੰਦ ਆ ਗਿਆ, ਬੜੀ ਛਾਂ ਹੈ। ਥੋੜ੍ਹਾ ਜਿਹਾ ਉਹ ਬੱਦਲ ਇੱਧਰ ਨੂੰ ਖਿਸਕਿਆ, ਫਿਰ ਜਿਹੜੀ ਤੇਜ਼ ਧੁੱਪ ਸੀ ਨਾ, ਉਹ ਬੰਦੇ ਦੇ ਜਿਸਮ ਉੱਤੇ ਪੈਣ ਲੱਗ ਪਈ। ਤੋ ਮਹਾਰਾਜ ਨੇ ਆਖਿਆ ਤ੍ਰਿਣ ਕੀ ਅਗਨ, ਜਿਵੇਂ ਕੱਖਾਂ ਦੀ ਅੱਗ ਹੈ। ਇੱਕੋ ਦਮ ਲੱਗੀ, ਜਿਹੜੀ ਕੱਖਾਂ ਨੂੰ ਅੱਗ ਬਹੁਤ ਛੇਤੀ ਲੱਗਦੀ, ਕੱਖਾਂ ਨੂੰ ਅੱਗ ਜਿੰਨੀ ਛੇਤੀ ਲੱਗਦੀ ਹੈ ਬੁੱਝਦੀ ਵੀ ਉਨੀ ਛੇਤੀ। ਤੁਸੀਂ ਕਦੀ ਵੇਖੋ, ਜਦੋਂ ਨਾ ਆਮ ਤੌਰ ਉੱਤੇ ਮੋਟੇ ਮੋਟੀਆਂ ਲੱਕੜਾਂ ਨੂੰ ਬਾਲਿਆ ਜਾਂਦਾ, ਉਹਦੇ ਥੱਲੇ ਕੱਖ ਲਾਏ ਜਾਂਦੇ ਨੇ। ਹੁਣ ਉਹ ਇੱਕੋ ਵਾਰਾਂ ਹੀ ਸਹਾਈ ਹੁੰਦੇ ਨੇ। ਜਦੋਂ ਕੱਖਾਂ ਨੂੰ ਅੱਗ ਲੱਗੀ, ਜਦੋਂ ਮੋਟੀ ਲੱਕੜ ਨੇ ਅੱਗ ਫੜ ਲਈ ਨਾ, ਤੇ ਕੱਖ ਦੇ ਨਾਲ ਹੀ ਸੜ ਗਏ, ਨਾਲ ਦੀ ਨਾਲ ਹੀ ਸਵਾਹ ਹੋ ਗਏ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਤ੍ਰਿਣ ਕੀ ਅਗਨ ਜਿਵੇਂ ਕੱਖਾਂ ਦੀ ਅੱਗ ਹੋਵੇ, ਮੇਘ ਕੀ ਛਾਇਆ ਜਿਵੇਂ ਬੱਦਲਾਂ ਦੀ ਛਾਂ ਹੋਵੇ, ਗੋਬਿੰਦ ਭਜਨ ਬਿਨ ਹੜਕਾ ਜਲ। ਹੜ ਦਾ ਜਲ, ਪਾਣੀ। ਜੇ ਜੀਵਨ ਵਿੱਚ ਗੁਰੂ ਵਾਲੀ ਮਤ ਨਹੀਂ ਤੇ ਪਦਾਰਥ ਇੱਦਾਂ ਨੇ ਜਿਵੇਂ ਤ੍ਰਿਣ ਦੀ ਅਗਨ ਹੋਵੇ, ਪਹਿਲੀ ਉਦਾਹਰਨ ਦਿੱਤੀ। ਆਖਿਆ ਜੇ ਗੁਰੂ ਵਾਲੀ ਮਤ ਨਹੀਂ, ਗੁਰੂ ਵਾਲੀ ਵਿਚਾਰ ਜੀਵਨ ਵਿੱਚ ਨਹੀਂ ਹੈਗੀ, ਤੇ ਪਦਾਰਥ ਇੱਦਾਂ ਨੇ ਜਿਵੇਂ ਮੇਘ ਦੀ ਛਾਂ ਹੋਵੇ, ਬੱਦਲ ਦੀ ਛਾਂ ਹੋਵੇ, ਕੁਝ ਸਮੇਂ ਲਈ ਸੁੱਖ ਪ੍ਰਤੀਤ ਹੁੰਦਾ ਏ, ਮੁੜ ਕੇ ਫਿਰ ਚਮੜੀ ਝੁਲਸਣ ਲੱਗ ਪੈਂਦੀ। ਤੋ ਪਦਾਰਥ ਦੀ ਖੇਡ ਐਸੀ ਹੈ। ਸਤਿਗੁਰ ਨੇ ਆਖਿਆ ਜੇ ਜੀਵਨ ਵਿੱਚ ਗੋਬਿੰਦ ਦੇ ਗੁਣ ਨਹੀਂ ਤੇ ਇੱਦਾਂ ਹੈ ਗੋਬਿੰਦ ਭਜਨ ਬਿਨ ਹੜਕਾ ਜਲ। ਹੁਣ ਜਲ ਉਹ ਹੀ ਹੁੰਦਾ ਜਿਹੜਾ ਬੰਦੇ ਦੀ ਪਿਆਸ ਭਜਾਉਂਦਾ, ਪਰ ਇਹੋ ਹੀ ਜਲ ਜੇ ਹੜਾਂ ਦੇ ਰੂਪ ਦੇ ਵਿੱਚ ਆ ਜਾਵੇ ਤੇ ਬੰਦੇ ਨੂੰ ਤਬਾਹ ਵੀ ਕਰ ਜਾਂਦਾ, ਡੋਬ ਵੀ ਜਾਂਦਾ। ਗੋਬਿੰਦ ਭਜਨ ਬਿਨ ਹੜਕਾ ਜਲ। ਤੇ ਮਹਾਰਾਜ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਕਹਿੰਦੇ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਫਿਰ ਆਖਿਆ ਜੋ ਦਿਸ ਹੈ, ਜੋ ਤੈਨੂੰ ਦਿਸ ਰਿਹਾ ਹੈ ਨਾ, ਇਹ ਸਦੀਵ ਇੱਦਾਂ ਰਹਿਣ ਵਾਲਾ ਨਹੀਂ ਹੈ, ਇਹਨੇ ਪਲਟ ਜਾਣਾ ਹੈ। ਜੋ ਦਿਸ ਹੈ ਸੋ ਚਾਲਣ ਹਾਰ, ਲਪਟ ਰਹੋ ਤਾਂ ਅੰਧ ਅੰਧਾਰ। ਤੇ ਬੰਦਾ ਬੜਾ ਲਪਟ ਕੇ ਉਹਦੇ ਨਾਲ ਬੈਠਾ ਹੋਇਆ। ਸਾਡੇ ਉੱਤੇ ਜਵਾਨੀ ਆਈ ਹੈ, ਕੋਈ ਬੰਦਾ ਜਵਾਨੀ ਦੇ ਨਾਲ ਲਪਟ ਲਵੇ ਤੇ ਜਵਾਨੀ ਸਦਾ ਰਹੇਗੀ। ਅੱਛਾ, ਜਿਹੜੀ ਚੀਜ਼ ਨੂੰ ਨਾ ਕਈ ਵਾਰ ਆਪਾਂ ਜ਼ਿਆਦਾ ਪਕੜਦੇ ਹਾਂ, ਜਿਵੇਂ ਕੋਈ ਬੰਦਾ ਰੇਤ ਦੀ ਮੁੱਠ ਨੂੰ ਘੁੱਟ ਕੇ ਫੜੇ ਤੇ ਉਹ ਹੱਥ ਦੇ ਵਿੱਚੋਂ ਕਿਰ ਜਾਂਦੀ ਹੈ, ਨਿਕਲ ਜਾਂਦੀ ਹੈ। ਬੰਦਾ ਸ਼ਾਨ ਨੂੰ ਜੱਫੀ ਮਾਰ ਲਵੇ, ਜਿਹੜੀ ਮੈਂ ਪਹਿਲਾਂ ਉਦਾਹਰਣ ਦੇਣ ਲੱਗਾ ਸੀ, ਤੁਸੀਂ ਜਿੰਨਾ ਮਰਜ਼ੀ ਐਫਰਟ ਕਰ ਲਓ, ਜਿੰਨਾ ਮਰਜ਼ੀ ਯਤਨ ਕਰ ਲਓ, ਸ਼ਾਨ ਨੂੰ ਕਦੀ ਤੁਸੀਂ ਪਕੜ ਕੇ ਨਹੀਂ ਬਹਿ ਸਕਦੇ। ਅਸੀਂ ਕਈ ਵਾਰਾਂ ਕਹਿੰਦੇ ਹਾਂ, ਧੀਆਂ ਪੁੱਤਰ ਨੇ ਆਪਣੇ ਸਾਰਿਆਂ ਦੇ ਹੀ ਨੇ, ਅੱਜ ਬੱਚੇ ਨੇ, ਕੱਲ੍ਹ ਨੂੰ ਜਵਾਨ ਹੋਣਾ, ਜੋ ਅੱਜ ਨੇ ਕੱਲ੍ਹ ਨੂੰ ਬਦਲ ਜਾਣੇ ਨੇ, ਪਹਿਲੀਆਂ ਗੱਲਾਂ ਨਹੀਂ ਰਹਿਣੀਆਂ, ਬਦਲ ਜਾਣੇ ਨੇ। ਫਿਜ਼ੀਕਲ ਤੌਰ 'ਤੇ ਉਹਨਾਂ ਚੇਂਜ ਹੋ ਜਾਣਾ, ਜਦੋਂ ਖਾਸ ਕਰਕੇ ਉਹ ਬੱਚਿਆਂ ਵਾਲੇ ਹੋ ਗਏ ਉਹਨਾਂ ਵੀ। ਅੱਛਾ, ਇਹ ਜਿਹੜਾ ਬਦਲਾਅ ਹੁੰਦਾ ਨਾ, ਇਹਦੇ ਨਾਲ ਨਾਲ ਬੰਦੇ ਨੂੰ ਇਸ ਗੱਲ ਨੂੰ ਸਮਝਣਾ ਵੀ ਚਾਹੀਦਾ। ਬਹੁਤੀ ਵਾਰ ਘਰਾਂ ਦੇ ਵਿੱਚ ਕਲੇਸ਼ ਕਿਉਂ ਪੈਂਦੇ ਨੇ, ਉਹਦੀ ਵਜ੍ਹਾ ਕੀ ਹੁੰਦੀ ਹੈ? ਬੰਦਾ ਜਿਹੜਾ ਹੈ ਨਾ, ਉਹ ਬਦਲਾਅ ਨੂੰ ਐਕਸੈਪਟ ਨਹੀਂ ਕਰ ਪਾਉਂਦਾ। ਜੇ ਉਹਨੂੰ ਇੱਦਾਂ ਪਤਾ ਲੱਗ ਜਾਵੇ ਵੀ ਨਹੀਂ, ਰੁੱਖ ਦੀ ਛਾਂ ਜੇ ਅੱਜ ਇੱਧਰ ਹੈ ਤਾਂ ਕੱਲ੍ਹ ਨੂੰ ਇੱਧਰ ਵੀ ਹੋ ਜਾਂਦੀ ਹੈ, ਬੰਦਾ ਸਕੂਨ ਵਿੱਚ ਵੀ ਆ ਜਾਵੇਗਾ। ਜਦੋਂ ਅਸੀਂ ਬਦਲਾਅ ਨੂੰ ਐਕਸੈਪਟ ਨਹੀਂ ਨਾ ਕਰ ਪਾਉਂਦੇ, ਪ੍ਰਵਾਨ ਨਹੀਂ ਕਰ ਪਾਉਂਦੇ। ਹੁਣ ਮਾਂ ਨੇ ਬੜੇ ਦੁਲਾਰ ਨਾਲ, ਜਿਵੇਂ ਨਾ ਆਮ ਹੀ ਇੱਕ ਗੱਲ ਹੈ ਵੀ ਪੁੱਛਿਆ ਵੀ ਭਾਈ ਤੇਰਾ ਜਵਾਈ ਕਿਵੇਂ ਦਾ, ਕਹਿੰਦੀ ਮੇਰਾ ਜਵਾਈ ਬਹੁਤ ਚੰਗਾ, ਧੀ ਮੇਰੀ ਮੰਜੇ 'ਤੇ ਬੈਠੀ ਹੁੰਦੀ ਹੈ ਅਤੇ ਉਹਨੂੰ ਪਾਣੀ ਦਾ ਗਲਾਸ ਵੀ ਉੱਥੇ ਦੇ ਦਿੰਦਾ, ਚਾਹ ਵੀ ਪਿਆ ਦਿੰਦਾ, ਹੱਥ ਵੀ ਵਟਾ ਦਿੰਦਾ, ਰੋਟੀ ਪਾਣੀ ਸਭ ਕੁਝ ਨਾਲ, ਬੜਾ ਚੰਗਾ ਹੈ ਭੈਣੇ। ਅਤੇ ਉਹ ਪੁੱਛਦੀ ਹੈ ਵੀ ਤੇਰੀ ਨਹੁੰ ਕਿੱਦਾਂ ਦੀ ਹੈ, ਕਹਿੰਦੀ ਕੀ ਕਰਾਂ, ਜਿੱਦਣ ਦੀ ਆਈ ਹੈ ਮੁੰਡੇ ਨੂੰ ਮਗਰ ਹੀ ਲਾ ਲਿਆ ਉਹਨੇ। ਕਹਿੰਦੇ ਮੁੰਡੇ ਨੂੰ ਮਗਰ ਕਿਵੇਂ ਲਿਆ, ਆਪ ਬੈਠੀ ਰਹਿੰਦੀ ਹੈ ਅਤੇ ਉਹ ਸਾਰਾ ਕੰਮ ਕਰਦਾ ਰਹਿੰਦਾ। ਮਤਲਬ ਜਵਾਈ ਦੇ ਵਰੀ ਕੀ ਕਹਿ ਰਹੀ ਹੈ ਵੀ ਬੜਾ ਚੰਗਾ ਹੈ, ਐਨ ਮੇਰੀ ਧੀ ਨੂੰ ਕਦੀ ਉੱਥੇ ਲੈ ਜਾਂਦਾ ਘੁਮਾਉਣ, ਕਦੀ ਉੱਥੇ ਲੈ ਜਾਂਦਾ। ਅਤੇ ਜਦੋਂ ਕਹਿੰਦਾ ਨੂੰਹ ਬਾਰੇ ਦੱਸ ਵੀ, ਉਹ ਕਹਿੰਦੀ ਕੀ ਕਰਾਂ, ਮੁੰਡਾ ਸੁਣਦਾ ਹੀ ਨਹੀਂ ਸਾਡੀ। ਹੁਣ ਘਰਾਂ ਵਿੱਚ ਟਰਬਲ ਕਿਉਂ ਹੁੰਦੀ ਹੈ, ਮੁਸ਼ਕਲਾਂ ਕਿਉਂ ਹੁੰਦੀਆਂ, ਕਿਉਂਕਿ ਸਮੇਂ ਦੇ ਨਾਲ ਆਪਾਂ ਬਦਲਣਾ ਸਿੱਖਦੇ ਨਹੀਂ ਹਾਂ। ਜਿੱਦਣ ਸਾਨੂੰ ਇਹ ਗੱਲ ਪਤਾ ਲੱਗ ਗਈ ਨਾ ਵੀ ਕੋਈ ਵੀ ਚੀਜ਼ ਦੁਨੀਆਂ ਉੱਤੇ, ਖਾਸ ਕਰਕੇ ਜਿਹੜੀ ਪਦਾਰਥ ਹੈ, ਜਿਹੜੀ ਮਾਇਆ ਹੈ, ਜੋ ਵੀ ਹੈ, ਇਹਦੇ ਵਿੱਚ ਸਟੇਬਿਲਿਟੀ ਨਹੀਂ ਹੈਗੀ। ਤੇ ਜਿਹੜੀ ਚੀਜ਼ ਆਪ ਥਿਰ ਨਹੀਂ ਹੈ, ਤੁਸੀਂ ਉਹਦੇ ਵਿੱਚ ਸੁਰਤ ਕੱਢੋਗੇ ਤੇ ਤੁਹਾਡੀ ਸੁਰਤ ਵੀ ਜਿਹੜੀ ਹੈ ਉਹ ਡਾਵਾਂਡੋਲ ਹੋਵੇਗੀ, ਹਿੱਲੇਗੀ। ਤੇ ਜੇ ਤੁਸੀਂ ਸੁਰਤ ਗੁਰੂ ਦੀ ਵਿਚਾਰ ਵਿੱਚ ਕੱਢੋਗੇ ਤੇ ਗੁਰੂ ਦੀ ਵਿਚਾਰਕ ਦੀ ਡਾਵਾਂਡੋਲ ਨਹੀਂ ਹੁੰਦੀ ਤੇ ਉਹ ਤੁਹਾਨੂੰ ਵੀ ਡਾਵਾਂਡੋਲ ਨਹੀਂ ਹੋਣ ਦੇਵੇਗੀ। ਤਾਂ ਮਹਾਰਾਜ ਕਹਿੰਦੇ ਜਲ ਉਹ ਹੀ ਹੁੰਦਾ, ਪਰ ਜਦੋਂ ਇਹੋ ਜਲ ਹੜ੍ਹ ਦੇ ਰੂਪ ਦੇ ਵਿੱਚ ਆ ਜਾਂਦਾ ਤੇ ਸਾਰਾ ਕੁਝ ਰੋੜ ਕੇ ਲੈ ਜਾਂਦਾ। ਤਾਂ ਗੁਰਦੇਵ ਨੇ ਆਖਿਆ ਜੇ ਸੁਰਤ ਵਿੱਚ ਗੁਰੂ ਦੀ ਵਿਚਾਰ ਨਹੀਂ ਹੈ ਤੇ ਇਹ ਦਿਸਦੀ ਹੋਈ ਮਾਇਆ ਜਿਵੇਂ ਕੱਖਾਂ ਨੂੰ ਲੱਗੀ ਹੋਈ ਅੱਗ, ਜੇ ਗੁਰੂ ਦੀ ਵਿਚਾਰ ਨਹੀਂ ਹੈ, ਰੱਬ ਦਾ ਨਾਮ ਨਹੀਂ ਹੈ ਤੇ ਜੋ ਦਿਸ ਰਿਹਾ ਹੈ ਇੱਦਾਂ ਜਿਵੇਂ ਬੱਦਲਾਂ ਦੀ ਛਾਂ, ਜੇ ਗੁਰੂ ਦੀ ਵਿਚਾਰ ਨਹੀਂ ਹੈ, ਗੋਬਿੰਦ ਭਜਨ ਬਿਨ ਹੜਕਾ ਜਲ, ਜਿਵੇਂ ਹੜ ਦਾ ਜਲ ਹੋਵੇ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ ਆਖਿਆ ਜੋ ਦਿਸ ਹੈ ਸੋ ਚਾਲਣ ਹਾਰ, ਲਪਟ ਰਹੋ ਤਾਂ ਅੰਧ ਅੰਧਾਰ। ਬੰਦਾ ਇੱਦਾਂ ਲਪਟ ਕੇ ਬੈਠਾ ਹੋਇਆ, ਬਟਾਊ ਸਿਉਂ ਜੋ ਲਾਵੈ ਨੇ, ਬਟਾਊ ਦਾ ਅਰਥ ਹੁੰਦਾ ਜੀ ਬਾਟ ਤੇ ਚੱਲਣ ਵਾਲਾ, ਜਿਹੜਾ ਰਸਤੇ ਤੇ ਚੱਲਣ ਵਾਲਾ, ਉੱਥੋਂ ਹੀ ਇੱਕ ਸ਼ਬਦ ਬਣਿਆ ਬਟਵਾਰਾ। ਬਟਵਾਰਾ ਕਹਿੰਦੇ ਨੇ ਜਿਹੜਾ ਬਾਟ ਨੂੰ ਲੁੱਟਣ ਵਾਲਾ ਹੁੰਦਾ, ਉਹਨੂੰ ਬਟਵਾਰਾ ਕਹਿ ਦਿੰਦੇ। ਬਾਬਾ ਜੀ ਨੇ ਆਖਿਆ ਬਟਾਊ ਸਿਉਂ ਜੋ ਲਾਵੈ ਨੇ, ਘਰ ਵਿੱਚ ਪ੍ਰਾਹੁਣੇ ਆਉਣ, ਜੇ ਤੁਸੀਂ ਪ੍ਰਾਹੁਣਿਆਂ ਦੇ ਨਾਲ ਮੁਹੱਬਤ ਲਾ ਲਓ ਤੇ ਉਹਨਾਂ ਤੇ ਅਗਲੇ ਦਿਨ ਤੁਰ ਜਾਣਾ, ਉਹਨਾਂ ਰਹਿਣਾ ਥੋੜ੍ਹਾ, ਅਗਲੇ ਦਿਨ ਉਹਨਾਂ ਨੇ ਚਲੇ ਜਾਣਾ ਆਪਣੀ ਮੰਜ਼ਿਲ ਵਾਲੇ ਬੰਨੇ, ਕੋਈ ਰਸਤਾ ਤੇ ਰਾਹ ਹੀ ਲੰਘ ਰਿਹਾ ਹੋਵੇ। ਕਿ ਤੁਸੀਂ ਵੇਖੋ ਜਦੋਂ ਨਾ ਬੰਦਾ ਟ੍ਰੇਨ ਵਿੱਚ ਜਹਾਜ਼ ਵਿੱਚ ਸਫ਼ਰ ਕਰਦਾ ਨਾ ਕਈ ਵਾਰਾਂ, ਤੇ ਉਹਦਾ ਨਾਲ ਦੀ ਸੀਟ ਤੇ ਜੇ ਕੋਈ ਬੰਦਾ ਬੈਠਾ, ਕਿੰਨੀਆਂ ਗੱਲਾਂ ਬਾਤਾਂ ਬੰਦਾ ਉਹਦੇ ਨਾਲ ਕਰਦਾ ਆਉਂਦਾ। ਪਰ ਜਦੋਂ ਅਸੀਂ ਉੱਤਰ ਜਾਂਦੇ ਹਾਂ ਉਸ ਫਲਾਈਟ ਵਿੱਚੋਂ, ਆਪਾਂ ਉਤਰਦੇ ਹਾਂ, ਉਹ ਆਪਣੇ ਰਸਤੇ ਤੁਰ ਜਾਂਦਾ ਤੇ ਆਪਾਂ ਆਪਣੇ ਰਸਤੇ। ਹੁਣ ਕੋਈ ਬੰਦਾ ਉਸ ਯਾਤਰੂ ਦੇ ਨਾਲ ਨੇਹ ਲਾ ਲਵੇ ਤੇ ਉਹ ਦੁਖੀ ਰਹੇਗਾ। ਅਸੀਂ ਇੱਕ ਚੀਜ਼ ਨੂੰ ਬੜੀ ਸ਼ਿੱਦਤ ਨਾਲ ਐਕਸੈਪਟ ਕੀਤਾ, ਪ੍ਰਵਾਨ ਕੀਤਾ ਵੀ ਨਹੀਂ ਭਾਈ ਯਾਤਰਾ ਸੀ ਸਾਡੀ, ਇਕੱਠੇ ਚੱਲੇ ਸੀ ਆਪਾਂ, ਹੁਣ ਉਹਦੀ ਮੰਜ਼ਿਲ ਵੱਖਰੀ ਹੈ ਅਤੇ ਮੇਰੀ ਮੰਜ਼ਿਲ ਵੱਖਰੀ ਹੈ, ਉਹਦਾ ਰਸਤਾ ਵੱਖਰਾ ਹੈ, ਮੇਰਾ ਰਸਤਾ ਵੱਖਰਾ ਹੈ। ਕਈ ਵਾਰ ਬੰਦਾ ਯਾਤਰੂ ਨਾਲ ਲੜ ਵੀ ਪੈਂਦਾ, ਮੈਂ ਇੰਡੀਆ ਵਿੱਚ ਵੇਖਿਆ ਕਈ ਨਾ ਟ੍ਰੇਨ ਜਾਂਦੀ ਹੋਵੇ ਅਤੇ ਮੋਸਟਲੀ ਇੱਦਾਂ ਹੁੰਦਾ ਸੀ ਵੀ ਆਮ ਲੋਕ ਵੀ ਚੜ੍ਹ ਜਾਂਦੇ ਸੀ ਉਸੇ ਟ੍ਰੇਨ ਦੇ ਵਿੱਚ, ਆਮ ਲੋਕ ਜਿਨ੍ਹਾਂ ਨੇ ਸ਼ਾਇਦ ਟਿਕਟ ਜਿਹੜੀ ਸੀ ਉਹ ਲਈ ਨਹੀਂ ਸੀ ਹੁੰਦੀ, ਉੱਦਾਂ ਹੀ ਵੀ ਅਗਲੇ ਸਟੇਸ਼ਨ 'ਤੇ ਉੱਤਰ ਜਾਣਾ। ਅਤੇ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਕੋਈ ਸੀਟ ਰਿਜ਼ਰਵ ਕਰਾਈ ਹੁੰਦੀ ਸੀ ਉਹਨਾਂ ਨੇ ਫਿਰ ਪਤਾ ਲੱਗਣਾ ਵੀ ਫਲਾਨੇ ਬੰਦੇ ਚੜ੍ਹ ਗਏ ਅਤੇ ਇੱਦਾਂ ਬੰਦਾ ਲੰਮੇ ਪੈ ਗਿਆ ਸੀਟ ਦੇ ਉੱਤੇ ਵੀ ਬਹਿਣ ਨਹੀਂ ਦੇਣਾ ਮੈਂ ਇੱਥੇ ਕਿਸੇ ਨੂੰ, ਅਤੇ ਜੇ ਕੋਈ ਬਹਿ ਗਿਆ ਆਣ ਕੇ ਤਾਂ ਉਹਦੇ ਨਾਲ ਲੜਦੇ ਰਹਿ ਇਹ ਮੇਰੀ ਸੀਟ ਮੰਨ ਕੇ ਬੈਠਾ। ਹੌਲੀ ਹੌਲੀ ਚਲੋ ਐਡਜਸਟਮੈਂਟ ਜੀ ਹੋ ਗਈ, ਫਿਰ ਇੱਕ ਦੂਜੇ ਨਾਲ ਗੱਲਾਂ ਚੱਲ ਪਈਆਂ, ਬੰਦਾ ਉਸੇ ਯਾਤਰੂ ਦੇ ਨਾਲ ਜਿਹੜਾ ਹੈ ਗੱਲਾਂ ਬਾਤਾਂ ਵੀ ਕਰਨ ਲੱਗ ਪਿਆ। ਅਗਲਾ ਸਟੇਸ਼ਨ ਆਇਆ ਅਤੇ ਉਹ ਬੰਦਾ ਉਤਰ ਕੇ ਚਲਿਆ ਗਿਆ, ਬੰਦਾ ਆਪਣੀ ਮੰਜ਼ਿਲ ਵੱਲ ਗਾਂ ਤੁਰ ਗਿਆ। ਤੋ ਸਾਡਾ ਨੇਹ ਨਹੀਂ ਹੁੰਦਾ, ਕਈ ਵਾਰ ਆਪਾਂ ਲੜ ਵੀ ਲੈਂਦੇ ਹਾਂ, ਝਗੜ ਵੀ ਲੈਂਦੇ ਹਾਂ, ਕਈ ਵਾਰ ਮੁਹੱਬਤ ਦੀਆਂ ਗੱਲਾਂ ਪਿਆਰ ਦੀਆਂ ਗੱਲਾਂ ਵੀ ਕਰ ਲੈਂਦੇ ਹਾਂ, ਪਰ ਨੇਹ ਕੋਈ ਨਹੀਂ। ਤੁਸੀਂ ਆਪਣੀ ਫਲਾਈਟ ਵਿੱਚੋਂ ਉਤਰੇ ਅਤੇ ਆਪਣੇ ਘਰ ਵੱਲ ਨੂੰ ਆ ਗਏ, ਜਿਹੜਾ ਤੁਹਾਡੇ ਨਾਲ ਬੈਠਾ ਸੀ ਉਹ ਆਪਣੇ ਘਰ ਵੱਲ ਨੂੰ ਚਲਿਆ ਗਿਆ, ਪਰ ਦੁਖੀ ਕਿੱਥੇ ਹੋਵੇਗਾ ਬੰਦਾ? ਜਿੱਥੇ ਯਾਤਰੂ ਦੇ ਨਾਲ ਉਹਨੂੰ ਨੇਹ ਹੋ ਜਾਵੇਗਾ, ਜਿੱਥੇ ਮੁਹੱਬਤ ਹੋ ਜਾਵੇਗੀ, ਜਿੱਥੇ ਮੋਹ ਹੋ ਜਾਵੇਗਾ, ਬੰਦਾ ਦੁਖੀ ਪਤਾ ਕਿਵੇਂ ਹੁੰਦਾ ਹੈ? ਪਦਾਰਥ ਕਰਕੇ ਬੰਦਾ ਦੁਖੀ ਨਹੀਂ ਹੁੰਦਾ, ਪਦਾਰਥ ਦੇ ਮੋਹ ਕਰਕੇ ਬੰਦਾ ਦੁਖੀ ਹੁੰਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਇਸੇ ਮੋਹ ਕਰਕੇ ਬੰਦਾ ਭੱਜਾ ਵੀ ਫਿਰਦਾ ਵੀ ਕਿਤੇ ਖੁਸ਼ ਨਾ ਜਾਵੇ, ਕਿਤੇ ਚੱਲਿਆ ਨਾ ਜਾਵੇ, ਸਾਰੀ ਜ਼ਿੰਦਗੀ ਕਈ ਵਾਰ ਬੰਦਾ ਇਸ ਦੌੜ ਦੇ ਵਿੱਚ ਵੀ ਫਸਿਆ ਰਹਿੰਦਾ। ਤੋ ਖੈਰ ਮੈਂ ਆਪਾਂ ਸ਼ੇਖ ਫਰੀਦ ਸਾਹਿਬ ਦਾ ਬਚਨ ਵੀ ਵਿਚਾਰਦੇ ਹਾਂ। ਗੁਰਦੇਵ ਮਹਾਰਾਜ ਨੇ ਇੱਕ ਐਗਜ਼ਾਮਪਲ ਦੇ ਕੇ ਗੱਲ ਸਮਝਾਈ, ਉਹਨਾਂ ਕਿਹਾ ਬਟਾਊ ਸਿਉਂ ਜੋ ਲਾਵੈ ਨੇ ਤਾਂ ਕੋ ਹਾਥ ਨ ਆਵੈ, ਕਿ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਕੇਵਲ ਰੱਬ ਦੇ ਨਾਮ ਦੀ ਪ੍ਰੀਤ ਹੀ ਬੰਦੇ ਨੂੰ ਸੁਖ ਦਿੰਦੀ ਹੈ, ਰੱਬ ਦੇ ਨਾਮ ਦੀ ਪ੍ਰੀਤ ਤੋਂ ਬਿਨਾਂ ਹੋਰ ਕਿਸੇ ਵੀ ਚੀਜ਼ ਨਾਲ ਜੁੜੀ ਹੋਈ ਪ੍ਰੀਤ ਬੰਦੇ ਨੂੰ ਦੁੱਖ ਹੀ ਦਿੰਦੀ ਹੈ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲਏ ਲਾਈ। ਮਹਾਰਾਜ ਕਹਿੰਦੇ ਨੇ ਨਾਨਕ ਉੱਥੇ ਵੀ ਕਿਰਪਾ ਕਰ, ਮੈਨੂੰ ਤੇਰੇ ਨਾਮ ਨਾਲ ਪ੍ਰੀਤ ਲੱਗ ਜਾਵੇ। ਮੇਰੀ ਪ੍ਰੀਤ ਹੈ ਪਦਾਰਥ ਨਾਲ, ਪਦਾਰਥ ਦੇ ਪਿੱਛੇ ਮੈਂ ਭੱਜਾ ਫਿਰਦਾ, ਅਤੇ ਦੌੜ ਇੱਦਾਂ ਦੀ ਹੈ। ਸ਼ੇਖ ਫਰੀਦ ਸਾਹਿਬ ਆ ਸਾਨੂੰ ਕਹਿੰਦੇ ਨੇ, ਕਹਿੰਦੇ ਵੇਖ ਕੋਠਿਆਂ ਉੱਤੇ ਕਿੰਨਾ ਕੁ ਦੌੜੇਗਾ, ਕਿੰਨਾ ਕੁ ਭੱਜ ਲਵੇਗਾ। ਇਹਨੂੰ ਮਹਾਰਾਜ ਨੇ ਨਾ ਤ੍ਰਿਸ਼ਨਾ ਵੀ ਕਿਹਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋ ਰਹਿ ਪਰੇ ਪਰੇ ਹੀ ਕਹੋ ਲੁੱਝੀ ਹੈ। ਆਖਿਆ ਬੜੇ ਵਿਰਲੇ ਬੰਦੇ ਨੇ ਜਿਨ੍ਹਾਂ ਦੀ ਤ੍ਰਿਸ਼ਨਾ ਬੁੱਝੀ ਹੈ, ਨਹੀਂ ਤੇ ਤ੍ਰਿਸ਼ਨਾ ਦਾ ਵੱਧਾ ਹੋਇਆ ਬੰਦਾ ਸਾਰੀ ਜ਼ਿੰਦਗੀ ਜਿਹੜਾ ਹੈ ਉਹ ਗੁਲਾਮੀ ਕਰਦਾ ਰਹਿੰਦਾ, ਸੁੱਖ ਦੀ ਭਾਲ ਵਿੱਚ ਭੱਜਾ ਫਿਰਦਾ ਰਹਿੰਦਾ। ਤੋ ਸ਼ੇਖ ਫਰੀਦ ਸਾਹਿਬ ਅੱਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਫਰੀਦਾ ਕੋਠੇ ਧੁੱਕਣ ਕੇਤੜਾ। ਆਖਿਆ ਹੇ ਫਰੀਦ, ਕੋਠੇ ਦੀ ਦੌੜ ਕਿੱਥੋਂ ਤੱਕ? ਕੋਠੇ ਉੱਤੇ ਜਿਹੜੀ ਹੈ ਉਹ ਲੰਮੀ ਦੌੜ ਨਹੀਂ ਹੋ ਸਕਦੀ। ਇਸੇ ਤਰ੍ਹਾਂ ਤੂੰ ਰੱਬ ਵੱਲੋਂ ਗਾਫਲ ਕਦੋਂ ਤੱਕ ਰਵੇਂਗਾ? ਗਾਫਲ ਦਾ ਅਰਥ ਹੁੰਦਾ ਜਿਹੜਾ ਬੰਦਾ ਮੋਹ ਦੀ ਨੀਂਦ ਵਿੱਚ ਸੁੱਤਾ ਹੋਵੇ, ਜਿਹੜਾ ਬੇਪਰਵਾਹ ਹੋਵੇ, ਗਾਫਲ ਉਹਨੂੰ ਕਹਿੰਦੇ ਨੇ। ਜਿਵੇਂ ਸਤਿਗੁਰ ਦੀ ਬਾਣੀ ਵਿੱਚ ਆਪਾਂ ਪੜ੍ਹਦੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਸਤਿਗੁਰ ਨੇ ਆਖਿਆ ਕਿੱਥੇ ਸੁੱਤਾ ਹੋਇਆ? ਤੋ ਗੁਰਦੇਵ ਨੇ ਕਿਹਾ ਫਿਰ ਨੀਂਦੜੀ ਨਿਵਾਰ, ਜੋ ਦੇ ਲੱਦੇ ਗਾਣਵੇ। ਗਾਣਵੇ ਦੇ ਕਿਹੜੇ ਹੁੰਦੇ ਨੇ? ਗਿਣਵੇਂ ਦਿਨ, ਗਿਣਵੇਂ ਸ਼ਬਦ ਗਾਣਵੇਂ ਵਰਤਿਆ, ਗਣਵੇਂ ਦਾ ਅਰਥ ਗਿਣਵੇਂ। ਆਖਿਆ ਵੇਖ ਉਮਰ ਦੇ ਦਿਨ ਬੜੇ ਗਿਣਵੇਂ ਨੇ, ਬੜੀ ਛੋਟੀ ਲਾਈਫ ਹੈ ਜੇ ਬੰਦਾ ਇਸ ਗੱਲ ਨੂੰ ਸਮਝੇ ਤੇ, ਬਹੁਤ ਛੋਟੀ। ਪਰ ਬੰਦੇ ਦਾ ਹੰਕਾਰ ਬਹੁਤ ਵੱਡਾ ਹੁੰਦਾ, ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ। ਬਾਬੇ ਨੇ ਇਹਦੀ ਜਦੋਂ ਤੁਲਨਾ ਕੀਤੀ ਕਦੀ ਪਾਣੀ ਦੇ ਬੁਲਬਲੇ ਨਾਲ ਕਰ ਦਿੱਤੀ, ਵੀ ਜਿਵੇਂ ਪਾਣੀ ਦਾ ਬੁਲਬਲਾ ਪਾਣੀ ਦੇ ਉੱਤੇ ਆਇਆ ਤੇ ਕਿੰਨੀ ਕੁ ਲਾਈਫ ਹੈ ਉਹਦੀ, ਬੜੀ ਛੋਟੀ ਲਾਈਫ ਹੈ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਭਾਈ ਇਹ ਜਿਹੜੇ ਗਿਣਵੇਂ ਦਿਨ ਤੈਨੂੰ ਉਮਰ ਦੇ ਮਿਲੇ ਹੋਏ ਨੇ ਨਾ, ਇਹਨੂੰ ਬਾਬਾ ਸ਼ੇਖ ਫਰੀਦ ਸਾਹਿਬ ਨੇ ਜੇ ਪਿੱਛੇ ਤੁਹਾਡੇ ਧਿਆਨ 'ਚ ਹੋਵੇ, ਆਪਾਂ ਇੱਕ ਬਚਨ ਬਾਬਾ ਸ਼ੇਖ ਫਰੀਦ ਸਾਹਿਬ ਦਾ ਵਿਚਾਰਿਆ ਸੀ, ਉਹਦੇ ਵਿੱਚ ਉਹਨਾਂ ਨੇ ਇੱਦਾਂ ਦਾ ਹੀ ਖਿਆਲ ਪ੍ਰਗਟ ਕਰਕੇ ਆਖਿਆ ਵੀ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ। ਜੇ ਨਾ ਤਿਲ ਥੋੜੇ ਨੇ ਸਾਹਾਂ ਦੇ, ਤੇ ਬੜਾ ਸੰਭਾਲ ਕੇ ਨਾ ਸਾਹਾਂ ਨੂੰ ਵਰਤੀ, ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਸ਼ਹਿ ਨੰਡੜਾ ਤਾਂ ਥੋੜਾ ਮਾਣ ਕਰੀ। ਤੋ ਸ਼ੇਖ ਫਰੀਦ ਸਾਹਿਬ ਨੇ ਕਿਹਾ ਜੋ ਦੇ ਲੱਦੇ ਗਾਣਵੇ, ਆ ਜਿਹੜੀ ਉਮਰ ਦੇ ਦਿਨ ਗਿਣਵੇਂ ਮਿਲੇ ਹੋਏ ਨੇ ਨਾ, ਇਹ ਛਾਲਾਂ ਮਾਰ ਮਾਰ ਕੇ ਮੁੱਕਦੇ ਜਾ ਰਹੇ ਨੇ। ਤੇ ਮੈਂ ਤੇ ਅਕਸਰ ਜਦੋਂ ਏਦਾਂ ਦੀ ਵਿਚਾਰ ਚੱਲਦੀ ਮੈਂ ਕਹਿੰਦਾ ਹੁੰਦਾ, ਜਿੰਨੇ ਆਪਾਂ ਇੱਥੇ ਬੈਠੇ ਹਾਂ ਮੇਰੇ ਸਮੇਤ, ਆਪਣੇ ਚੋਂ ਕੋਈ 30 ਸਾਲਾਂ ਦਾ ਹੈ, ਕੋਈ 35 ਸਾਲਾਂ ਦਾ ਹੈ, ਕੋਈ 17 ਨੂੰ ਪਹੁੰਚ ਗਿਆ, ਕੋਈ 75 ਦਾ ਹੋ ਗਿਆ। ਤੇ ਜੇ ਤੁਸੀਂ ਪਿੱਛੇ ਨੂੰ ਵੇਖੋਗੇ ਨਾ, ਮੰਨ ਲਓ ਜੇ 75 ਸਾਲ ਸਾਡੀ ਉਮਰ ਲੰਘ ਗਈ ਹੈ, ਤੇ ਤੁਹਾਨੂੰ ਇਸ ਗੱਲ ਦਾ ਆਭਾਸ ਬੜੇ ਆਰਾਮ ਨਾਲ ਹੋ ਜਾਵੇਗਾ ਵੀ ਯਾਰ 75 ਸਾਲ ਛਾਲਾਂ ਮਾਰ ਕੇ ਲੰਘੇ। ਕੱਲ੍ਹ ਤੱਕ ਅਜੇ ਕੱਲ੍ਹ ਦੀਆਂ ਗੱਲਾਂ ਨੇ, ਬੰਦਾ ਨਹੀਂ ਕਈ ਨਾ ਕਹਿੰਦਾ ਅਜੇ ਮੈਂ ਕੱਲ੍ਹ ਕਨੇਡਾ ਆਇਆ ਸੀ, ਉਦੋਂ ਦੀਆਂ ਇੱਦਾਂ ਗੱਲਾਂ ਨੇ। ਆ ਬਜ਼ੁਰਗ ਕਈ ਨਾ ਗੱਲਾਂ ਸੁਣਾਉਂਦੇ ਜਿਹਨਾਂ ਦੇ ਰੁਪਈਏ ਦਾ ਘਿਓ ਆ ਜਾਂਦਾ ਸੀ, ਆ ਕੱਲ੍ਹ ਦੀਆਂ ਗੱਲਾਂ ਨੇ ਵੀ ਇੱਦਾਂ ਜਿਵੇਂ ਅੱਖ ਦੇ ਫਰੱਕੇ ਵਿੱਚ ਉਮਰ ਲੰਘ ਗਈ। ਪਰ ਬੰਦਾ ਆਸ ਕੀ ਰੱਖੀ ਬੈਠਾ ਹੈ, ਆਸ ਅੱਗੇ ਦੀ ਰੱਖੀ ਬੈਠਾ ਹੈ, ਆਸ ਅੱਗੇ ਦੀ ਰੱਖੀ ਬੈਠਾ ਵੀ ਅਜੇ ਬੜੀ ਹੈ, ਅਜੇ ਕੀ ਹੋਇਆ, ਅਜੇ ਆਪਣੇ ਆਪ ਨੂੰ ਸਵਾਰਦਾ ਨਹੀਂ, ਅਜੇ ਵੀ ਉਸੇ ਈਗੋ ਵਿੱਚ, ਉਸੇ ਹੰਕਾਰ ਵਿੱਚ, ਜਿਹੜੇ ਹੰਕਾਰ ਵਿੱਚ, ਜਿਹੜੀ ਬੁਰਾਈ ਵਿੱਚ ਜ਼ਿੰਦਗੀ ਦੇ 75 ਸਾਲ ਕੱਢ ਲਏ ਨਾ, ਅਜੇ ਵੀ ਉੱਥੇ ਤੁਰਿਆ ਫਿਰਦਾ, ਅਜੇ ਵੀ ਤ੍ਰਿਸ਼ਨਾ ਉਨੀ ਕੰਮ ਕਰ ਰਹੀ ਹੈ। ਤੋ ਬਾਬਾ ਜੀ ਕਹਿੰਦੇ ਨੇ ਜੋ ਦੇ ਲੱਦੇ ਗਾਣਵੇ, ਹੇ ਭਾਈ ਜਿਹੜੇ ਗਿਣਵੇਂ ਦਿਨ ਮਿਲੇ ਹੋਏ ਨੇ ਨਾ, ਗਏ ਵਿਲਾੜ ਵਿਲਾੜ ਵਿਲਾੜ ਵਿਲਾੜ ਦਾ ਮਤਲਬ ਹੈ ਛਾਲਾਂ ਮਾਰ ਮਾਰ ਕੇ ਲੰਘਦੇ ਜਾ ਰਹੇ ਨੇ। ਤੁਸੀਂ ਸਾਰੇ ਇੱਥੇ ਬੈਠੇ ਹੋ, 2026 ਦਾ ਵਰ੍ਹਾ ਵੀ ਲੰਘਣ ਵਾਲਾ ਹੋਣਾ, 25 ਦਾ ਲੰਘਿਆ ਸੀ ਨਾ, 26 ਦਾ ਵੀ ਲੰਘ ਚੱਲਿਆ, 24 ਵੀ ਆਇਆ, 23 ਵੀ ਆਇਆ, 22 ਵੀ ਆਇਆ, ਤੇ 26 ਵੀ ਆ ਰਹਿ ਗਏ ਪਿੱਛੇ 2-4 ਮਹੀਨੇ, ਇਹ ਵੀ ਛਾਲ ਮਾਰ ਕੇ ਲੰਘ ਗਿਆ। ਪਰ ਬੰਦਾ ਉਦਾਂ ਦਾ ਹੀ ਹੈ ਸੁਭਾਅ ਦੇ ਪੱਖੋਂ ਨਾ, ਜਿੱਦਾਂ ਦਾ ਮੈਂ 25 ਸੀ, ਜਿੱਦਾਂ ਦਾ 24 ਦੇ ਵਿੱਚ ਸੀ, ਜਿੱਦਾਂ ਦਾ 23 ਦੇ ਵਿੱਚ ਸੀ, ਉਹ ਸੁਭਾਅ ਉਦਾਂ ਹੀ ਨਾਲ ਚੱਲ ਰਿਹਾ, ਦਿਨ ਛਾਲਾਂ ਮਾਰ ਕੇ ਲੰਘਦੇ ਜਾ ਰਹੇ ਨੇ। ਤੋ ਸ਼ੇਖ ਫਰੀਦ ਸਾਹਿਬ ਸਾਨੂੰ ਹਲੂਣਦੇ ਨੇ, ਉਹ ਕਹਿਣ ਲੱਗੇ ਵੇਖ ਭਾਈ ਜ਼ਿੰਦਗੀ ਦੇ ਦਿਨ ਛਾਲਾਂ ਮਾਰ ਕੇ ਮੁੱਕਦੇ ਜਾ ਰਹੇ ਨੇ। ਅਗਲੇ ਸਲੋਕ ਵਿੱਚ ਉਹਨਾਂ ਕਿਹਾ ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨ ਲਾਏ ਚਿੱਤ। ਕੋਠੇ ਮੰਡਪ ਮਹਿਲਾਂ ਨੂੰ ਕਹਿੰਦੇ ਨੇ ਜੀ, ਮਹਿਲ ਮਾੜੀਆਂ ਇਕੱਠਾ ਵੈਸੇ ਸ਼ਬਦ ਜੁੜਿਆ ਜਾਂਦਾ। ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨ ਲਾਏ ਚਿੱਤ। ਆਪਣੇ ਚਿੱਤ ਨੂੰ ਇਹਦੇ ਵਿੱਚ ਹੀ ਨਾ ਗੱਡ ਕੇ ਰੱਖ। ਮਿੱਟੀ ਪਈ ਅਤੋਲਵੀ ਕੋਈ ਨਾ ਹੋਸੀ ਮਿੱਤ। ਬਾਬਾ ਜੀ ਕਹਿੰਦੇ ਨੇ ਮਰਨ ਤੇ ਜਦੋਂ ਕਬਰ ਵਿੱਚ ਤੇਰੇ ਉੱਤੇ ਅਤੋਲਵੀ ਮਿੱਟੀ ਪਾਈ ਜਾਵੇਗੀ ਨਾ, ਤੇ ਇਹਨਾਂ ਦੇ ਵਿੱਚੋਂ ਕੋਈ ਵੀ ਤੇਰਾ ਸਾਥੀ ਨਹੀਂ ਬਣੇਗਾ। ਅਤੋਲਵੀ ਮਿੱਟੀ ਦਾ ਭਾਵ ਹੈ ਵੀ ਜਦੋਂ ਕਬਰ ਦੇ ਵਿੱਚ ਪਾਇਆ ਜਾਣਾ, ਕੋਈ ਗਿਣ ਕੇ ਥੋੜਾ ਪਾਈ ਜਾਣੀ ਹੈ, ਅਤੋਲਵੀ ਮਿੱਟੀ ਤੇਰੇ ਉੱਤੇ ਸੁੱਟ ਦਿੱਤੀ ਜਾਣੀ ਹੈ। ਤੂੰ ਕੋਠੇ ਮੰਡਪ ਮਾੜੀਆਂ, ਮਹਿਲ ਮਾੜੀਆਂ ਦੇ ਨਾਲ ਆਪਣਾ ਇੰਨਾ ਚਿੱਤ ਨਾ ਜੋੜ ਵੀ ਤੇਰੇ ਲਈ ਔਖੀ ਖੇਡ ਹੋਵੇ। ਅਗਲੇ ਸਲੋਕ ਵਿੱਚ ਕਹਿੰਦੇ ਨੇ ਫਰੀਦਾ ਮੰਡਪ ਮਾਲ ਨਾ ਲਾਏ। ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਨੇ, ਹੇ ਫਰੀਦ ਨਿਰਾ ਮਹਿਲ ਮਾੜੀਆਂ ਤੇ ਧਨ ਨੂੰ ਚਿੱਤ ਵਿੱਚ ਨਾ ਰੱਖ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਾਰ। ਮਰਗ ਮੌਤ ਨੂੰ ਕਹਿੰਦੇ ਨੇ, ਆਖਿਆ ਸਤਾਣੀ। ਸਤਾਣੀ ਦਾ ਮਤਲਬ ਹੁੰਦਾ ਜਿਹੜੀ ਪੂਰੀ ਤਾਣ ਵਾਲੀ ਹੈ, ਜਿਹੜੀ ਪੂਰੀ ਬਲ ਵਾਲੀ ਹੈ, ਇਹਨੂੰ ਆਪਣੇ ਚਿੱਤ ਵਿੱਚ ਰੱਖ। ਅੱਜ ਬੰਦਾ ਕਹਿੰਦਾ ਮੇਰੇ ਧੀਆਂ, ਮੇਰੇ ਪੁੱਤਰ, ਮੇਰਾ ਘਰ, ਮੇਰੇ ਕੋਠੇ, ਮੇਰੇ ਬੰਗਲੇ, ਤੇ 24 ਘੰਟੇ ਕਈ ਵਾਰ ਬੰਦਾ ਇਸ ਚੀਜ਼ ਵਿੱਚੋਂ ਹੀ ਗੁਜ਼ਰਦਾ ਰਹਿੰਦਾ ਹੈ, ਇਸੇ ਸੁਭਾਅ ਵਿੱਚ ਹੀ ਜੀਂਦਾ ਰਹਿੰਦਾ 24 ਘੰਟੇ। ਉਹ ਜਿਵੇਂ ਭਗਤ ਜੀ ਦਾ ਇੱਕ ਵਾਕ ਆਉਂਦਾ ਏ, ਉਹਨੂੰ ਵੈਸੇ ਜੋੜਿਆ, ਜਦੋਂ ਉਹਦੇ ਅਰਥ ਕੀਤੇ ਜਾਂਦੇ ਨੇ ਬਹੁਤੀ ਵਾਰ ਤੇ ਇੱਦਾਂ ਜੋੜਿਆ ਜਾਂਦਾ ਵੀ ਮੈਨੂੰ ਯਾਦ ਹੈ ਅਸੀਂ 5ਵੀਂ 6ਵੀਂ ਕਲਾਸ 'ਚ ਪੜ੍ਹਦੇ ਸੀ ਅਤੇ ਮੇਰੇ ਨਾਲ ਇੱਕ ਸਾਥੀ ਪੜ੍ਹਨ ਵਾਲਾ, ਸਾਡਾ ਪਰਿਵਾਰ ਤਾਂ ਕੋਈ ਬਹੁਤਾ ਧਾਰਮਿਕ ਪਰਿਵਾਰ ਨਹੀਂ ਰਿਹਾ, ਮੈਂ ਇਹ ਬੇਨਤੀ ਪਹਿਲਾਂ ਕਰਦੇ ਹਾਂ, ਅਤੇ ਉਹ ਚਲੋ ਜਿਹੜਾ ਲੋਕ ਧਰਮ ਸੀ ਉਹਨਾਂ ਦੇ ਪਰਿਵਾਰ ਵਿੱਚ ਹੈਗਾ ਸੀ। ਤੇ ਅਸੀਂ ਨਿੱਘੇ ਨਿੱਘੇ ਇੱਦਾਂ ਗੱਲਾਂ ਕਰੀਏ, ਕਿਉਂਕਿ ਉਹਦਾ ਨਾ ਦਾਦਾ ਚੜ੍ਹਾਈ ਕਰ ਗਿਆ ਸੀ। ਜਦੋਂ ਦਾਦਾ ਚੜ੍ਹਾਈ ਕਰ ਗਿਆ ਤੇ ਗੱਲਾਂ ਬਾਤਾਂ ਚੱਲੀਆਂ, ਮੈਂ ਕਿਹਾ ਵੀ ਕੋਈ ਗੱਲ ਨਹੀਂ, ਮੇਰਾ ਵੀ ਦਾਦਾ ਚੜ੍ਹਾਈ ਕਰ ਗਿਆ, ਇੱਦਾਂ ਜਿਵੇਂ ਛੋਟੇ ਬੱਚੇ ਗੱਲਾਂ ਕਰਦੇ ਨੇ। ਉਹ ਮੈਨੂੰ ਕਹਿੰਦਾ ਵੀ ਤੇਰੇ ਦਾਦੇ ਨੇ ਤੈਨੂੰ ਚੇਤਾ ਵੀ ਮਰਨ ਵੇਲੇ ਕਿਹੜਾ ਸ਼ਬਦ ਬੋਲਿਆ ਸੀ? ਮੈਨੂੰ ਅਜੇ ਤੱਕ ਉਹ ਗੱਲ ਚੇਤੇ ਹੈ। ਤੇ ਮੈਨੂੰ ਗੱਲ ਸਮਝਣਾ ਲੱਗੇ ਵੀ ਮੈਂ ਹਾਂ ਵੀ ਸ਼ਬਦ ਕਿਹੜਾ ਬੋਲਿਆ। ਆ ਤਾਂ ਅਸਲ 'ਚ ਬੰਦਾ ਜਿਹੜਾ ਮਰਨ ਵੇਲੇ ਸ਼ਬਦ ਬੋਲਦਾ ਨਾ, ਉਹਨੂੰ ਫਿਰ ਉਹ ਜੂਨ ਮਿਲਦੀ ਆ। ਇੱਦਾਂ ਉਹਨੇ ਕਿਹੜਾ ਸ਼ਬਦ ਬੋਲਿਆ ਇੱਦਾਂ ਕਰਕੇ। ਚਲੋ ਜੀ, ਸਮਾਂ ਲੱਦ ਗਿਆ, ਬਾਣੀ ਦੀ ਸੰਥਿਆ ਲਈ ਸ਼ਬਦ ਪੜ੍ਹਿਆ ਭਗਤ ਜੀ ਦਾ। ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਣ ਵਲ ਵਲ ਉਤਰੈ। ਤੋ ਉਹਦੇ ਵਿੱਚ ਉਹਨਾਂ ਨੇ ਸਾਰੀ ਇਹ ਖੇਡ ਜਿਹੜੀ ਹੈ ਬਿਆਨੀ। ਉਹਨਾਂ ਨੇ ਕਿਹਾ ਵੀ ਅੰਤ ਕਾਲ, ਵੈਸੇ ਜੇ ਸਿੱਧੇ ਜ ਅਰਥ ਕਰੀਏ ਵੀ ਅੰਤ ਵੇਲੇ ਵੀ ਜਿਹੜਾ ਲਛਮੀ ਨੂੰ ਚੇਤੇ ਕਰਦਾ, ਜਿਹੜੇ ਅਖਰੀ ਅਰਥ ਬਣਦੇ ਨੇ ਉਹ ਇਹ ਹੈ, ਅੰਤ ਕਾਲ ਜੋ ਲਛਮੀ ਸਿਮਰੇ, ਜਿਹਨੇ ਲਛਮੀ ਨੂੰ ਚੇਤੇ ਕਰ ਲਿਆ। ਮੰਨ ਲਓ ਕਿਸੇ ਦਾ ਬਜ਼ੁਰਗ ਚੜ੍ਹਾਈ ਕਰਨ ਲੱਗਾ ਤੇ ਉਹ ਕਹਿੰਦਾ ਜੀ ਵੇਖਿਓ ਪੁੱਤਰੋ ਪੈਸੇ ਸਾਂਭ ਲਿਓ, ਇਹਨਾਂ ਕਹਿੰਦਿਆਂ ਉਹ ਚੜ੍ਹਾਈ ਕਰ ਗਿਆ। ਤੇ ਬਾਬਾ ਜੀ ਕਹਿਣ ਲੱਗੇ ਵੀ ਅੰਤ ਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੈ, ਤੇ ਜੇ ਕੋਈ ਐਸੀ ਚਿੰਤਾ 'ਚ ਹੀ ਮਰ ਗਿਆ, ਮਾਇਆ ਨੂੰ ਚੇਤੇ ਕਰਦਾ ਹੀ ਮਰ ਗਿਆ। ਤੇ ਭਗਤ ਜੀ ਕਹਿਣ ਲੱਗੇ ਵੀ ਉਹ ਸਰਪ ਦੀ ਜੂਨ ਦੇ ਵਿੱਚ ਪੈ ਜਾਂਦਾ, ਸੱਪ ਦੀ ਜੂਨ ਦੇ ਵਿੱਚ। ਫਿਰ ਮੈਨੂੰ ਥੋੜ੍ਹੀ ਗੱਲ ਕਲਿੱਕ ਵੀ ਕੀਤੀ ਵੀ ਉਹਦੇ ਕਹਿਣ ਦਾ ਰੀਜ਼ਨ ਕੀ ਸੀ, ਵੀ ਉਹ ਇਹ ਗੱਲ ਕਿਉਂ ਕਹਿ ਰਿਹਾ ਸੀ। ਹਾਲਾਂਕਿ ਇਹਨੂੰ ਇੱਦਾਂ ਸਮਝੋ ਵੀ ਜਿਹੜਾ ਬੰਦਾ ਮਰਦੇ ਦਮ ਤੱਕ ਵੀ ਮਾਇਆ ਮਾਇਆ ਹੀ ਕਰ ਰਿਹਾ ਹੈ, ਉਹਨੇ ਬੰਦੇ ਦੀ ਜੂਨ ਤੇ ਹੰਢਾਈ ਨਾ, ਉਹਨੇ ਸਾਰੀ ਜੂਨ ਕਿਹੜੀ ਹੰਢਾਈ ਹੈ? ਸੱਪ ਵਾਲੀ ਹੰਢਾਈ। ਸਮਝੇ ਬੇਨਤੀ ਨੂੰ? ਜਿਹੜਾ ਬੰਦਾ ਮਰਦੇ ਦਮ ਤੱਕ ਵੀ, ਜਿਹਦੇ ਚਿੱਤ ਵਿੱਚ ਕੋਠੇ ਮੰਡਪ ਮਾੜੀਆਂ, ਜਿਹੜੀ ਸ਼ੇਖ ਫਰੀਦ ਸਾਹਿਬ ਗੱਲ ਕਰਦੇ ਨੇ, ਉਹਨੇ ਮਨੁੱਖਾ ਦੇਈ ਤੇ ਹੰਢਾਈ ਨਾ ਨਾ, ਕਿਉਂਕਿ ਮਨੁੱਖਾ ਦੇਈ ਉਹ ਹੁੰਦੀ ਹੈ ਜਿਹਦੇ ਵਿੱਚ ਮਨੁੱਖਾਂ ਵਾਲੇ ਗੁਣ ਹੋਣ, ਰੱਬੀ ਗੁਣ ਹੋਣ। ਤੋ ਅੰਤ ਕਾਲ ਕਦੋਂ ਆ ਗਿਆ? ਜਦੋਂ ਤੁਸੀਂ ਸੁਰਤ ਵਿੱਚ ਲਛਮੀ ਨੂੰ ਰੱਖ ਲਿਆ ਨਾ, ਤੇ ਸਮਝੋ ਤੁਹਾਡਾ ਕੀ ਹੈ? ਅੰਤ ਕਾਲ ਹੀ ਹੈ। ਸਮਝੇ ਬੇਨਤੀ ਨੂੰ? ਹੁਣ ਦੋ ਅਰਥ ਨੇ ਇਹਦੇ, ਇੱਦਾਂ ਸਮਝੋ। ਇੱਕ ਤੇ ਇਹ ਹੈ ਵੀ ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੂਨ ਵਲ ਵਲ ਉਤਰੈ। ਬਾਬਾ ਜੀ ਕਹਿਣ ਲੱਗੇ ਵੀ ਅੰਤ ਕਾਲ ਵੇਲੇ ਜਿੰਨੇ ਧਨ ਦੌਲਤ ਨੂੰ ਚੇਤੇ ਕੀਤਾ, ਲਛਮੀ ਨੂੰ ਚੇਤੇ ਕੀਤਾ, ਉਹ ਸੱਪ ਦੀ ਜੂਨ ਵਿੱਚ ਪੈ ਗਿਆ। ਅੰਤ ਕਾਲ ਜੋ ਲਛਮੀ ਸਿਮਰੈ। ਤੋ ਇੱਕ ਹੈ ਵੀ ਜਦੋਂ ਤੁਸੀਂ ਲਛਮੀ ਦਾ ਸਿਮਰ ਨਹੀਂ ਕਰ ਰਹੇ ਹੋ, ਜਦੋਂ ਤੁਹਾਨੂੰ 24 ਘੰਟੇ ਮਾਇਆ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ, ਤੇ ਤੁਸੀਂ ਮਤਾ ਆਪਣੇ ਆਪ ਨੂੰ ਸਮਝੋ ਵੀ ਤੁਸੀਂ ਮਨੁੱਖ ਹੋ। ਫਿਰ ਬਾਬਾ ਜੀ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਤੁਸੀਂ ਜਿਉਂਦਿਆਂ ਜੀ ਸੱਪ ਦੀ ਜੂਨ ਉਡਾ ਰਹੇ ਹੋ। ਤੇ ਸੱਪ ਕੀ ਕਰਦਾ? ਆ ਜਿੰਨੇ ਤੁਸੀਂ ਪੁਰਾਣੀਆਂ ਫਿਲਮਾਂ ਵੇਖੋ, ਕਿਤੇ ਖਜ਼ਾਨਾ ਹੋਣਾ, ਖਜ਼ਾਨਾ ਪਿਆ ਹੋਣਾ, ਤੇ ਉਹਦੇ ਉੱਤੇ ਕੀ ਹੁੰਦਾ ਸੀ? ਸੱਪ ਹੁੰਦਾ ਸੀ। ਇਹਦਾ ਮਤਲਬ ਜਿਹੜਾ ਬੰਦਾ ਖਜ਼ਾਨੇ ਦੇ ਉੱਤੇ ਚੌਂਕੜੀ ਮਾਰ ਕੇ ਬੈਠਾ, ਉਹ ਸੱਪ ਦੀ ਜੂਨ ਹੀ ਤੇ ਭੁਗਤ ਰਿਹਾ ਨਾ। ਦੱਸੋ ਕੀ ਘੱਟ ਹੈ ਉਹਦਾ ਸੱਪ ਨਾਲ? ਤੋ ਅੰਤ ਕਾਲ ਤੇ ਉਹਦਾ ਹੋ ਗਿਆ, ਕਿਉਂਕਿ ਜਦੋਂ ਇਖਲਾਕ ਮੁੱਕ ਗਿਆ, ਖਜ਼ਾਨੇ ਵਾਲੇ ਬੰਦਿਆਂ ਦਾ ਅਕਸਰ ਇਖਲਾਕ ਮੁੱਕ ਜਾਂਦਾ, ਇਹ ਚੇਤਾ ਰੱਖੋ। ਇਹ ਮੈਂ ਨਹੀਂ ਕਹਿ ਰਿਹਾ, ਇਹ ਦੁਨੀਆਂ ਦਾ ਸੱਚ ਹੈ। ਖਜ਼ਾਨੇ ਵਾਲਿਆਂ ਦਾ ਇਖਲਾਕ ਮੁੱਕ ਜਾਂਦਾ, ਕੋਈ ਵਿਰਲਾ ਟਾਵਾਂ ਮਹਾਰਾਜ ਦੀ ਕਿਰਪਾ ਨਾਲ ਬਚ ਜਾਵੇ ਤੇ ਗੱਲ ਵੱਖਰੀ ਹੈ, ਨਹੀਂ ਤੇ ਭਗਤ ਜੀ ਦੇ ਝੂਠ ਨਹੀਂ ਨਾ ਬੋਲ ਸਕਦੇ। ਅੰਤ ਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ। ਉਹਨਾਂ ਨੇ ਕਿਹਾ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਆ ਕਿਹਾ ਹੇ ਬਾਈ ਚੇਤਾ ਰੱਖੀ, ਤੈਨੂੰ ਕਦੀ ਗੋਬਿੰਦ ਦਾ ਨਾਮ ਨਾ ਵਿਸਰੇ। ਫਿਰ ਉਹਨਾਂ ਇਹ ਵੀ ਆਖਿਆ ਅੰਤ ਕਾਲ ਜੋ ਇਸਤਰੀ ਸਿਮਰਿਆ, ਜਿਹੜਾ ਸਾਰੀ ਦਿਹਾੜੀ ਆਪਦੀ ਤੀਵੀਂ ਨੂੰ ਹੀ ਚੇਤੇ ਕੀਤਾ ਜਾਂਦਾ। ਹਾਲਾਂਕਿ ਤੀਵੀਂ ਕਹਿੰਦੀ ਹੈ ਮੇਰਾ ਬੰਦਾ ਮੈਨੂੰ ਚੇਤੇ ਕਰੇ, ਬੰਦਾ ਕਹਿੰਦਾ ਮੇਰੀ ਤੀਵੀਂ ਮੈਨੂੰ ਚੇਤੇ ਕਰੇ, ਪਰ ਜੇ ਸੁਰਤੀ 24 ਘੰਟੇ ਤੀਵੀਂ 'ਚ ਹੈ, ਔਰਤ ਵਿੱਚ ਹੈ, ਤਾਂ ਬਾਬੇ ਨੇ ਉਹਦਾ ਵੀ ਜ਼ਿਕਰ ਕੀਤਾ। ਆਖਿਆ ਉਹ ਵੇਸ਼ਵਾ ਹੁੰਦਾ ਬੰਦਾ, ਉਹਦੀ ਵੇਖੋ ਕਿਹਦੇ ਨਾਲ ਤੁਲਨਾ ਕੀਤੀ। ਹੁਣ ਵੇਸ਼ਵਾ ਆਪਣੇ ਆਪ 'ਚ ਕੋਈ ਜੂਨ ਨਹੀਂ ਹੁੰਦੀ, ਇਹ ਚੇਤਾ ਰੱਖੋ। ਵੇਸ਼ਵਾ ਕੋਈ ਜੂਨ ਥੋੜ੍ਹਾ ਹੈ। ਪਰ ਭਗਤ ਜੀ ਨੇ ਇੱਥੇ ਕਿਹਾ ਵੀ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਜਿਹਨੂੰ ਔਰਤਾਂ ਦੀ ਚਿੰਤਾ ਰਹਿੰਦੀ ਹੈ, ਜਿਹਦੀ ਸੁਰਤ ਵਿੱਚ ਹੀ ਔਰਤ ਰਹਿੰਦੀ ਹੈ, ਜਿਹੜਾ ਇੱਦਾਂ ਮਰਿਆ ਪਿਆ। ਆਖਿਆ ਵੇਸ਼ਵਾ ਜੂਨ ਵਲ ਵਲ ਉਹ ਤਰੇ, ਤੇ ਉਹ ਬੰਦਾ ਕਾਹਦਾ, ਉਹ ਤੇ ਵੇਸ਼ਵਾ ਦੀ ਜੂਨੇ ਪਿਆ ਹੋਇਆ ਜਿਉਂਦਿਆਂ ਜੀ। ਹੁਣ ਇਹ ਸਾਰਾ ਸ਼ਬਦ ਇਸ ਕੰਸੈਪਟ ਵਿੱਚ ਜੇ ਤੁਸੀਂ ਸਮਝ ਕੇ ਵੇਖੋਗੇ ਨਾ, ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮਹਿਜੇ ਮਰੇ ਸੂਕਰ ਜੋਣ ਵੱਲ ਵੱਲ ਉਹ ਤਰੇ। ਕਹਿੰਦਾ ਜਿਹਨੂੰ ਜਿਹਦੀ ਸੁਰਤ ਵਿੱਚੋਂ ਉਹਦੇ ਆਪਦੇ ਜਵਾਕ ਨਿਕਲਦੇ ਨਹੀਂ। ਬਾਬਾ ਜੀ ਕਹਿੰਦੇ ਨੇ ਸੂਰ ਦੀ ਜੋਨ ਚ ਪਿਆ ਹੋਇਆ, ਕਿਉਂਕਿ ਤੁਹਾਨੂੰ ਪਤਾ ਸੂਰ ਵੀ ਕਈ ਜਵਾਕ ਜੰਮਦਾ, ਸੂਰੀ ਜਿਹੜੀ ਹੈ ਉਹ ਬਹੁਤ ਬੱਚੇ ਜੰਮਦੀ ਹੈ। ਸੂਰ ਤੁਰਿਆ ਜਾਂਦਾ ਹੋਵੇ ਤੇ 8-10 ਬੱਚੇ ਉਹਦੇ ਪਿੱਛੇ ਤੁਰੇ ਜਾਂਦੇ ਨੇ। ਕਹਿੰਦੇ ਨੇ ਜਿਹਦੀ ਸੁਰਤ ਸਿਰਫ ਬੱਚਿਆਂ ਵਿੱਚ ਗੱਡੀ ਹੋਈ ਹੈ, ਵੀ ਜਿਹਨੂੰ ਆ ਜਿਹੜਾ ਇੰਨਾ ਪੁੱਤਰ ਮੋਹ ਚੰਨਾ ਹੋਇਆ ਫਿਰਦਾ, ਜਿਹਨੂੰ ਦੂਜੇ ਦੇ ਬੱਚੇ ਦੀਂਦੇ ਹੀ ਨਹੀਂ। ਤਾਂ ਬਾਬਾ ਜੀ ਨੇ ਆਖਿਆ ਸੂਰ ਦੀ ਜੂਨ ਉਡਾ ਰਿਹਾ, ਉਹਦਾ ਅੰਤਕਾਲ ਆਇਆ ਹੋਇਆ। ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵੱਲ ਵੱਲ ਉਹ ਤਰੈ। ਫਿਰ ਬਾਬਾ ਜੀ ਨੇ ਕਿਹਾ ਅੰਤਕਾਲ ਜੋ ਮੰਦਰ ਸਿਮਰੈ, ਆਹ ਜਿਹੜੀ ਗੱਲ ਸ਼ੇਖਪੁਰੀ ਸਾਹਿਬ ਨੇ ਕੀਤੀ, ਮੰਦਰ ਦਾ ਮਤਲਬ ਹੁੰਦਾ ਘਰ, ਜਿਹੜਾ ਕੇਵਲ ਮੰਦਰ ਨੂੰ ਸਿਮਰ ਰਿਹਾ, ਘਰ ਨੂੰ ਸਿਮਰ ਰਿਹਾ, ਹਾਏ ਘਰ ਮੇਰਾ, ਹਾਏ ਮੇਰੇ ਮਹਿਲ, ਹਾਏ ਮੇਰੀਆਂ ਮਾੜੀਆਂ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੇ। ਬਾਬਾ ਨੇ ਆਖਿਆ ਉਹ ਭੂਤ ਹੈ, ਪ੍ਰੇਤ ਦੀ ਜੋਨ ਚ ਪਿਆ ਹੋਇਆ, ਕਿਉਂਕਿ ਪ੍ਰੇਤਾਂ ਬਾਰੇ ਇਹ ਹੁੰਦਾ ਹੈ ਵੀ ਪ੍ਰੇਤ ਜਿਹੜੇ ਨੇ ਉਹ ਆਪਣਾ ਥਾਂ ਨਹੀਂ ਛੱਡਦੇ, ਆਪਣਾ ਟਿਕਾਣਾ ਨਹੀਂ ਛੱਡਦੇ। ਤਾਂ ਇੱਦਾਂ ਸਮਝੀਏ ਸ਼ਬਦ ਨੂੰ। ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਾਰ। ਆਖਿਆ ਉਹ ਮੜੀ ਚੇਤੇ ਕਰ ਲਾ ਜਿਹਦੇ ਵਿੱਚ ਤੂੰ ਜਾ ਕੇ ਪੈਣਾ ਹੈ, ਐਵੇਂ ਘਰਾਂ ਦੇ ਨਾਲ ਇਹਨਾਂ ਚੇਤਨਾ ਜੋੜ। ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ, ਉਹ ਥਾਂ ਚੇਤੇ ਕਰ ਲਾ ਜਿੱਥੇ ਅਖੀਰਤ ਤੂੰ ਜਾਣਾ। ਤਾਂ ਗੁਰੂ ਕਿਰਪਾ ਕਰੇ, ਸ਼ੇਖ ਫਰੀਦ ਸਾਹਿਬ ਦੇ ਇਹ ਜਿਹੜੇ ਬਚਨ ਨੇ ਨਾ, ਇਹ ਸਾਨੂੰ ਹਲੂਣਦੇ ਨੇ ਵੀ ਬੰਦਾ ਕਿੱਦਾਂ ਦੌੜ ਦੇ ਵਿੱਚ ਫਸਿਆ ਹੋਇਆ, ਜਿਹੜੀ ਦੌੜ ਦਾ ਕੋਈ ਅੰਤ ਨਹੀਂ ਹੈਗਾ। ਜਿਵੇਂ ਨਾ ਮਹਾਰਾਜ ਬਾਣੀ ਦੇ ਵਿੱਚ ਬਹੁਤ ਸਾਰੀਆਂ ਵੈਸੇ ਉਦਾਹਰਨਾਂ ਦਿੰਦਾ ਨੇ, ਉਹਨਾਂ ਨੇ ਕਿਹਾ ਜਿਵੇਂ ਕੋਹਲੂ ਦੇ ਬੈਲ ਹੁੰਦੇ ਨੇ ਨਾ, ਕਦੇ ਤੁਸੀਂ ਵੇਖੋ ਜਿਹੜਾ ਕੋਹਲੂ ਦੇ ਉੱਤੇ ਜਿਹੜੇ ਬੈਲ ਜੁਪੇ ਹੁੰਦੇ ਨੇ, ਉਹਨਾਂ ਦੀਆਂ ਅੱਖਾਂ ਦੇ ਉੱਤੇ ਉਹ ਪੱਟੀ ਲਾ ਦਿੰਦਾ ਤੇ ਮੜੀ ਜੀ ਛਮਕ ਮਾਰ ਕੇ ਤੇ ਉਹਨਾਂ ਨੂੰ ਛੱਡ ਦਿੰਦਾ। ਉਹ ਜਿਹੜਾ ਕੋਹਲੂ ਦਾ ਬੈਲ ਹੈ ਜੀ, ਉਹਨੂੰ ਏਦਾਂ ਲੱਗਦਾ ਵੀ ਸਵੇਰ ਦਾ ਤੁਰਿਆ ਹੋਇਆ, ਇੰਨੇ ਗੇੜੇ ਕੱਢ ਲਿਆਉਣ ਤੇ ਉੱਤੋਂ ਖਹਿੜਾ ਛੁੱਟ ਗਿਆ ਹੋਵੇਗਾ, ਪਰ ਸ਼ਾਮਾਂ ਨੂੰ ਜਦੋਂ ਅੱਖਾਂ ਦੇ ਖੋਪੇ ਲੈਂਦੇ ਨੇ ਤੇ ਉੱਥੇ ਦਾ ਉੱਥੇ ਹੀ ਹੁੰਦਾ। ਤਾਂ ਸਾਨੂੰ ਵੀ ਕਈ ਵਾਰ ਇੱਦਾਂ ਲੱਗਦਾ ਸੀ ਵੀ ਹੁਣ ਤੇ ਪੰਜਾਬ ਛੱਡ ਕੇ ਕੈਨੇਡਾ ਆ ਗਏ, ਬੜੀ ਦੂਰ ਨਿਕਲ ਆਏ, ਪਰ ਜੇ ਤੁਸੀਂ ਡੀਪਲੀ ਇਸ ਗੱਲ ਨੂੰ ਸਮਝੋਗੇ, ਖਲੋਤੇ ਅਸੀਂ ਉੱਥੇ ਦੇ ਉੱਥੇ ਹੀ ਹਾਂ, ਉੱਥੇ ਨਹੀਂ ਕੋਈ ਫਰਕ ਪਿਆ, ਉਸ ਸਿਚੁਏਸ਼ਨ ਦੇ ਵਿੱਚ ਕੋਈ ਫਰਕ ਨਹੀਂ ਪਿਆ, ਉਸ ਉਹਨਾਂ ਹਾਲਾਤਾਂ 'ਚ ਕੋਈ ਫਰਕ ਨਹੀਂ ਪਿਆ, ਉੱਥੇ ਦੇ ਉੱਥੇ ਹੀ ਹਾਂ। ਮਤਲਬ ਇਹ ਜਿਹੜੀ ਕੋਹਲੂ ਦੇ ਬੈਲ ਵਾਲੀ ਦੌੜ ਹੈ, ਇਹ ਜਿਹੜੀ ਕੋਠਿਆਂ ਦੀ ਦੌੜ ਹੈ, ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਇਹ ਤੋਂ ਬਚੋ। ਤਾਂ ਗੁਰੂ ਕਿਰਪਾ ਕਰੇ, ਇਹ ਸੀ ਸ਼ੇਖ ਫਰੀਦ ਸਾਹਿਬ ਦੇ ਬਚਨਾਂ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਦਾ ਧੰਨਵਾਦ ਜੀ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ
1: ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਭਗਤ ਜੀ ਦੇ ਪਾਵਨ ਪਿੱਤਰ ਬਚਨਾਂ ਦੀ ਸਾਂਝ ਕਥਾ ਰਾਹੀਂ ਸਾਡੇ ਨਾਲ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਸੋ ਹੁਣ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਰਫਤਾਰ ਉਹਨਾਂ ਦਾ ਢਾਡੀ ਜਥਾ ਢਾਡੀ ਵਾਲਾ ਇਤਿਹਾਸ ਸਰਵਨ ਕਰਾਉਣਗੇ। ਬੜੇ ਪਿਆਰ ਨਾਲ ਸਰਵਨ ਕਰੋ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ। ਕੱਲ੍ਹ ਨੂੰ ਅਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਨੂੰ ਬੇਨਤੀ ਦਰਸ਼ਨ ਦੇਣੇ। ਸੰਥਿਆ ਦੀਆਂ ਕਲਾਸਾਂ ਆਰੰਭ ਨੇ 7 ਤੋਂ ਲੈ ਕੇ ਤੇ 8 ਵਜੇ ਤੱਕ ਹਰ ਰੋਜ਼, ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ। ਤੁਸੀਂ ਵੀ ਸੰਥਿਆ ਲੈ ਸਕਦੇ ਜੇ ਕਲਾਸ ਵਿੱਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਸੋ ਐਤਵਾਰ ਨੂੰ ਅਮਰ ਸੰਚਾਰ ਨੇ 9:30 ਵਜੇ ਸਵੇਰੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹਨਾਂ ਨੂੰ ਬੇਨਤੀ ਹੈ ਕਿ 9:30 ਤੋਂ ਪਹਿਲਾਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਨਵੀਂ ਬਿਲਡਿੰਗ ਦੀ ਨੀਂਹ ਪੱਥਰ ਜੋ ਗੁਰਦੁਆਰਾ ਸਾਹਿਬ ਸਿੰਘ ਸਭਾ ਦਾ, ਉਹ 20 ਤਰੀਕ ਨੂੰ ਹੈ, ਪ੍ਰੋਗਰਾਮ ਉਲੀਕੇ ਜਾ ਰਹੇ ਨੇ, 15 ਤੋਂ ਲੈ ਕੇ 23 ਤਰੀਕ ਤੱਕ ਪ੍ਰੋਗਰਾਮ ਹੋਏਗਾ। ਆਪ ਜੀ ਨੂੰ ਬੇਨਤੀ ਹੈ ਕਿ ਆਪ ਇਸ ਵਿੱਚ ਜ਼ਰੂਰ ਮਾਈਕ ਤੌਰ 'ਤੇ ਸਹਾਇਤਾ ਜ਼ਰੂਰ ਜਿਹੜੀ ਆ ਸੇਵਾ ਪਾਓ, ਤਾਂ ਕਿ ਜੋ ਸੇਵਾ ਹੈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ, ਇੱਕ ਨਵੀਂ ਚੀਜ਼ ਜਿਹੜੀ ਆ ਅਸੀਂ ਤਿਆਰ ਕਰ ਰਹੇ ਹਾਂ ਗੁਰਦੁਆਰਾ ਸਾਹਿਬ। ਸੋ ਆਪ ਜੀ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਹਿੱਸਾ ਜੋ ਬਖਸ਼ੋ ਜੀ। ਆਓ ਸਰਵਨ ਕਰੀਏ ਢਾਡੀ ਵਾਲਾ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: वाहिगुरु वाहिगुरु वाहिगुरु।

ਜਿਹੜਾ ਲਿਖਾਰੀ ਇੱਕ ਰਾਈਟਰ ਏ ਉਹ ਫਾਰਸੀ ਦੇ ਵਿੱਚ ਜਿਹੜੀਆਂ ਆਪਾਂ ਲਿਖਤਾਂ ਭਾਈ ਨੰਦ ਲਾਲ ਜੀ ਦੀਆਂ ਪੜ੍ਹਦੇ ਹਾਂ, ਔਰ ਭਾਈ ਨੰਦ ਲਾਲ ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਦੇ ਦਰਬਾਰ 'ਚ ਆਇਆ ਅਤੇ ਗੁਰਦੇਵ ਦੇ ਚਰਨ 'ਚ ਮੱਥਾ ਟੇਕ ਕੇ ਕਹਿਣ ਲੱਗਾ ਦਾਤਾ ਮੈਨੂੰ ਸੇਵਾ ਦਿਓ। ਹੁਣ ਜਿਹੜਾ ਬੰਦਾ ਪੜ੍ਹਿਆ ਲਿਖਿਆ ਹੋਵੇ ਨਾ ਉਹ ਸੋਚਦਾ ਕਿ ਮੈਂ ਲਿਖਾਰੀ ਹਾਂ, ਮੈਂ ਪੜ੍ਹਿਆ ਲਿਖਿਆ ਆ, ਮੈਨੂੰ ਲੱਗਦਾ ਗੁਰੂ ਘਰੇ ਬਹੁਤ ਉੱਚੀ ਪਦਵੀ ਮਿਲ ਜਾਣੀ ਆ। ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਭਾਈ ਨੰਦ ਲਾਲ ਪਰ ਤੇਰੀ ਇੱਕੋ ਸੇਵਾ ਆ। ਕਹਿੰਦੇ ਦਾਤਾ ਕਿਹੜੀ? ਗੁਰਦੇਵ ਕਹਿੰਦੇ ਸੰਗਤਾਂ ਦੇ ਜੂਠੇ ਭਾਂਡੇ ਮਾਂਜਿਆ ਕਰ। ਵਾਹ, ਕਿਉਂਕਿ ਦਾਤਾ ਜੀ ਨੇ ਅੱਜ ਦੀ ਮਨ ਦੀ ਮਿਹਨਤ ਸਭ ਕਰਨੀ ਹੈ ਨਾ। ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਭਾਈ ਨੰਦ ਲਾਲ ਸੰਗਤਾਂ ਦੇ ਜੂਠੇ ਭਾਂਡੇ ਮਜਾਕੇ ਮਾਂਜਿਆ ਕਰ। ਦਾਤਾ ਸਤ ਬਚਨ ਕਦੇ ਕਦੇ ਮਨ 'ਚ ਹੀ ਆਉਂਦਾ ਭਾਈ ਨੰਦ ਲਾਲਾ, ਕਿਉਂਕਿ ਗੁਰੂ ਕਲਗੀ ਵਾਲਾ ਪਾਤਸ਼ਾਹ ਮੇਰੇ ਤੋਂ ਕੋਈ ਲਿਖਤਾਂ ਦੀ ਸੇਵਾ ਲੈ ਲੈਂਦਾ ਔਰ ਮੇਰੇ ਕੋਲ ਕਲਮ ਚੱਲਦੀ, ਮੈਂ ਵਿਦਵਾਨ ਬਣਾ ਹੈ। ਪਰ ਮਨ ਰੀਝ ਗਿਆ, ਕਹਿੰਦੇ ਲੰਗਰ ਦੇ ਜੂਠੇ ਭਾਂਡੇ ਕਿਦਨ ਮਾਂਜਦਾ ਹੈ। ਔਰ ਇਹਦੇ ਕਿ ਸਾਥੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਇਆ, ਉਹ ਪੁੱਛਦਾ ਪੁਛਾਉਂਦਾ ਜਦੋਂ ਲੰਗਰ ਹਾਲ 'ਚ ਗਿਆ ਤਾਂ ਕਿਸੇ ਨੇ ਪੁੱਛਦਾ, ਕਹਿੰਦਾ ਭਾਈ ਨੰਦ ਲਾਲ ਜੀ ਇੱਥੇ ਨੇ? ਕਹਿੰਦੇ ਉਹ ਵੇਖੋ ਲੰਗਰ ਦੇ ਜੂਠੇ ਭਾਂਡੇ ਭਾਈ ਨੰਦ ਲਾਲ ਜੀ ਮਾਂਜਦੇ ਨਹੀਂ। ਹੁਣ ਲੱਤਾਂ ਖਲ ਸੀ, ਸਵਾਹ ਤੱਕ ਨੱਪੀਆਂ ਹੋਈਆਂ ਨੇ, ਕੱਪੜੇ ਖਰਾਬ ਹੋਏ ਨੇ। ਜਾ ਕੇ ਬੜਾ ਖੁਸ਼ ਹੋਇਆ ਸਿਪਾਹੀ, ਕਹਿਣ ਲੱਗਾ ਭਾਈ ਨੰਦ ਲਾਲ ਵਾਹ, ਕਿੱਥੇ ਔਰੰਗਜ਼ੇਬ ਬਾਦਸ਼ਾਹ ਦੇ ਦਰਦੀ ਨਵਾਬੀ, ਕਿੱਥੇ ਉੱਥੇ ਦਰਬਾਰ 'ਚ ਤੈਨੂੰ ਬਰਾਬਰ ਬਿਠਾਉਂਦੇ ਸਨ ਅਤੇ ਕਿੱਥੇ ਗੁਰੂ ਨਾਨਕ ਦੇਵ ਦੇ ਘਰ ਦੇ ਝੂਠੇ ਭਾਂਡੇ ਮਾਂਜਦਾ? ਭਾਈ ਨੰਦ ਲਾਲ ਕਹਿੰਦਾ ਖੁਦਾ ਵੇਖਿਆ ਕਹਿੰਦੇ ਖੁਦਾ? ਕਹਿੰਦਾ ਨਹੀਂ। ਕਹਿੰਦਾ ਜਾ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਆ, ਤੈਨੂੰ ਖੁਦਾ ਦਿਸੇਗਾ। ਕਹਿੰਦਾ ਤੂੰ ਬਾਦਸ਼ਾਹ ਵੇਖਿਆ ਔਰੰਗਜ਼ੇਬ ਬਾਦਸ਼ਾਹ ਨਾ, ਉਹ ਕੇਵਲ ਤਖਤੇ ਬਹਿੰਦਾ, ਉਹ ਪਖੀਰ ਨਹੀਂ, ਉਹ ਭਗਤ ਨਹੀਂ, ਦੁਨੀਆਂ ਦੇ ਲੋਕ ਨੂੰ ਬਾਦਸ਼ਾਹ ਤਾਂ ਕਹਿੰਦਾ ਨਹੀਂ ਪਰ ਔਰੰਗਜ਼ੇਬ ਬਾਦਸ਼ਾਹ ਪਖੀਰ ਥੋੜ੍ਹਾ ਹੋਏ, ਉਹ ਭਗਤ ਥੋੜ੍ਹਾ ਹੋਈ। ਤਾਂ ਜੇਕਰ ਬਾਦਸ਼ਾਹੀ ਤਾਂ ਪਖੀਰ ਇੱਕ ਪਲੇਟਫਾਰਮ 'ਤੇ ਵੇਖਣੀ ਹੈ ਨਾ, ਤਾਂ ਜਾ ਕਲਗੀ ਵਾਲੇ ਪਾਤਸ਼ਾਹ ਦੇ ਦਰਸ਼ਨ ਕਰਕੇ ਆ। ਹੱਕ ਹੱਕ ਆਦੇਸ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ। ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਵੀ ਤੇ ਗੁਰੂ ਗੋਬਿੰਦ ਸਿੰਘ ਦਰਵੇਸ਼ ਵੀ ਏ। ਭਾਈ ਨੰਦ ਲਾਲ ਜੀ ਅੱਗੇ ਜਾ ਕੇ ਲਿਖਦੇ ਨੇ, ਕਹਿੰਦੇ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ। ਕਿ ਗੁਰੂ ਗੋਬਿੰਦ ਸਿੰਘ ਤੇ ਖੁਦਾ ਨੂੰ ਵੇਖਣ ਵਾਲਾ ਕਸ਼ੀਸ਼ਾ ਏ, ਕਿਉਂਕਿ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਇੱਕ ਪੰਜਾਬੀ ਦਾ ਵਿਦਵਾਨ ਲਿਖਦਾ ਹੈ। ਕਹਿੰਦਾ ਲੋਕ ਆਖਦੇ ਚਰਚਾ ਇਸ਼ਕ ਦਾ ਘਰ ਘਰ, ਪਰ ਕਮਾਉਂਦਾ ਕੋਈ ਕੋਈ ਏ, ਬੜੀ ਕਰਾਰ ਹੁੰਦੇ ਨੇ ਪਰ ਨਿਭਾਉਂਦਾ ਕੋਈ ਕੋਈ ਏ, ਮਹਾਬਲੀ ਤਪਸਵੀ ਵੀਰ ਯੋਧਾ, ਪਿਤਾ ਪੰਥ ਦਾ ਇੱਕ ਹੀ ਅਕਾਲ ਦਾ ਪੁੱਤ, ਇਹ ਮਾਂ ਗੁਜਰੀ ਦੇ ਦੁੱਧ ਦੀ ਮਹਾਂਸ਼ਕਤੀ ਨੇ ਜੰਮਣਾ ਉਹਦੇ ਨਾਲ ਦਾ ਪੁੱਤ। ਅਨੰਦਪੁਰ ਸਾਹਿਬ ਦੀ ਧਰਤੀ ਨੂੰ 8 ਮਹੀਨੇ ਘੇਰਾ ਪਿਆ ਰਿਹਾ, ਪਰ ਗੁਰੂ ਕੇ ਪਿਆਰੋ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਔਰ 5 ਜੰਗ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਏ ਨੇ, 5 ਕੁੱਲ 14 ਨਹੀਂ। ਔਰ 5 ਜੰਗਾਂ ਦੇ ਅੰਦਰ ਕਿਤੇ ਬਾਬਾ ਬਚਿੱਤਰ ਸਿੰਘ ਹਾਥੀ ਦੀਆਂ ਚੀਕਾਂ ਕਢਾਉਂਦਾ ਵੇਖਿਆ ਔਰ ਦੁਨੀਆਂ ਦੇ ਲੋਕਾਂ ਨੇ ਵੇਖਿਆ ਕਿ ਬਾਬਾ ਬਚਿੱਤਰ ਸਿੰਘ ਹਾਥੀ ਦੇ ਸਿਰ ਵਿੱਚ ਨਾਗਣੀ ਮਾਰਦਾ ਔਰ ਦੁਨੀਆਂ ਦੇ ਲੋਕਾਂ ਨੇ ਤੱਕਿਆ ਤੇ ਕਿਤੇ ਭਾਈ ਉਦੈ ਸਿੰਘ ਕੇਸਰੀ ਚੰਦ ਦਾ ਗਾਟਾ ਵੀ ਲਾ ਦਿੰਦਾ। ਇਹ ਗੁਰੂ ਦਾਤੇ ਦੀ ਕਿਰਪਾ ਹੋਵੇ ਨਾ, ਕਿਉਂਕਿ ਗੁਰੂ ਨਦਰ ਕਰਦਾ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਹੁਣ 8 ਮਹੀਨੇ ਘੇਰਾ ਪਿਆ ਰਿਹਾ ਪਰ ਗੁਰੂ ਕੇ ਪਿਆਰੋ ਸਿੱਖ ਵੀ ਭੁੱਖ ਤੋਂ ਤੰਗ ਆ ਚੁੱਕੇ ਨੇ। ਹੁਣ ਇੱਥੇ ਇੱਕ ਦੁਸ਼ਮਣਾਂ ਦੀ ਹੋ ਚਾਲ ਏ, ਹੁਣ ਬਾਈ ਧਰ ਦੇ ਰਾਜੇ ਵੀ ਤੰਗ ਨੇ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਓ ਨਾ, ਕਿਉਂਕਿ ਗੁਰੂ ਕੇ ਪਿਆਰੋ ਜਿਹੜੀ ਬੋਲੀ ਸਾਹਿਬ ਗੁਰਦੁਆਰਾ ਨਾ ਚੜ੍ਹਦੀ ਹੈ ਪੌੜੀਆਂ, ਹੁਣ ਇਸ ਬੋਲੀ ਵਿੱਚੋਂ ਸਿੱਖ ਪਾਣੀ ਭਰਨ ਵਾਸਤੇ ਵੀ ਆਉਂਦੇ ਨੇ। ਇੱਕ ਐਗਜ਼ੈਂਪਲ ਦਿੰਦਾ ਜਾਵਾਂ, ਇਤਿਹਾਸ ਕਹਿੰਦਾ ਕਹਿੰਦੇ ਜਦੋਂ ਪਾਣੀ ਲੈਣ ਆਉਂਦੇ ਨੇ 4 ਸਿੱਖ ਜੰਗ ਕਰਦੇ ਨੇ ਤੇ ਇੱਕ ਪਾਣੀ ਭਰਿਆ ਹੁੰਦਾ। ਪਾਣੀ ਲਿਆਉਣ ਵਾਸਤੇ ਵੀ ਜੰਗ ਕਰਨਾ ਪੈਂਦਾ। ਅਗਰ ਪਸ਼ੂਆਂ ਦੇ ਵਾਸਤੇ ਕੋਈ ਚਾਰਾ ਚਾਹੀਦਾ ਉੱਥੇ ਵੀ ਜੰਗ ਹੁੰਦਾ। ਇੱਕ ਪਾਸੇ ਬਾਈ ਧਰ ਦੇ ਰਾਜੇ ਵੀ ਤੰਗ ਆ ਚੁੱਕੇ ਨੇ। ਇਹਨਾਂ ਨੇ ਕਿ ਵਿਉਤਬੰਦੀ ਕੀਤੀ, ਕਹਿੰਦੇ ਪੰਡਿਤ ਪਰਮਾਨੰਦ ਇਹ ਗੁਰੂ ਕੇ ਪਿਆਰਿਓ ਹੱਥ ਵਿੱਚ ਲੈ ਕੇ ਥਾਲ, ਆਟੇ ਦੀ ਬਣਾ ਕੇ ਗਹੂੰ, ਇੱਕ ਲੈ ਕੇ ਪੱਤਰ ਤੇ ਮੂੰਹ ਵਿੱਚ ਲੈ ਕੇ

ਬਾਦਸ਼ਾਹ ਦੇ ਦਰਬਾਰ ਚ ਗਿਆ, ਇਹ ਮੂੰਹ ਝੁਕਾ ਕਿਉਂ ਲੈ ਕੇ ਗਿਆ? ਇਹਦਾ ਮਤਲਬ ਅਸੀਂ ਨਿਮਾਣੀ ਆ, ਅਸੀਂ ਗਊਆਂ ਵਰਗੇ ਆ, ਕਿਉਂਕਿ ਪੱਤਰ ਲਿਖਿਆ ਹੋਇਆ ਕਿ ਕਲਗੀ ਵਾਲੇ ਪਾਤਸ਼ਾਹ ਆਹ ਜਿਹੜੀ ਆਟੇ ਦੀ ਗਊ ਬਣਾਈ ਹੈ ਨਾ, ਅਸੀਂ ਇਹਦੀ ਸਹੁੰ ਖਾ ਕੇ ਕਹਿੰਦੇ, ਅਸੀਂ ਗਊ ਨੂੰ ਮਾਤਾ ਕਹਿੰਦੇ ਹਾਂ, ਕਿ ਅਸੀਂ ਗਊ ਦੀ ਸਹੁੰ ਖਾ ਕੇ ਕਹਿੰਦੇ ਹਾਂ ਕਿ ਅਨੰਦਪੁਰ ਸਾਹਿਬ ਦੀ ਧਰਤੀ ਤਿਆਗ ਦਿਓ, ਅਸੀਂ ਤੁਹਾਡੇ 'ਤੇ ਅਟੈਕ ਨਹੀਂ ਕਰਾਂਗੀ। ਭਾਈ ਦਾਨ ਸਿੰਘ ਬਰਾੜ ਕਹਿੰਦਾ, ਕਲਗੀ ਵਾਲੇ ਪਾਤਸ਼ਾਹ ਇਹ ਸਹੁੰਆਂ ਕਹਿੰਦੇ ਨੇ। ਗੁਰਦੇਵ ਕਹਿੰਦੇ, ਇਹਨਾਂ ਦੇ ਮਨ ਬੇਈਮਾਨ ਨੇ, ਜਿਹੜੇ ਪਸ਼ੂਆਂ ਦੀਆਂ ਸਹੁੰਆਂ ਕਹਿੰਦੇ ਨੇ ਨਾ, ਉਹਨਾਂ ਦੇ ਮਨ ਵੀ ਪਸ਼ੂਆਂ ਵਰਗੇ ਹੋਣਗੇ। ਕਹਿਣ ਕੇ ਦਾਤਾ ਦਾਰੀ ਅਸਲ, ਔਰ ਅਸੀਂ ਸੁਣੀਆਂ ਕਿ ਇੱਕ ਕਾਜੀ ਵੀ ਆ ਰਿਹਾ। ਗੁਰਦੇਵ ਕਹਿੰਦੇ, ਆ ਨਹੀਂ ਦਿਓ, ਕੋਈ ਗੱਲ ਨਹੀਂ। ਕਹਿੰਦੇ, ਸੱਜਦ ਬਲੀ ਹਸਨ ਗੁਰੂ ਕੇ ਪਿਆਰੇ ਕੋ ਕਰਾਣ ਲੈ ਕੇ ਆਇਆ ਔਰੰਗਜ਼ੇਬ ਬਾਦਸ਼ਾਹ ਵੱਲੋਂ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪਾਠ ਕਰਦੇ ਹੋ, ਆਪਾਂ ਇੱਕ ਅੰਗ ਸੱਜੇ ਪਾਸੇ ਤੋਂ ਖੱਬੇ ਨੂੰ ਉਲਾਦੇ ਹਾਂ ਬਾਣੀ ਜਦੋਂ ਪੜ੍ਹਦੇ ਹਾਂ, ਪਰ ਜਿਹੜੀ ਕਰਾਣ ਆ ਉਹ ਗੁਰੂ ਕੇ ਪਿਆਰੇ ਉਹ ਸੱਜਿਓ ਪਾਸੋਂ ਆਰੰਭ ਹੁੰਦੀ ਆ। ਕਹਿੰਦੇ, ਜਿਹੜੀ ਕਰਾਣ ਬਲੀ ਹਸਨ ਲੈ ਕੇ ਆ ਸਮਾਣੇ ਦੇਣ ਵਾਲਾ ਨਾ, ਔਰ ਉਹਦੀ ਦੇ ਅਖੀਰਲੇ ਅੰਗ ਤੇ ਇੱਕ ਪੱਤਰ ਲਿਖਿਆ ਹੋਇਆ, ਉੱਥੇ ਸਨੇਚਰ ਨੇ ਔਰੰਗਜ਼ੇਬ ਬਾਦਸ਼ਾਹ ਦੀ, ਤੇ ਨਾਲ ਇੱਕ ਪੱਤਰ ਲਿਖਿਆ ਕਿ ਕਲਗੀ ਵਾਲੇ ਪਾਤਸ਼ਾਹ ਤੁਸੀਂ ਚਾਹੋ ਔਰ ਤੁਸੀਂ ਏਦਾਂ ਕਰੋ ਕਿ ਤੁਸੀਂ ਦਮਦਮਾ ਸਾਹਿਬ ਵੱਲ ਤਲਵੰਡੀ ਸਾਬੋ ਵੱਲ ਨੂੰ ਆ ਜਾਓ, ਕਿ ਤੁਸੀਂ ਦੱਖਣ ਵਾਲੀ ਆ ਜਾਓ, ਪਰ ਤੁਹਾਡੇ 'ਤੇ ਕੋਈ ਟੇਕ ਨਹੀਂ ਕਰੇਗਾ, ਮੈਂ ਵਾਅਦਾ ਕਰਦਾ। ਹੁਣ ਕਰਾਣ ਦੀ ਕਸਮ ਖਾਧੀ ਆ ਤੇ ਸਿੱਖ ਕਹਿਣਗੇ, ਕਲਗੀ ਵਾਲੇ ਪਾਤਸ਼ਾਹ ਹੁਣ ਸਾਨੂੰ ਜਾਣਾ ਚਾਹੀਦਾ। ਗੁਰਦੇਵ ਕਹਿੰਦੇ, ਥੋੜ੍ਹਾ ਜਿਹਾ ਇੰਤਜ਼ਾਰ ਕਰੋ। ਭਾਈ ਦਾਨ ਸਿੰਘ ਜੀ ਇੱਕ ਪਹਾੜੀ 'ਤੇ ਖੜੇ ਨੇ ਕਲਗੀ ਵਾਲੇ ਪਾਤਸ਼ਾਹ ਦੇ ਨਾਲ। ਹੁਣ ਗੁਰਦੇਵ ਕਹਿਣਗੇ, ਇੱਦਾਂ ਕਰੋ ਕਿ ਕੁਝ ਖੱਚਰਾਂ ਅਤੇ ਕੁਝ ਬਲਦਾਂ ਦੇ ਉੱਤੇ ਸਮਾਨ ਲੱਦੋ, ਔਰ ਉਹਨਾਂ ਦੇ ਸਿੰਘਾਂ ਦੇ ਬਲਦਾਂ ਦੇ ਸਿੰਘਾਂ ਦੇ ਉੱਤੇ ਔਰ ਮਸਾਲਾ ਬੰਨ ਦਿਓ, ਅੱਗ ਜਲਾ ਦਿਓ। ਇਉਂ ਪਤਾ ਲੱਗੇ ਕਿ ਇੱਥੋਂ ਵਹੀਰ ਤੁਰ ਪਿਆ। ਕਹਿੰਦੇ, ਜਦੋਂ ਖਾਲਸੇ ਇਹ ਕੁਝ ਸਮਾਨ ਭੇਜਿਆ ਗਿਆ, ਬਾਈ ਧਾਰ ਦੇ ਰਾਜੇ ਤੇ ਮੁਗਲਾਂ ਦੀ ਫੌਜ ਟੁੱਟ ਕੇ ਪੈ ਗਈ। ਗੁਰਦੇਵ ਕਹਿੰਦੇ, ਦਾਨ ਸਿੰਘਾਂ ਵੇਖ ਲਿਆ ਉਹਨਾਂ ਦੇ ਮਨ ਕਿੰਨੇ ਬੇਈਮਾਨ ਨਹੀਂ, ਆਪਾਂ ਨੂੰ ਪਤਾ ਕਿ ਜੰਗ ਅਵਸ ਹੋਵੇਗਾ, ਪਰ ਇਹ ਕਰਾਣ ਦੀਆਂ ਕਸਮਾਂ ਖਾਂਦੇ ਨੇ, ਜੰਗ ਤੇ ਇੱਥੇ ਵੀ ਹੋਵੇਗਾ। ਅਗਰ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਨਾ ਛੱਡਿਆ ਤੇ ਇਹਨਾਂ ਲੋਕਾਂ ਨੇ ਕਹਿਣਾ ਕਿ ਔਰੰਗਜ਼ੇਬ ਬਾਦਸ਼ਾਹ ਤੇ ਕਰਾਣ ਦੀ ਕਸਮ ਵੀ ਖਾਂਦਾ ਸੀ, ਔਰ ਇਸ ਧੋਖੇ ਨੂੰ ਨੰਗੀਆਂ ਵੀ ਕਰਨਾ ਪੈਣਾ। ਹੁਣ ਗੁਰਦੇਵ ਨੇ ਗੁਰੂ ਕੇ ਪਿਆਰੋ ਜਥੇ ਤਿਆਰ ਕੀਤੇ। ਭਾਈ ਉਦੈ ਸਿੰਘ, ਇਹ ਭਾਈ ਮਨੀ ਸਿੰਘ ਦਾ ਵਰਖੁਰਦਾਰ ਹੈ ਨਾ, ਇਹਨੂੰ 50 ਸਿੰਘ ਦਿੱਤੇ ਤੇ ਨਾਲ ਕਹਿ ਦਿੱਤਾ, ਸਿੰਘਾਂ ਤੂੰ ਉੱਚੀ ਟਿੱਬੀ ਤੇ ਜਾਣਾ ਹੈ, ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਣ ਲੱਗਿਆ ਨਹੀਂ। ਅਰਦਾਸਾ ਸੋਧਿਆ ਗਿਆ, ਭਾਈ ਉਦੈ ਸਿੰਘ ਦੀ ਡਿਊਟੀ ਲਾ ਦਿੱਤੀ ਗਈ ਕਿ ਤੇਰੇ ਨਾਲ 50 ਸਿੰਘ ਹੋਣਗੇ ਪਰ ਉੱਚੀ ਟਿੱਬੀ ਤੇ ਜਾਣਾ ਹੈ। ਤੇ ਨਾਲ ਗੁਰਦੇਵ ਨੇ ਆਪਣਾ ਪਛਾਕਾ ਦਿੱਤਾ, ਗੁਰੂ ਕੇ ਪਿਆਰਿਓ ਪਛਾਕਾ, ਕਿ ਭਾਈ ਉਦੈ ਸਿੰਘ ਜਦੋਂ ਤੂੰ ਲੜਦਾ ਲੜਦਾ ਸ਼ਹੀਦ ਹੋਵੇਂਗਾ ਨਾ, ਜਦੋਂ ਤੇਰੇ ਕੋਲ ਮੇਰਾ ਪਛਾਕਾ ਹੋਵੇਗਾ, ਬਾਈ ਧਾਰ ਦੇ ਰਾਜੇ ਤੇਰੇ 'ਤੇ ਅਟੈਕ ਕਰਨਗੇ, ਪਰ ਜਦੋਂ ਮੇਰਾ ਪਛਾਕਾ ਵੇਖਣਗੇ ਉਹ ਦੁਬਦਾ ਜਫਾ ਜਾਣਗੇ। ਭਾਈ ਉਦੈ ਸਿੰਘ ਨੂੰ 50 ਸਿੱਖ ਦਿੱਤੇ, ਕਿਉਂਕਿ ਚਮਕੌਰ ਸਾਹਿਬ ਦੀ ਧਰਤੀ 'ਤੇ ਵੀ ਦਾਤਾ ਨੇ ਉਹ ਕੌਤਕ ਵਰਤੇ ਆ ਜਦੋਂ ਭਾਈ ਸੰਗਤ ਸਿੰਘ ਨੂੰ ਕਲਗੀ ਲਾਉਂਦੇ ਨੇ। ਹੁਣ ਬਾਬਾ ਜੀਵਨ ਸਿੰਘ ਆ ਤੇ ਬੀਬੀ ਭਿੱਖਾ, ਇਹ ਪਹਿਲੀ ਬੀਬੀ ਏ ਕਿ ਜਿਹੜੀ ਜੰਗ ਦੇ ਅੰਦਰ ਸ਼ਹੀਦ ਹੁੰਦੀ, ਬੀਬੀ ਭਿੱਖਾ ਜੀ। ਇਹ ਬਾਬਾ ਆਲਮ ਸਿੰਘ ਜੀ, ਇਹਦੀ ਧਰਮ ਸੁਪਤਨੀ ਆ। ਕਹਿੰਦੇ ਨੇ, ਬਾਬਾ ਬਚਿੱਤਰ ਸਿੰਘ ਤੇ ਬੀਬੀ ਭਿੱਖਾ ਨੂੰ 100 ਸਿੰਘਾਂ ਦਾ ਜਥਾ ਦਿੱਤਾ ਗਿਆ। ਬਾਬਾ ਬਚਿੱਤਰ ਸਿੰਘ ਨੂੰ ਕਹਿ ਦਿੱਤਾ ਕਿ ਮਲਕਪੁਰ ਰੰਗੜਾ ਵੱਲ ਨੂੰ ਤੂੰ ਤੁਰਨਾ ਹੈ। ਦਾਤਾ ਸਤ ਬਚਨ ਬਾਬਾ ਅਜੀਤ ਸਿੰਘ। ਕਹਿੰਦੇ ਨੇ, ਬਾਬਾ ਅਜੀਤ ਸਿੰਘ ਨੂੰ ਆਖਿਆ ਕਿ ਜਿਹੜਾ ਵਹੀਰ ਚੱਲੇਗਾ ਇਹਦੇ ਆਲੇ ਦੁਆਲੇ ਤੂੰ ਰਾਖੀ ਕਰਨੀ ਆ, ਕਿਉਂਕਿ ਇਸ ਵਹੀਰ ਦੇ ਵਿੱਚ ਗੁਰੂ ਕਾ ਪਰਿਵਾਰ ਹੀ, ਇਸ ਵਹੀਰ ਦੇ ਵਿੱਚ ਕਿਉਂਕਿ ਸਿੰਘਣੀਆਂ ਵੀ ਨੇ। ਕਹਿਣ ਲੱਗੇ, ਦਾਤਾ ਜੀ ਸਤ ਵਚਨ, ਅੱਜ ਗੁਰੂ ਕੇ ਪਿਆਰੋ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਦਾਤਾ ਜੀ ਛੱਡਣ ਲੱਗੇ ਨੇ ਨਾ, ਅੱਜ 33 ਵਰਸ ਗੁਜ਼ਾਰੇ ਜਿਸ ਧਰਤੀ ਉੱਤੇ, 33 ਵਰਸ ਗੁਜ਼ਾਰੇ ਜਿਸ ਧਰਤੀ ਉੱਤੇ, ਉਸ ਧਰਤੀ ਨੂੰ ਸਾਂਝਾਂ ਜੇ ਤੋੜ ਲਈਆਂ, ਤੱਕੋ ਅਨੰਦਪੁਰ ਸਾਹਿਬ ਦੀ ਧਰਤੀ ਕਰਲਾ ਉੱਠੀ ਏ। ਸਮਝਦੇ ਕੀ ਹਾਲਾਤ ਨੇ, ਪਰ ਕਵੀ ਲਿਖ ਦਿੱਤਾ ਛੱਡ ਦਿੱਤਾ ਅਨੰਦਪੁਰ ਵਾਜਾਂ ਵਾਲੇ ਨੇ ਢਾਡੀ ਕਿੱਥਾ।

0: ਊਚ ਨੀਚ ਵਾਲੇ ਭੇਦ ਨੂੰ ਮਟਾਇਆ ਸੀ
1: ਜਿੱਥੇ ਕੀਤੇ ਜੋਜ ਜੱਗ ਤੋਂ ਨਰਾਲੇ ਨੇ ਜਿੱਥੇ ਕੀਤੇ ਜੋਜ ਜੱਗ ਤੋਂ ਨਰਾਲੇ

ਦਿਲ ਨਾ ਛੱਡ ਕੇ ਮਹਿਲ ਸੋਹਣੇ, ਪਰ ਇਹ ਦਿਲ ਨਾ ਛੱਡ ਕੇ ਮਹਿਲ ਸੋਹਣੇ ਸੰਤ ਸਿਪਾਹੀ ਨੇ ਬਾਗਾਂ ਮੋੜ ਲਈਆਂ। ਕਿਉਂਕਿ ਗੁਰੂ ਕੇ ਪਿਆਰਿਓ ਘਰ ਛੱਡਣਾ ਕਿਹੜਾ ਸੌਖਾ ਹੈ। ਹੁਣ ਜੇ ਇੱਕ ਬੰਦਾ ਘਰ ਪਿਆਰਾਂ ਦਾ ਸੰਗ੍ਰਹਿ ਹੁੰਦਾ ਘਰ ਆ, ਜੇ ਧਰਤੀ ਦੇ 33 ਸਾਲ ਗੁਜ਼ਾਰੇ ਹੋਣ ਨਾ, ਜੇ ਧਰਤੀ ਦੇ ਬਾਬਾ ਅਜੀਤ ਸਿੰਘ, ਬਾਬਾ ਜੀ ਹਰ ਸਿੰਘ ਆ, ਬਾਬਾ ਜੋਰਾ ਸਿੰਘ ਪਲਕੇ ਜਵਾਨ ਹੋਏ ਨੇ, ਜੇ ਧਰਤੀ ਦੇ ਖਾਲਸਾ ਪੰਥ ਜਵਾਨ ਹੋਇਆ ਹੋਵੇ, ਜੇ ਧਰਤੀ ਦੇ ਹੋਲੇ ਮਹੱਲੇ ਖੇਡੇ ਗਏ ਹੋਵਣ, ਜੇ ਧਰਤੀ ਦੇ ਗੁਰੂ ਕੇ ਵਿਆਹ ਹੋਏ ਹੋਵਣ, ਪਰ ਅੱਜ ਉਸ ਘਰ ਨੂੰ ਛੱਡਣਾ ਪੈ ਰਿਹਾ। ਕਹਿੰਦੇ ਨੇ ਅੱਜ ਛੱਡ ਕੇ ਸੁੰਦਰ ਤੇ ਮਹਿਲ ਸੋਹਣੀ, ਪਰ ਸੰਤ ਸਿਪਾਹੀ ਨੇ ਬਾਗਾਂ ਮੋੜ ਲਈਆਂ। 33 ਵਰਸ ਗੁਜ਼ਾਰੇ ਜੀ ਧਰਤੀ ਉੱਤੇ, ਅੱਜ ਉਸ ਤੋਂ ਸਦਾ ਲਈ ਸਾਂਝਾਂ ਤੋੜ ਲਈਆਂ। ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਅਨੰਦਪੁਰ ਸਾਹਿਬ ਦੀ ਧਰਤੀ ਏ, ਅਜੀਤ ਸਿੰਘ ਜੀ ਹਰ ਸਿੰਘ ਨੂੰ ਤੱਕ ਲੈ, ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਨੂੰ ਤੱਕ ਲੈ, ਇਹਨਾਂ ਨੇ ਮੁੜ ਕੇ ਧਰਤੀ ਦਾ ਪੈਰ ਪਾਵਣਾ ਨਹੀਂ, ਯਾਦ ਰੱਖੀ। ਪਰ ਅਨੰਦਪੁਰ ਸਾਹਿਬ ਦੀ ਧਰਤੀ ਕਰਲਾ ਉੱਠੀ, ਕਲਗੀ ਵਾਲਿਆ ਕਿਤੇ ਤੇਰੇ ਚਰਨ ਪੈਣਗੇ, ਕਿਤੇ ਖਾਲਸਾ ਆਵੇਗਾ। ਗੁਰਦੇਵ ਕਹਿੰਦੇ ਜਦੋਂ ਹੋਲਾ ਮਹੱਲਾ ਹੋਵੇਗਾ ਨਾ, ਮੈਂ ਖਾਲਸਾ 'ਚ ਆਪੇ ਆਇਆ ਕਰਾਂਗਾ, ਸਾਲ ਬਾਅਦ ਮੇਰੇ ਖਾਲਸਾ ਪੰਥ ਇਹ ਧਰਤੀ ਦੇ ਕਤਰੇ ਹੋਇਆ ਕਰੇਗਾ। ਪਰ ਗੁਰੂ ਕੇ ਪਿਆਰੇ ਤੁਰਦੇ ਤੁਰਦੇ ਅੱਜ ਸਰਸਾ ਦੇ ਕੰਢੇ 'ਤੇ ਅੰਮ੍ਰਿਤ ਵੇਲਾ ਹੋ ਗਿਆ। ਅੱਜ ਅਸੀਂ ਵੇਖਦੇ ਹਾਂ ਕਿ ਜਦੋਂ ਕਈ ਅੰਮ੍ਰਿਤ ਵੇਲਾ ਹੋ ਗਿਆ, ਕਿਤੇ ਰੱਬ ਦਾ ਨਾਂ ਲੈ ਲਈਏ ਨਾ। ਪਰ ਮੇਰੇ ਦਾਤੇ ਨੇ ਆਖਿਆ ਕਿ ਅੰਮ੍ਰਿਤ ਵੇਲਾ ਸੱਚ ਨਾ ਹੋ ਵਡਿਆਈ ਵਿਚਾਰ। ਕਹਿੰਦੇ ਕਦੇ ਨੇ ਰੰਗਣਾ ਦਾ ਜਥਾ ਔਰ ਜੰਗਲ ਵਿੱਚ ਕਲਗੀ ਵਾਲੇ ਪਾਤਸ਼ਾਹ ਦੇ ਸਨਮੁਖ ਆ ਗਿਆ, ਸਾਥੀ ਵਿਛੜ ਚੁੱਕਿਆ ਨਹੀਂ। ਕਹਿੰਦੇ ਰੰਗਣਾ ਦਾ ਮੁਖੀ ਕਹਿਣ ਲੱਗਾ, ਕਹਿੰਦਾ ਫੜ ਲਓ ਅੱਜ ਗੁਰੂ ਗੋਬਿੰਦ ਸਿੰਘ ਇਕੱਲਾ। ਗੁਰਦੇਵ ਹੱਸ ਪੈ, ਕਹਿੰਦਾ ਮੈਂ ਇਕੱਲਾ ਨਹੀਂ। ਕਹਿੰਦਾ ਕੌਣ ਹੈ ਤੇਰੇ ਨਾਲ? ਹੁਣ ਕਲਗੀ ਵਾਲੇ ਪਾਤਸ਼ਾਹ ਨੇ ਬਿਜਲੀ ਦੀ ਫੁਰਤੀ ਨਾਲ ਤਲਵਾਰ ਕੱਢੀ, ਕਹਿਣ ਲੱਗਾ ਦੋਸਤਾ ਗੁਰੂ ਗੋਬਿੰਦ ਸਿੰਘ ਇਕੱਲਾ ਨਹੀਂ, ਦਿਨ ਅੱਲਾ ਵੀ। ਕਿਉਂਕਿ ਹਰ ਟਾਈਮ ਹਰ ਵਕਤ ਉਸ ਪਰਮਾਤਮਾ ਨੂੰ ਯਾਦ ਕੀਤਾ। ਜਦੋਂ ਭੰਗਾਣੀ ਦਾ ਜੰਗ ਹੋਇਆ, ਕਹਿੰਦੇ ਨੇ ਆਜ਼ਾਦ ਖਾਂ ਨੇ ਅੱਜ ਗੁਰੂ ਕੇ ਪਿਆਰੇ ਤੀਰ ਛੱਡੇ ਨਾ, ਕਹਿੰਦੇ ਨੇ ਤੀਰ ਦਾ ਧਨੀ ਹੋਣ ਦਾ ਮਾਣ ਹੋਏ ਨੂੰ ਪ੍ਰਾਪਤ ਹੈ। ਕਹਿੰਦੇ ਜਦੋਂ ਕਲਗੀ ਵਾਲੇ ਪਾਤਸ਼ਾਹ ਦੇ ਤੀਰ ਆ ਕੇ ਪੇਟੀ 'ਚ ਖੁੱਭਿਆ, ਥੋੜ੍ਹੇ ਜਿਹੇ ਸਰੀਰ 'ਚ ਖੁੱਭਿਆ, ਤੇ ਮੇਰੇ ਦਾਤਾ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ। ਕਹਿਣ ਲੱਗੇ ਦਾਤਾ ਤੂੰ ਮੈਨੂੰ ਆਪਣਾ ਦਾਸ ਜਾਣ ਕੇ ਬਚਾ ਲਿਆ। ਇਹ ਨਹੀਂ ਲਿਖਿਆ ਮੈਂ ਆਪਣੇ ਕੁਕਰਾਂ ਮਾਤ ਨਾ ਬਚ ਗਿਆ, ਮੈਂ ਕੋਈ ਸ਼ਕਤੀ ਨਾ ਬਚ ਗਿਆ। ਅੱਜ ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ ਕਿਹੜਾ ਟਾਈਮ ਹੋਇਆ ਜੀ, ਅੰਮ੍ਰਿਤ ਵੇਲਾ ਹੋ ਗਿਆ। ਗੁਰਦੇਵ ਕਹਿੰਦੇ ਭਾਈ ਦਇਆ ਸਿੰਘ ਜੀ ਆਸਾ ਦੀ ਵਾਰ ਦਾ ਕੀਰਤਨ ਕਰੋ। ਕਹਿਣ ਲੱਗੇ ਦਾਤਾ ਪਛੇ ਦੁਸ਼ਮਣ ਦਿਲ ਚੜ ਕੇ ਆ ਰਿਹਾ, ਮੋਹਰੇ ਸਰਸਾ ਕੁੱਕਦੀ ਏ। ਦਾਤਾ ਸਰਸਾ ਚ ਹੜ੍ਹ ਆਇਆ ਹੋਇਆ, ਅੱਜ ਸਵਰਗ ਦੀਆਂ ਪਹਾੜੀਆਂ ਚੋਂ ਬਰਫ਼ ਪਿਘਲਦੀ ਏ। ਦਾਤਾ ਪਿੱਛੇ ਦੁਸ਼ਮਣ ਦਲ, ਕਹਿੰਦੇ ਬੈਰੀ ਦਲ ਹਜ਼ਾਰਾਂ ਦੀ ਗਿਣਤੀ ਚ ਥਾਂ ਥਾਂ ਤੇ ਘੇਰਾ ਪਾ ਕੇ ਬੈਠੇ ਨੇ। ਗੁਰਦੇਵ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਆਸਾ ਦੀ ਵਾਰ ਦਾ ਕੀਰਤਨ ਜ਼ਰੂਰ ਹੋਵੇਗਾ। ਵਾਹ ਕਲਗੀ ਵਾਲਿਆ, ਇੱਕ ਪਾਸੇ ਸਾਜ ਖੜਕਦੇ ਨੇ ਔਰ ਇੱਕ ਪਾਸੇ ਤਲਵਾਰਾਂ ਖੜਕਣ ਲੱਗੀਆਂ ਨੇ। ਬਾਬਾ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਬਾਬਾ ਅਜੀਤ ਸਿੰਘ ਜੀ ਇਹ ਦੁਸ਼ਮਣ ਦਲ ਨੂੰ ਰੋਕਣ ਵਾਸਤੇ ਆਪੋ ਆਪਣੇ ਜਥੇ ਲੈ ਕੇ ਤੁਰ ਪਏ। ਉਧਰੋਂ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ। ਕਹਿੰਦੇ ਨੇ ਕੀਰਤਨ ਚੱਲਦਾ ਰਿਹਾ, ਤਲਵਾਰਾਂ ਚੱਲਦੀਆਂ ਰਹੀਆਂ। ਆਖਿਰ ਜਦੋਂ ਆਸਾ ਦੀ ਵਾਰ ਦਾ ਕੀਰਤਨ ਦੀ ਸਮਾਪਤੀ ਹੋਈ ਨਾ, ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਅਰਦਾਸਾਂ ਸੋਧੋ। ਹੁਣ ਅਰਦਾਸਾਂ ਸੋਧਿਆ ਗਿਆ ਤੇ ਗੁਰੂ ਕੇ ਪਿਆਰੇ ਘੋੜੇ ਸਰਸਾ 'ਚ ਠੇਲ ਦਿੱਤੇ ਗਏ। ਇੱਥੇ ਕਵੀ ਨੇ ਲਿਖਿਆ, ਕਹਿੰਦੇ ਜਦੋਂ ਸਰਸਾ ਦੇ ਕੰਢੇ 'ਤੇ ਪਰਿਵਾਰ ਦਾ ਵਿਛੋੜਾ ਪੈਣ ਲੱਗਾ ਨਾ, ਤਾਂ ਗੁਰਦੇਵ ਨੇ ਆਪਣੇ ਪਰਿਵਾਰ ਦੇ 3 ਹਿੱਸੇ ਕਰ ਦਿੱਤੇ ਨੇ। ਕਹਿੰਦੇ ਨੇ ਗੁਰੂ ਇਸ ਤਰ੍ਹਾਂ ਅਸੀਂ ਤੋਂ ਭਾਰ ਲਾਇਆ, ਬਾਜ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ, ਤੁਰਕਾ ਛੇੜ ਦਿੱਤਾ ਜੰਗ ਰਾਤ ਵੇਲੇ, ਤੋੜਾ ਕਿਸੇ ਪਾਸੇ ਮੋੜਾ ਕਿਸੇ ਪਾਸੇ, ਪਰ ਗੁਰੂ ਸਿੰਘਾਂ ਦੇ ਜਥੇ ਦੀ ਵੰਡ ਕੀਤੀ, ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ, ਪਰ ਸਾਬਰ ਸੋਹਣੇ ਸੁਨੱਖੇ ਦੇ ਬੱਚਿਆਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ। ਅਤਕ ਸਰਸਾ ਦੇ ਕੰਢੇ ਉੱਤੇ ਅੱਜ ਕਲਗੀ ਵਾਲੇ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ
ਇਉਂ ਪੈ ਗਿਆ।

ਸਰਸਾ ਦੇ ਕੰਢੇ ਤੇ ਵੇਖੋ, ਪਰਿਵਾਰ ਵਿਛੜ ਗਿਆ ਸਾਰਾ। ਗੁਰੂ ਕੇ ਪਿਆਰੇ, ਉਹ 13 ਤਰੀਕ ਨੂੰ ਦਿਨ ਐਤਵਾਰ ਅੰਮ੍ਰਿਤ ਸੰਚਾਰ ਏ। ਪੰਜਾਂ ਪਿਆਰੇ ਨੇ ਖੰਡੇ ਵਾਟੇ ਦੀ ਪਾਹੁਲ ਤਿਆਰ ਕਰਨੀ ਏ। ਔਰ ਗੁਰੂ ਕੇ ਪਿਆਰੇ, ਮਨ ਬਣਾਓ, ਕਿਉਂਕਿ ਜਿਹਨੂੰ ਸਾਧ ਸਿਕੰਦਰ ਭਾਰਤ ਦਾ ਮਰਿਆ ਦਵਾਟੇ, ਸਾਨੂੰ ਕਲਗੀ ਧਰਨੇ ਬਖਸ਼ਿਆ ਪਰ ਪਰ ਕੇ ਬਾਟੇ। ਔਰ ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਸੀ ਨਾ, ਹੁਣ ਪਹਿਲੇ ਖਾਲਸੇ ਗੁਰੂ ਕੇ ਪਿਆਰੇ ਧਰਮਦਾਸ ਆਇਆ, ਦਇਆ ਰਾਮ ਆਇਆ, ਹਿੰਮਤ ਰਾਏ ਆਇਆ, ਮੁਖਮ ਚੰਦੀ ਆਇਆ, ਸਾਹਿਬ ਚੰਦੀ ਆਇਆ। ਪਰ ਮੇਰੇ ਕਲਗੀ ਵਾਲੇ ਪਾਤਸ਼ਾਹ ਹੱਸਦੇ ਸੀ, ਕਹਿਣ ਲੱਗੇ ਜੇ ਦਇਆ ਆ ਗਈ ਤਾਂ ਧਰਮ ਵੀ ਆ ਗਿਆ। ਹੁਣ ਭਾਈ ਦਇਆ ਰਾਮ ਪਹਿਲੇ ਨੰਬਰ ਤੇ ਆਇਆ। ਔਰ ਮੇਰੇ ਦਾਤਾ ਜੀ ਕਹਿਣ ਲੱਗੇ, ਔਰੰਗਜ਼ੇਬ ਬਾਦਸ਼ਾਹ ਦੇ ਔਰ ਭਾਰਤ ਦੀ ਧਰਤੀ ਚੋਂ ਦਇਆ ਖਤਮ ਕਰ ਦਿੱਤੀ ਆ, ਪਰ ਅੱਜ ਦਇਆ ਜਿਉਂਦੀ ਆ, ਕਿਉਂਕਿ ਜਿੱਥੇ ਦਇਆ ਹੋਵੇ ਨਾ ਉੱਥੇ ਧਰਮ ਵੀ ਹੋਣਾ ਚਾਹੀਦਾ। ਕਹਿੰਦੇ ਨੇ ਦੂਜੀ ਵਾਰ ਕਹਿਣ ਉੱਤੇ ਧਰਮਦਾਸ ਆਇਆ। ਪਰ ਗੁਰੂ ਕੇ ਪਿਆਰਿਓ, ਹੁਣ ਧੌਲ ਧਰਮ ਦਇਆ ਕਾ ਪੂਤ ਆ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਜਿਹੜੇ ਧਰਮ ਏ ਨਾ ਦਇਆ ਦਾ ਪੁੱਤਰ ਏ, ਤੇ ਜਦੋਂ ਦੋਨੇ ਇਕੱਠੇ ਹੁੰਦੇ ਨੇ ਨਾ ਤਾਂ ਮਨੁੱਖ ਧਰਮੀ ਬਣ ਜਾਂਦਾ। ਹੁਣ ਦਇਆ ਵੀ ਆ ਗਈ, ਧਰਮ ਵੀ ਆ ਗਈ। ਜਦੋਂ ਭਾਈ ਹਿੰਮਤ ਰਿਆ ਆਇਆ, ਗੁਰਦੇਵ ਕਹਿੰਦੇ, ਅਸੀਂ ਸੋਚਦੇ ਸੀ ਕਿ ਭਾਰਤ ਦੇ ਲੋਕਾਂ 'ਚ ਹਿੰਮਤ ਹੀ ਮੁੱਕ ਗਈ, ਔਰ ਅੱਜ ਧਰਮ ਤੇ ਦਇਆ ਇਕੱਠੇ ਹੋ ਕੇ ਹਿੰਮਤ ਮਾਰਨਗੇ। ਮੁਕਮ ਚੰਦ ਆਇਆ, ਕਿਉਂਕਿ ਦਿੜ ਇਰਾਦੇ ਵਾਲਾ, ਜਿਹਨੇ ਮੋਹ ਨੂੰ ਕਵ ਕੀਤਾ ਹੋਵੇ। ਅਖੀਰ ਤੇ ਉੱਤੇ ਬਾਬਾ ਸਾਹਿਬ ਚੰਦ ਜੀ ਆਏ। ਗੁਰਦੇਵ ਕਹਿੰਦੇ, ਜਿੱਥੇ ਹੁਣ ਸਾਹਿਬ ਆ ਗਿਆ ਉੱਥੇ ਕਿਸੇ ਚੀਜ਼ ਦਾ ਘਾਟਾ ਹੀ ਕੋਈ ਨਹੀਂ ਰਹਿੰਦਾ। ਕਹਿੰਦੇ ਨੇ, ਦਾਰੀ ਅਸਲ ਜਦੋਂ ਪੰਜਾਂ ਪਿਆਰਿਆਂ ਨੂੰ ਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦਿੱਤੀ ਨਾ, ਅੱਜ ਸਰਬ ਲੋਹ ਦੇ ਬਾਟੇ ਵਿੱਚ ਜਲ ਸਤਲੁਜ ਤੋਂ ਮੰਗਵਾਇਆ ਗਿਆ। ਇੱਥੇ ਧੰਨ ਨਹੀਂ ਮਾਤਾ ਜੀਤੋ, ਕਿਉਂ ਅੱਜ ਤੱਕ ਦੁਨੀਆਂ 'ਤੇ ਕੋਈ ਐਸਾ ਪੈਗੰਬਰ ਥੋੜ੍ਹਾ ਹੀ ਗੁਰੂ ਕੇ ਪਿਆਰੇ ਹੋ ਕਿ ਜਿਹੜੀ ਆਪਣੀ ਧਰਮ ਸੁਪਤਨੀ ਨੂੰ ਕਿਸੇ ਧਰਮ ਦੇ ਵਿੱਚ ਔਰ ਕੋਈ ਗੁਣ ਪਾਉਣ ਵਾਸਤੇ ਕੋਲ ਸੱਦਿਆ ਹੋਵੇ। ਅੱਜ ਮਾਤਾ ਜੀਤ ਕੌਰ ਜੀ ਪਤਾਸੇ ਲੈ ਕੇ ਆਏ। ਅੱਜ ਮਾਤਾ ਜੀਤ ਕੌਰ ਨੇ ਜਦੋਂ ਪਤਾਸੇ ਪਾਏ ਨੇ ਨਾ, ਕਹਿੰਦੇ ਨੀ ਉਸ ਵਕਤ ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਅਗਰ ਬਾਪੂ ਨੇ ਤੇਜ ਦਿੱਤਾ, ਮਾਂ ਨੇ ਮਿਠਾਸ ਦੇ ਦਿੱਤੀ। ਅੱਜ ਬਾਪੂ ਨੇ ਤੇਜ ਦਿੱਤਾ, ਸ਼ਕਤੀ ਦਿੱਤੀ ਹੈ ਨਾ, ਪਰ ਮਾਤਾ ਨੇ ਆਪਣੇ ਪੁੱਤਰ ਨੂੰ ਮਿਠਾਸ ਦਿੱਤੀ ਹੈ ਕਿ ਜਦੋਂ ਤੱਕ ਪੁੱਤਰ ਦੁਨੀਆਂ 'ਤੇ ਰਹੇਗਾ ਤਾਂ ਜੋ ਮਿਠਾਸ ਨਹੀਂ ਜਾਵੇਗੀ। ਕਿਉਂਕਿ ਸਿੱਖ ਹਮੇਸ਼ਾ ਭਾਵੇਂ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਜੰਗ ਕਰਦਾ ਹੈ, ਪਰ ਗੁਰੂ ਕੇ ਪਿਆਰੇ ਕੋਈ ਗੁਰੂ ਘਰ 'ਤੇ ਚੜ੍ਹ ਕੇ ਆਵੇ ਨਾ, ਆਪਾਂ ਵੇਖਦੇ ਦੋ ਤਰ੍ਹਾਂ ਦੇ ਲੋਕ ਆਉਂਦੇ ਨੇ, ਇੱਕ ਮੱਥਾ ਟੇਕਣ ਵਾਲੇ, ਇੱਕ ਮੱਥਾ ਲਾਉਣ ਵਾਲੇ। ਹੁਣ ਮੱਥਾ ਟੇਕਣ ਵਾਲੇ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ, ਪਰ ਜਿਹੜੇ ਮੱਥਾ ਲਾਉਣ ਆਉਂਦੇ ਨੇ ਬਾਬੇ ਨਾਨਕ ਦੇ ਘਰ ਦੇ ਨਾਲ, ਪਰ ਮੱਥਾ ਟੇਕਣ ਵਾਲੇ ਉਹਨਾਂ ਦੇ ਮੱਥੇ ਭਰ ਦਿੰਦੇ ਨੇ, ਕਿਉਂਕਿ ਇੱਥੇ ਦੇਗ ਵੀ ਦਿੱਤੀ ਜਾਂਦੀ ਤਾਂ ਤੇਗ ਵੀ ਵਰਤੀ ਜਾਂਦੀ ਹੈ। ਹੁਣ ਜਦੋਂ ਦੇਗ ਵਰਤਾਈ ਜਾਂਦੀ ਆ ਤੇ ਗੁਰੂ ਕੇ ਪਿਆਰੇ, ਆਪਾਂ ਦੋਨੇ ਹੱਥ ਕਰਦੇ ਹਾਂ, ਤੇ ਦੋਨੇ ਹੱਥ ਕੌਣ ਕਰਦਾ? ਜਦੋਂ ਮੰਗਤਾ ਬਣਦਾ, ਅਸੀਂ ਗੁਰੂ ਘਰ 'ਚੋਂ ਕੁਝ ਮੰਗਦੇ ਹਾਂ, ਮੱਥਾ ਟੇਕਦੇ ਹਾਂ, ਪਰ ਨਾਲ ਕਹਿ ਦਿੰਦੇ ਦਾਤਾ ਸਿਰ ਤੇਰਾ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜੰਮ 'ਚ ਕਹਿ ਦਿੱਤਾ ਸੀ, ਜਿਉਂ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਇੱਥੇ ਸਿਰ ਵੀ ਦੇਣਾ ਪੈਣਾ, ਪਰ ਮਨ ਵਿੱਚ ਆ। ਅਗਰ ਮਨ ਵਿੱਚ ਦੇਗਾ ਤੇ ਵਾਹਿਗੁਰੂ ਤੇਰੇ ਕਾਰਜ ਆਪ ਕਰੇਗਾ। ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਗੁਰਦੇਵ ਕਹਿੰਦੇ, ਜਿਹਨਾਂ ਨੇ ਮਨ ਵੀ ਵੇਚ ਦਿੱਤਾ ਨਾ, ਉਹਨਾਂ ਦੇ ਕਾਰਜ ਵਾਹਿਗੁਰੂ ਆਪ ਕਰਦਾ ਹੈ। ਕਹਿੰਦੇ ਨੇ, ਭਾਈ ਦਇਆ ਰਾਮ ਦਇਆ ਸਿੰਘ ਬਣ ਗਿਆ, ਭਾਈ ਧਰਮਦਾਸ ਅੱਜ ਭਾਈ ਧਰਮ ਸਿੰਘ ਬਣਿਆ, ਭਾਈ ਹਿੰਮਤ ਸਿੰਘ, ਭਾਈ ਮੁਕਮ ਸਿੰਘ, ਭਾਈ ਸਾਹਿਬ ਸਿੰਘ। ਅੱਜ ਪੰਜ ਸਿੰਘ ਜਦੋਂ ਬਾਣੀ ਪਾ ਕੇ ਖਲੋਤੇ ਨੇ ਨਾ, ਅੰਮ੍ਰਿਤ ਦੀ ਦਾਤ ਪੜਾਈ ਗਈ, ਤੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਹੁਣ ਇੱਦਾਂ ਕਰੋ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਔਰ ਮੰਮੀ ਚਾਹੁੰਦੇ ਕਿ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਭਾਈ ਦਇਆ ਸਿੰਘ ਕਹਿਣ ਲੱਗੇ, ਕਲਗੀ ਵਾਲੇ ਪਾਤਸ਼ਾਹ, ਅਸੀਂ ਇੱਕ ਇੱਕ ਸਿਰ ਭੇਟਾ ਕੀਤਾ, ਅਸੀਂ ਸਿਰ ਦਿੱਤਾ ਹੀ ਨਾ, ਅੰਮ੍ਰਿਤ ਦੀ ਦਾਤ ਸਖਾਲੀ ਥੋੜ੍ਹਾ ਮਿਲੀ ਏ। ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਇੱਕ ਸੀਸ ਮੈਂ 9 ਸਾਲ ਦੀ ਉਮਰੇ ਦੇ ਚੁੱਕਾ ਬਾਪੂ ਦਾ, ਇੱਕ ਸੀਸ ਤੇ ਮੈਂ ਦੇ ਚੁੱਕਾ,
ਸਿੰਘ ਜੀ ਕਹਿਣ ਲੱਗੇ ਕਲਗੀ ਵਾਲੇ ਪਾਤਸ਼ਾਹ 100 ਕਿਲਿਆਂ ਦਾ ਮਾਲਕ ਵੀ $5 ਮੋਹਰੇ ਰੱਖੇ ਤੇ ਜੇਕਰ ਕਿਸੇ ਕੋਲ ਜ਼ਮੀਨ 1 ਕਿਲਾ ਹੋਵੇ ਉਹ ਵੀ 5 ਰੱਖੇ, ਚੰਗਾ ਥੋੜ੍ਹਾ ਲੱਗਦਾ? ਦਾਤਾ ਤੂੰ ਸਾਡਾ ਪੈਗੰਬਰ ਏ, ਤੂੰ ਸਾਡਾ ਗੁਰੂ ਏ। ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਦਿਆ ਸਿੰਘ ਜੀ ਮੈਂ ਵਾਅਦਾ ਕਰਦਾ, ਅਗਰ ਦੇਸ਼ ਬਦਲੇ, ਕੌਮ ਬਦਲੇ, ਧਰਮ ਬਦਲੇ, ਪੰਥ ਬਦਲੇ, ਮੈਨੂੰ ਆਪਣਾ ਪਰਿਵਾਰ ਵੀ ਵਾਰਨਾ ਪਿਆ, ਮੈਂ ਆਪਣਾ ਪਰਿਵਾਰ ਵੀ ਵਾਰ ਦਿਆਂਗਾ। ਤੱਕੋ ਕਲਗੀ ਵਾਲੇ ਪਾਤਸ਼ਾਹ ਨੇ ਫਿਰ ਅੰਮ੍ਰਿਤ ਦੀ ਦਾਤ ਲਈ। ਅੱਜ ਕਈ ਵਾਰ ਬੰਦਾ ਸੋਚਦਾ ਮੇਰਾ ਤੇ ਮਨ ਬੜਾ ਸਾਫ਼ ਹੈ ਨਾ, ਪਰ ਗੁਰੂ ਕੇ ਪਿਆਰੇ ਮਨ ਤੇ ਡਾਕਟਰਾਂ ਨੂੰ ਨਹੀਂ ਲੱਭੇ ਅੱਜ ਤੱਕ, ਉਹ ਵੀ ਸਰੀਰ ਦਾ ਕੋਨਾ ਕੋਨਾ ਔਰ ਫਰੋਲ ਕੇ ਵੇਚ ਚੁੱਕੇ ਨੇ, ਮਨ ਨਹੀਂ ਲੱਭਦਾ, ਉਹ ਮਨ ਕਿੱਥੇ ਡਿੱਗਿਆ ਹੋਇਆ। ਪਰ ਗੁਰੂ ਗ੍ਰੰਥ ਸਾਹਿਬ ਜੀ ਮਨ ਦੀ ਗੱਲ ਵਾਰ ਵਾਰ ਕਰਦੇ ਨੀ, ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ, ਕਿ ਮਨਾ ਤੂੰ ਚਲਾਕ ਬਣੇ ਤੇ ਜੇ ਚਿਤਰਾਈਆਂ ਬੜੀਆਂ ਨੇ। ਤਾਂ ਗੁਰੂ ਅਮਰਦਾਸ ਜੀ ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਅੱਜ ਮੇਰੇ ਕਲਗੀ ਵਾਲੇ ਪਾਤਸ਼ਾਹ ਵਾਅਦਾ ਨਿਭਾਉਣ ਲੱਗੇ ਨੇ ਕਿ ਭਾਈ ਦਇਆ ਸਿੰਘ ਜੀ ਲੋੜ ਪਈ ਮੈਂ ਸਰਵੰਸ ਲਟਾ ਦਿਆਂਗਾ। ਹੁਣ ਸਰਸਾ ਦੇ ਕੰਢੇ ਉੱਤੇ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਪਰਿਵਾਰ ਦੇ 3 ਹਿੱਸੇ ਹੋ ਗਏ। ਉੱਧਰ ਭਾਈ ਸੁਲਤਾਨ ਸਿੰਘ ਇਹ 50 ਸਿੱਖਾਂ ਦੇ ਨਾਲ ਜਰਮਨ ਲੜਦਾ ਸ਼ਹੀਦੀ ਪਾ ਚੁੱਕਾ ਹੈ ਸ਼ਾਹੀ ਟਿੱਬੀ ਦੇ ਉੱਤੇ। ਬਾਬਾ ਜੀਵਨ ਸਿੰਘ ਤੇ ਮਾਤਾ ਭਿੱਖਾ ਜੀ, ਬੀਬੀ ਭਿੱਖਾਓ ਜੀ, ਭਿੱਖਾ ਜੀ, ਕਿਉਂਕਿ ਮਾਤਾ ਭਾਗੋ ਤੋਂ ਪਹਿਲਾਂ ਇਹ ਜੰਗ ਦੇ ਮੈਦਾਨ 'ਚ ਲੜੀ ਆ ਸਰਸਾ ਦੇ ਕੰਢੇ ਤੇ। ਕਹਿੰਦੇ ਬਾਬਾ ਜੀਵਨ ਸਿੰਘ ਤੇ ਮਾਤਾ ਭਿੱਖਾ ਜੀ ਇਹ ਜੰਗ ਦੀ ਅੰਦਰ 100 ਸਿੰਘਾਂ ਸਮੇਤ ਆ ਇਹ ਲੜਕੇ ਸ਼ਹੀਦੀਆਂ ਪਾ ਗਏ ਨੇ। ਉੱਧਰੋਂ ਬਾਬਾ ਬਚਿੱਤਰ ਸਿੰਘ ਇਹਦੇ ਨਾਲ 100 ਸਿੱਖਾਂ ਦਾ ਜੱਥਾ ਹੈ, ਔਰ ਇੱਕ ਪਾਸੇ ਜੰਗ ਹੋਇਆ ਮਲਕਪੁਰ ਰੰਘੜਾ, ਇੱਥੇ 100 ਸਿੰਘ ਸ਼ਹੀਦ ਹੋ ਗਏ ਆ। ਕਹਿੰਦੇ ਨੇ ਬਾਬਾ ਬਚਿੱਤਰ ਸਿੰਘ ਸਖ਼ਤ ਜ਼ਖਮੀ ਸੀ। ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਰੋਪੜ ਵੱਲ ਨੂੰ ਵਧੇ ਨੇ ਨਾ, ਰੋਪੜ ਕਿਤੇ ਜਾਇਓ ਗੁਰਦੁਆਰਾ ਭੱਠਾ ਸਾਹਿਬ ਹੀ, ਇੱਥੇ ਗੁਰੂ ਕਲਗੀ ਵਾਲੇ ਪਾਤਸ਼ਾਹ ਹੁਣ 3ਜੀ ਵਾਰ ਜਾਣ ਲੱਗੇ ਨੇ। ਪਹਿਲਾਂ ਹੀ ਆਏ, ਜਦੋਂ ਦਾਤਾ ਜੀ ਆਏ ਭੱਠਾ ਬੜਾ ਗਰਮ ਸੀ, ਇੱਥੇ ਆਲਮ ਖਾਂ ਨੂੰ ਮਿਲੇ ਨੀ, ਕਿਉਂਕਿ ਗੁਰੂ ਕੇ ਪਿਆਰੇ ਆਲਮ ਖਾਂ ਇਹ ਪਰਿਵਾਰ ਨੂੰ ਆ ਕੇ ਮਿਲੇ, ਮੁਸਲਮਾਨਾਂ ਦਾ ਪਰਿਵਾਰ ਏ, ਇਹ ਗੁਰੂ ਘਰ ਦਾ ਬੜਾ ਸੇਵਾਦਾਰ ਸੀ। ਕਹਿੰਦੇ ਨੀ ਇੱਥੇ ਭੱਠਾ ਸੀ, ਇੱਥੇ ਭੱਠਾ ਸਾਹਿਬ ਗੁਰਦੁਆਰਾ ਤਾਂ ਪਿਆ। ਕਹਿੰਦੇ ਨੀ ਆਲਮ ਖਾਂ ਦਾ ਆਪਣਾ ਕਿਲ੍ਹਾ ਏ, ਬੜਾ ਚੌਧਰੀ ਇਲਾਕੇ ਦਾ, ਇਹਦੀ ਮਾਨਤਾ ਬੜੀ ਆ। ਪਰ ਮੇਰੇ ਕਲਗੀ ਵਾਲੇ ਪਾਤਸ਼ਾਹ ਦੂਜੀ ਵਾਰੀ ਆਏ ਨੇ ਆਲਮ ਖਾਂ ਦੇ ਵਿਆਹ ਵਿੱਚ, ਜਦੋਂ ਦਾ ਵਿਆਹ ਹੋਇਆ ਸੀ ਨਾ, ਕਿਉਂਕਿ ਖਾਲਸੇ ਇੱਕ ਚੌਧਰੀ ਰਾਏ ਕਿਲ੍ਹਾ, ਚੌਧਰੀ ਰਾਏ ਕਿਲ੍ਹੇ ਦੀ ਧੀ ਇਸ ਘਰ 'ਚ ਵਿਆਹੀ ਹੋਈ ਆ। ਆਲਮ ਖਾਂ ਦੀ ਜਿਹੜੀ ਭੂ ਔਰ ਭੈਣ ਹੀ ਉਹ ਮਾਛੀਵਾੜੇ ਦੀ ਧਰਤੀ 'ਤੇ ਵਿਆਹੀ ਹੋਈ ਹੈ, ਇਹ ਪਰਿਵਾਰ ਰਿਸ਼ਤੇਦਾਰੀਆਂ ਨੇ, ਇਹ ਸਾਰਾ ਪਰਿਵਾਰ ਗੁਰੂ ਘਰ ਦੀ ਸਹਾਇਤਾ ਕਰਦਾ। ਹੁਣ ਕਲਗੀ ਵਾਲੇ ਪਾਤਸ਼ਾਹ ਕੇ ਆਲਮ ਖਾਂ ਦੇ ਕਿਲ੍ਹੇ 'ਚ ਗੁਰਦੁਆਰਾ ਭੱਠਾ ਸਾਹਿਬ, ਇੱਥੇ ਪਤਾ ਲੱਗਾ ਕਿ ਬਾਬਾ ਬਚਿੱਤਰ ਸਿੰਘ ਸਖ਼ਤ ਜ਼ਖਮੀ ਪਿਆ, ਬਾਕੀ ਸਿੰਘ ਸ਼ਹੀਦ ਹੋ ਚੁੱਕੇ ਨੇ। ਕਹਿੰਦੇ ਅੱਜ ਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਆਪਣਾ ਵਰਖੁਰਦਾਰ ਭੇਜਿਆ ਬਾਬਾ ਅਜੀਤ ਸਿੰਘ। ਵੇਖੋ ਕਿਹੋ ਜਿਹਾ ਮਾਹੌਲ ਹੋਵੇਗਾ ਕਿ ਬਾਬਾ ਅਜੀਤ ਸਿੰਘਾਂ ਨੂੰ ਨਾਲ ਲੈ ਕੇ ਜਦੋਂ ਆਇਆ ਨਾ, ਤੇ ਬਾਬਾ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਆ ਔਰ ਗੁਰਦੁਆਰਾ ਭੱਠਾ ਸਿਰਫ ਆਲਮ ਖਾਂ ਦੇ ਕਿਲ੍ਹੇ 'ਚ ਲੈ ਗਿਆ। ਇੱਥੇ ਬਾਬਾ ਬਚਿੱਤਰ ਸਿੰਘ ਜੀ ਆਖਰੀ ਦਮ ਲੈ ਕੇ ਸ਼ਹੀਦ ਹੋਏ ਨੇ। ਹੁਣ ਦਾਤਾ ਜੀ ਚਮਕੌਰ ਵੱਲ ਨੂੰ ਨਿਕਲੇ, ਇੱਕ ਖਾਲਸੀ ਨਾਲ 5 ਪਿਆਰੇ ਨੇ, ਨਾਲ ਗੁਰੂ ਕੇ ਪਿਆਰੇ ਸਿੰਘ ਨੇ, ਪਰ ਇੱਕ ਜਥਾ ਹੋਰ ਏ ਭਾਈ ਮਨੀ ਸਿੰਘ ਵਾਲਾ। ਭਾਈ ਮਨੀ ਸਿੰਘ ਦੇ ਨਾਲ, ਕਿਉਂਕਿ ਗੁਰੂ ਕੇ ਪਿਆਰੇ ਹੋ ਬਾਬਾ ਮਨੀ ਸਿੰਘ ਦੇ ਨਾਲ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਔਰ ਹੋਰ ਅਨੇਕਾਂ ਸਿੰਘ ਆ, ਇਹ ਦਿੱਲੀ ਵੱਲ ਨੂੰ ਤੁਰ ਪਏ। ਹੁਣ ਦਿੱਲੀ ਵੱਲ ਨੂੰ ਕਿਉਂ ਜਾ ਰਿਹਾ ਨਹੀਂ, ਕਿਉਂਕਿ ਭਾਈ ਮਨੀ ਸਿੰਘ ਦਿੱਲੀ ਦੀ ਧਰਤੀ ਤੇ ਭਾਈ ਲੱਖੀ ਸ਼ਾਹ ਬਣ ਜਾ ਰਿਹਾ, ਇਹ ਜਿਹਦੀ ਇਹਦੀ ਧੀ ਰਾਣੀ ਹੈ ਨਾ ਸੀਤੋ ਬਾਈ, ਇਹਦੇ ਨਾਲ ਵਿਆਹ ਹੋਇਆ ਹੈ। ਇਹਦਾ ਨਾਮ ਰੱਖਿਆ ਸੀ ਅੰਮ੍ਰਿਤ ਛਕਾ ਕੇ ਬਸੰਤ ਕੌਰ, ਬੀਬੀ ਬਸੰਤ ਕੌਰ ਆ। ਹੁਣ ਭਾਈ ਮਨੀ ਸਿੰਘ ਨੂੰ ਪਤਾ ਹੈ ਕਿ ਕੁਝ ਸਮਾਂ ਦਿੱਲੀ ਦੀ ਧਰਤੀ ਤੇ ਗੁਰੂ ਕੇ ਪਰਿਵਾਰ ਨੂੰ ਪਹੁੰਚਾ ਦੇਈਏ, ਭਾਵੇਂ ਔਰੰਗਜ਼ੇਬ ਬਾਦਸ਼ਾਹ ਦਿੱਲੀ ਦੇ ਘਰ ਘਰ ਦੀ ਤਲਾਸੀ ਲੈ ਲਓ, ਪਰ ਦਾਰੀ ਅਸਲ ਮੇਰੇ ਸਹੁਰੇ ਘਰ ਦੀ ਤਲਾਸੀ ਨਹੀਂ ਲਵੇਗਾ। ਆ ਜਿਹੜਾ ਦਿੱਲੀ ਦਾ ਸਾਰਾ ਏਰੀਆ ਨਾ, ਸੰਸਦ ਦਾ ਏਰੀਆ, ਕਨਾਡ ਪਲੇਸ ਦਾ ਏਰੀਆ, ਇਹ ਭਾਈ ਲੱਖੀ ਸ਼ਾਹ ਬਣਜਾਰੇ ਦਾ ਏਰੀਆ ਪੈਂਦਾ, ਮਾਫ ਕਰਿਓ, ਇਹਦੀਆਂ ਪੁਰਾਣੀਆਂ ਜਿਹੜੀਆਂ ਰਿਕਾਰਡ ਏ ਇਹ ਭਾਈ ਲੱਖੀ ਸ਼ਾਹ ਬਣਜਾਰੇ ਦੇ ਪਰਿਵਾਰ ਦੇ ਨਾਂ 'ਤੇ ਨਹੀਂ। 7500 ਕਿਲੇ ਦਾ ਮਾਲਕ ਸੀ ਭਾਈ ਲੱਖੀ ਸ਼ਾਹ ਬਣਜਾਰਾ,
ਇਹਦੇ ਗੱਡੇ ਚੱਲਦੇ ਨੇ, ਉਸ ਸਮੇਂ ਦਾ ਅਡਾਨੀ ਵਾਨੀ ਹੈ। ਕਹਿੰਦੇ ਨੇ ਭਾਈ ਮਨੀ ਸਿੰਘ ਨੂੰ ਪਤਾ ਹੈ ਕਿ ਭਾਵੇਂ ਘਰ ਘਰ ਦੀ ਤਲਾਸੀ ਹੋ ਜੂ ਪਰ ਮੇਰੇ ਸਹੁਰੇ ਘਰ ਦੀ ਕੋਈ ਤਲਾਸੀ ਲੈਣ ਵਾਲਾ ਜੰਮਿਆ ਨਹੀਂ। ਕਿਉਂ? ਕਿਉਂਕਿ ਭਾਈ ਲੱਖੀ ਸ਼ਾਹ ਬਣਜਾਰਾ ਉਹੀਓ ਹੈ ਕਿ ਜਿਹਨੇ ਗੁਰੂ ਕੇ ਪਿਆਰੇ ਹੋਏ ਦੇ ਬਾਪੂ ਭਾਈ ਬੋਧੂ ਨੇ ਔਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਸੀ ਨਾਨਕ ਮਤੇ ਦੀ ਧਰਤੀ ਉੱਤੇ। ਭਾਈ ਬੋਧੂ ਇਹ ਕਹਿੰਦਾ ਸੀ ਗੁਰੂ ਨਾਨਕ ਦੇਵ ਜੀ ਨੂੰ ਦਾਤਾ ਕਿ ਸਾਡੇ ਪਰਿਵਾਰ ਦੇ ਵਿੱਚ ਕਿਉਂਕਿ ਕਈ ਵਾਰ ਪੁੱਤਰ ਜਨਮ ਲੈਂਦੇ ਤੇ ਦਮ ਤੋੜ ਜਾਂਦੇ ਨੀ। ਗੁਰਦੇਵ ਕਹਿੰਦੇ ਕਿ ਤੇਰੀ ਪੀੜ੍ਹੀ 'ਚ ਆਉਣ ਵਾਲਾ ਲੱਖਾਂ ਵਰਗਾ, ਤੇਰੀ ਪੀੜ੍ਹੀ ਵਿੱਚ ਕਿ ਲੱਖਾਂ ਵਰਗਾ ਹੀ ਆਵੇਗਾ, ਉਹ ਲੱਖੀ ਸ਼ਾਹ ਬਣਜਾਰਾ ਹੋਵੇਗਾ, ਉਹੀਓ ਸੀ ਲੱਖੀ ਸ਼ਾਹ ਬਣਜਾਰਾ। ਤੇ ਗੁਰੂ ਕੇ ਪਿਆਰੋ ਭਾਈ ਲੱਖੀ ਸ਼ਾਹ ਬਣਜਾਰਾ ਕਿਉਂਕਿ ਜਦੋਂ ਨੌਵੇਂ ਪਾਤਸ਼ਾਹ ਦਾ ਸੀ ਤੁਹਾਨੂੰ ਲੱਤ ਅਲੱਗ ਹੋਇਆ ਨਾ, ਇਹਦੀ ਡਿਊਟੀ ਲੱਗ ਗਈ। ਬਾਬਾ ਜੀਵਨ ਸਿੰਘ ਨੇ ਆਖਿਆ ਸੀ, ਭਾਈ ਗੁਰਦਿੱਤਾ ਜੀ ਨੇ ਵੀ ਕਹਿੰਦੇ ਲੱਖੀ ਸ਼ਾਹ ਕੀ ਹੋਇਆ, ਤੇਰੇ ਹਜ਼ਾਰਾਂ ਗੱਡੇ ਚੱਲਦੇ ਨੇ। ਅੱਜ ਜੇ ਗੁਰੂ ਦਾ ਸੀਸ ਰੁਲ ਗਿਆ, ਜੇ ਗੁਰੂ ਦਾ ਧਨ ਰੁਲ ਗਿਆ ਤੇ ਦੁਨੀਆਂ ਦੇ ਲੋਕਾਂ ਨੇ ਸਾਨੂੰ ਤਾਨੇ ਮਾਰਨੇ ਨੀ। ਤੇ ਲੱਖੀ ਸ਼ਾਹ ਕਹਿੰਦਾ ਸੀ ਧਨ ਮੈਂ ਚੱਕ ਲਾਂਗਾ ਤੇ ਸੀਸ ਕੌਣ ਚੱਕੇਗਾ। ਕਹਿੰਦੇ ਡਿਊਟੀ ਲੱਗੀ ਸੀ ਬਾਬਾ ਜੀਵਨ ਸਿੰਘ ਦੀ ਭਾਈ ਜੇਤੇ ਦੀ। ਹੁਣ ਗੁਰੂ ਕੇ ਪਿਆਰਿਓ ਸਿੱਖਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਖਾਤਰ ਆਪਣੇ ਘਰ ਵੀ ਤਿਆਗ ਦਿੱਤੇ ਸਨ, ਆਪਣੇ ਘਰਾਂ ਨੂੰ ਵੀ ਅਗਨ ਭੇਟਾ ਕੀਤਾ ਗਿਆ। ਕਹਿੰਦੇ ਨੇ ਗੱਡੇ ਤੇ ਲੱਦ ਕੇ ਗੁਰੂ ਤੇਗ ਬਹਾਦਰ ਦਾ ਧੜ ਲੈ ਕੇ ਗਿਆ। ਜਦੋਂ ਘਰੇ ਲਗਿਆ ਨਾ ਤੇ ਘਰ ਵਾਲੀ ਕਹਿਣ ਲੱਗੀ ਸਵਾਮੀ ਹੁਣ ਕੀ ਕਰੀਏ, ਲੱਕੜਾਂ ਲਿਆਵਾਂਗੇ ਔਰ ਔਰੰਗਜ਼ੇਬ ਬਾਦਸ਼ਾਹ ਦੀ ਥਾਂ ਥਾਂ ਤੇ ਸਿਪਾਹੀ ਬੈਠੇ ਨੇ, ਪਤਾ ਲੱਗ ਜਾਏਗਾ। ਕਹਿਣ ਲੱਗੇ ਕੋਈ ਕਰਨੀ ਆ, ਆਪਾਂ ਘਰ ਨੂੰ ਹੀ ਅੱਗ ਲਾ ਦੇਣੀ ਆ। ਵੇਖੋ ਲੱਖੀ ਸ਼ਾਹ ਬਣਜਾਰੇ ਨੇ ਨੌਵੀਂ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਖਾਤਰ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ। ਸਗੁਰੂ ਦੇ ਪਰ ਗੁਰੂ ਕੇ ਪਿਆਰੋ ਧੜਦਾ ਔਰ ਸੰਸਕਾਰ ਕੀਤਾ ਗਿਆ। ਇਹ ਭਾਈ ਲੱਖੀ ਸ਼ਾਹ ਬਣਜਾਰੇ ਦੇ ਘਰ ਵੱਲ ਨੂੰ ਭਾਈ ਮਨੀ ਸਿੰਘ ਤੁਰਿਆ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ। ਹੁਣ ਇੱਕ ਤੀਜਾ ਹਿੱਸਾ ਹੈ ਮਾਤਾ ਗੁਜਰੀ ਜੀ। ਮਾਤਾ ਗੁਜਰੀ ਜੀ ਦੇ ਨਾਲ ਕੌਣ ਤੁਰੇ ਜਾਂਦੇ ਨੇ? ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। 7 ਤੇ 9 ਸਾਲ ਦੀ ਉਮਰ ਏ ਜਦੋਂ ਸਰਸਾ ਨੂੰ ਪਾਰ ਕੀਤਾ ਸੀ ਨਾ ਤੇ ਗੁਰੂ ਕੇ ਪਿਆਰੋ ਰਾਤਾ ਔਰ ਪੰਧ ਲੰਬੇਰਾ ਸੀ ਪਰ ਰਾਤੇ ਨੂੰ ਭਟਕ ਗਿਆ ਕਿਉਂਕਿ ਰਾਤ ਏ। ਕਹਿੰਦੇ ਕਿ ਜੰਗਲ ਵੱਲ ਵਧੇ ਨੀ, ਜਦੋਂ ਜੰਗਲ ਵੱਲ ਵਧੇ ਇੱਕ ਪਾਸੇ ਮੀਂਹ ਪੈ ਰਿਹਾ, ਇੱਕ ਪਾਸੇ ਸਰਸਾ ਨੇ ਕੱਪੜੇ ਭਿੱਜੇ ਹੋਏ ਨੇ, ਇੱਕ ਪਾਸੇ ਪੋਹ ਦਾ ਮਹੀਨਾ, ਦਸੰਬਰ ਦਾ ਮਹੀਨਾ ਕਿੰਨਾ ਠੰਡਾ ਹੁੰਦਾ। ਆਪਾਂ ਪੰਜਾਬ ਦੀ ਧਰਤੀ ਤੋਂ ਆਏ ਨਾ, ਕਿਉਂਕਿ ਗੁਰੂ ਕੇ ਪਿਆਰੇ ਪੈਰਾਂ 'ਚ ਕੰਡੇ ਲੱਗਦੇ ਸੀ ਕੰਡੇ। ਕਹਿੰਦੇ ਜਦੋਂ ਕੰਡੇ ਪੈਰਾਂ 'ਚ ਲੱਗਦੇ ਨੇ ਤੇ ਖੂਨ ਸਿੰਮਦਾ ਤੇ ਧਰਤੀ ਦੀ ਹਿੱਕ ਨੂੰ ਮਹਿੰਦੀ ਲੱਗਦੀ ਜਾ ਰਹੀ ਆ, ਘੜਿਆਲੀਆਂ ਝਾੜੀਆਂ ਕੱਪੜੇ ਪਾੜਦੀਆਂ ਨੇ, ਦੱਸੋ ਕਿੱਧਰ ਜਾ ਰਹੇ ਹੋ, ਪਰ ਫਿਰ ਵੀ ਤੁਰੇ ਜਾਂਦੇ ਨੇ। ਹੁਣ ਬਾਬਾ ਫਤਿਹ ਸਿੰਘ ਕਹਿਣ ਲੱਗੇ ਦਾਦੀ ਮਾਂ ਮੇਰਾ ਬਾਪੂ ਕਿੱਥੇ ਆ, ਮੇਰੀ ਮਾਂ ਕਿੱਥੇ ਆ? ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ ਦਾਦੀ ਮਾਂ ਮੇਰੇ ਵੀਰ ਨਹੀਂ ਦੇਖਦੇ। ਹੁਣ ਆਓ ਇੱਕ ਵਰਲਡ ਪ੍ਰਸਿੱਧ ਢਾਡੀ ਅਮਰ ਸਿੰਘ ਜੀ ਸ਼ੌਂਕੀ, ਉਹਨਾਂ ਦੀ ਲਿਖੀ ਹੋਈ ਕਵਿਤਾ ਹੈ ਕਿ ਦਾਦੀ ਮਾਂ ਤਾਂ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੇ ਕੋਈ ਸਵਾਲ ਜਵਾਬ ਹੋ ਰਹੇ ਨੇ, ਬੱਚੇ ਕੀ ਪੁੱਛਦੇ ਨੇ, ਦਾਦੀ ਮਾਂ ਕੀ ਉੱਤਰ ਦਿੰਦੀ ਹੈ? ਛੋਟੇ ਲਾਲ ਤੋਂ ਪਿਆਰੇ ਵਿਛੜੇ ਸਰਸਾ ਦੇ ਕਿਨਾਰੇ, ਢਾਡੀ ਜੱਥਾ ਬੇਨਤੀ ਇਉਂ ਕਰਨ ਜਾ ਰਿਹਾ।

ਮਾਤਾ ਗੁਜਰੀ ਤੇ ਸਿਵ ਯਾਦਿਆਂ ਦੇ ਸਵਾਲ ਜਵਾਬ ਹੋ ਰਹੇ ਨੇ। ਇਹ ਤੋਂ ਅਗਲਾ ਇਤਿਹਾਸ ਦਾ ਪ੍ਰਸੰਗ ਕੱਲ੍ਹ ਨੂੰ ਫਿਰ ਆਪ ਜੀ ਦੇ ਨਾਲ ਸੁਵਿਚਾਰਨ ਦਾ ਯਤਨ ਕਰਾਂਗੇ। ਇੰਨੀ ਕੁ ਸੇਵਾ ਕਰੋ ਪ੍ਰਵਾਨ, ਆਓ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਇ ਬਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗਾਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਹੜੇ ਠਹਿ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੌਨ ਦੇ ਆਵੇ ਤਾਂ ਆਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚਹੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਅਗਵਾਈ ਦੇ ਕੇ ਅੰਡਰ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹੇ ਤੇ ਕਹਿਗਾ ਸਾਰ ਦੇ ਸ਼ਹੀਦ ਹੋਏ ਸਿੱਕਿਤ ਕੇਸਾਂ ਸਵਾਸਾਂ ਸੰਗ ਨਵਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉਲਟਿਆਂ ਦੇ ਉਣੇ ਆਸਰ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਜ਼ੋਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਹੋਏ ਨੇ ਕੀਰਤਨ ਗਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦੇ ਹੋਈਆਂ ਭੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨਗੇ ਸਿਰ ਤੇ ਮਿਹਰ ਪ੍ਰਿਆਤਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਪੰਥ ਦੇ ਸਿਰ ਤੇ ਮਿਹਰ ਪ੍ਰਿਆਤਕਣਾ ਸਮੂਹ ਸੇਵਾਦਾਰਾਂ ਦੀ ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਦਾਤਾ ਜੀ ਦਰ ਪ੍ਰਵਾਨ ਕਰਨੀ ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੋ ਪਿਆਰੇ ਮੇਲ ਜਿਨ੍ਹਾਂ ਮਿਲੇ ਅੰਤਰ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

ਸਤਨਾਮ ਸ੍ਰੀ ਵਾਹਿਗੁਰੂ ਜੀ। ਜੋ ਤੇਰੇ ਰੰਗ ਰਾਤੇ ਸਵਾਮੀ, ਤਿਨਕਾ ਜਨਮ ਮਰਨ ਦੁਖ ਮਾਸਾ। ਤੇਰੀ ਬਖਸ਼ ਨ ਮੇਟੇ ਕੋਈ, ਸਤਿਗੁਰ ਕਾ ਦਿਲਾਸਾ। ਨਾਮ ਧਿਆਇਨ ਸੋ ਫਲ ਪਾਇਨ, ਆਠ ਪੈਰੇ ਅਰਾਧੀ। ਤੇਰੀ ਸਰਣ ਤੇਰੇ ਪਰਵਾਸੈ, ਪੰਚ ਦੁਸ਼ਟ ਲੈ ਸਾਦੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੋ ਕਹੋ ਟਲ ਗੁਰ ਸੇਵੀ ਐ, ਐਹਨ ਇਸ ਸਹਿਜ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕਾ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ। ਗੌਂਡ ਮਹੱਲਾ ਚੌਥਾ। ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਬਤੇ, ਜਿਉਂ ਤ੍ਰਿਖਾਵੰਤ ਬਿਨ ਨੀਰ। ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੇ। ਮੇਰੇ ਮਨ ਅੰਤਰ ਕੀ ਪੀਰ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੇ। ਮੇਰੇ ਮਨ ਅੰਤਰ ਕੀ ਪੀਰ, ਰਹਾਓ।

ਬਾਅਦ ਗੁਰਮੁਖ ਪਿਆਰੋ ਤਿੰਨ ਚੀਜ਼ਾਂ ਹੋਣੀਆਂ ਸਰੀਰ ਦੀਆਂ, ਕਿਸੇ ਨੂੰ ਨਹੀਂ ਪਤਾ ਕਿੱਧਰ ਨੂੰ ਜਾਂਦਾ। ਮਹਾਰਾਜ ਤਾਂ ਕਹਿੰਦੇ ਨੇ ਇੱਕ ਦੱਜੇ ਇੱਕ ਦੱਬੀ ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਸੱਟੀਏ ਫੀਵੇ ਰਸਲ ਪਾਏ, ਅਤੇ ਨਾਨਕੇ ਉਹਨੇ ਜਾਪੀ ਕਿੱਥੇ ਜਾਓ ਬਾਬਾ ਨਾਨਕੇ, ਮੈਨੂੰ ਤਾਂ ਪਤਾ ਨਹੀਂ ਜਾਂਦੇ ਕਿੱਥੇ ਨੇ। ਅਸੀਂ ਗੁਰਮੁਖ ਪਿਆਰੋ ਦੇਹ ਤੇਰੇ ਦੀ ਮਗਰੋਂ ਖਿਰਮਾ ਸਰਾਧ ਆ ਗਏ, ਉਹ ਆ ਗਿਆ ਬਾਬੇ ਦਾ, ਆਹ ਦੇਣਾ ਬਾਬੇ ਦਾ, ਉਹ ਜੀਂਦੇ ਜੀ ਦਿਓ ਗੁਰਮੁਖ ਪਿਆਰੋ, ਜੀਂਦੇ ਜੀ ਕੱਪੜੇ ਸਵਾਂਗ ਦਿਓ ਬਾਬਿਆਂ ਨੂੰ। ਮਰਨ ਤੋਂ ਬਾਅਦ ਸਾਡੇ ਵਰਗਿਆਂ ਨੇ ਤੁਹਾਨੂੰ ਕਿਹਾ ਵੀ ਸਾਡੇ ਲਈ ਲੈਓ ਸੂਟ, ਜੀਂਦੇ ਜੀ ਸੇਵਾ ਕਰੋ। ਮਾਂ ਪਿਓ ਰੱਬ ਦਾ ਰੂਪ ਤੁਹਾਡੇ ਘਰ ਵਿੱਚ ਬੈਠੇ ਨੇ, ਰੱਬ ਨੂੰ ਲੱਭਦੇ ਫਿਰਦੇ ਆ। ਮਾਂ ਪਿਓ ਭਾਵੇਂ ਭੁੱਖਾ ਮਿਰਦਾ ਹੋਵੇ, ਬਹੁਤ ਸਾਰੇ ਐਸੇ ਬਜ਼ੁਰਗ ਵੇਖੇ ਆ ਗੁਰਮੁਖ ਜਿਹੜੇ ਰੁਲਦੇ ਫਿਰਦੇ ਨੇ। ਖਿਮਾ ਕਰਨਾ ਮਾਤ ਪਿਤਾ ਸੁਬੰਧ ਪਾਈ ਨਾਨਕ ਹੋਆ ਪਾਰ ਬ੍ਰਹਮ ਸਾਹਿਬ, ਮਾਤਾ ਪਿਤਾ ਦੇ ਰੂਪ ਵਿੱਚ ਸਾਨੂੰ ਰੱਬ ਮਿਲਿਆ, ਆ ਸਾਰੇ ਰੱਬ ਹੀ ਬੈਠੇ ਆ। ਤੋਂ ਪਾਤਸ਼ਾਹ ਨੇ ਅੱਜ ਦੇ ਬਖਸ਼ਿਸ਼ ਵਿੱਚ ਬੜੀ ਕਿਰਪਾ ਕਰਕੇ ਸਾਡੇ ਨਾਲ ਗੁਰਮੁਖ ਔਰ ਗੱਲ ਸਾਂਝੀ ਕੀਤੀ ਆ। ਪਾਤਸ਼ਾਹ ਨੇ ਬੜੀਆਂ ਸੋਹਣੀਆਂ ਬਖਸ਼ਿਸ਼ਾਂ ਕਰਕੇ ਸਾਨੂੰ ਅੱਜ ਗੁਰਮੁਖ ਪਿਆਰੋ ਬਖਸ਼ਿਸ਼ ਕੀਤਾ ਕਿ ਮੇਰੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤ੍ਰਿਪਤ ਹੈ, ਬੜਾ ਦਰਸ਼ਨ ਨੂੰ ਮਨ ਤਪ ਤੁਰਿਆ ਤੜਫ ਰਿਹਾ। ਕਿਵੇਂ? ਜਿਵੇਂ ਪਾਣੀ ਤੋਂ ਬਗੈਰ ਮੱਛੀ ਤੜਫਦੀ, ਜਾਂ ਧਿਆਇਆ ਬੰਦਾ ਪਾਣੀ ਤੋਂ ਬਗੈਰ ਤੜਫਦਾ। ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ, ਬਿਲਪ ਕਰੇ ਚਾਤਰ ਕਿੱਦਾਂ ਹੀ ਤ੍ਰਿਖਾ ਨਾ ਉਤਰੇ, ਸ਼ਾਂਤ ਨਾ ਹੋਵੇ ਬਿਨ ਦਰਸ਼ਨ ਸੰਤ ਪਿਆਰੇ ਜੀ। ਹੋਂ ਘੋਲੀ ਜੀ ਹੋ ਘੋਲ ਕਮਾਈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪੁੱਤਰ ਗਏ ਸੀ ਲਾਹੌਰ, ਖਿਮਾ ਕਹਿੰਦਾ ਭਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ, ਕਿਉਂਕਿ ਜਦੋਂ ਉਹਨਾਂ ਦੇ ਮਾਮੇ ਦੀ ਲੜਕੇ ਦਾ ਵਿਆਹ ਸੀ ਭੇਜਿਆ ਉਹਨਾਂ ਨੂੰ ਚਲੇ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਗਏ ਸੀ, ਸੋਰੀ ਲਾਹੌਰ ਉਹ ਆਪ ਹੀ ਗਏ ਸੀ, ਕਿਉਂਕਿ ਮਹਾਰਾਜ ਨੇ ਗੁਰੂ ਰਾਮਦਾਸ ਜੀ ਮਹਾਰਾਜ ਅਰਜਨ ਜੀ ਨੂੰ ਭੇਜਿਆ ਸੀ। ਉੱਥੇ ਜਾ ਕੇ ਫਿਰ ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਨੇ, ਚਿੱਠੀਆਂ ਲਿਖਦੇ ਨੇ, ਮੇਰਾ ਮਨ ਲੋਚੇ ਗੁਰਦਰਸ਼ਨ ਤਾਂ। ਤੋ ਇਸ ਕਰਕੇ ਗੁਰਮੁਖ ਪਿਆਰੇ ਜਦੋਂ ਅੰਦਰ ਪਿਆਸ ਹੋਵੇ ਨਾ, ਫਿਰ ਪ੍ਰਸ਼ਾਦਾ ਛਕਣ ਦਾ ਮਜ਼ਾ ਹੀ ਆਉਂਦਾ ਹੁੰਦਾ ਜਦੋਂ ਭੁੱਖ ਹੋਵੇ। ਜੇ ਭੁੱਖ ਹੀ ਨਹੀਂ ਆ ਤੇ ਪ੍ਰਸ਼ਾਦਾ ਛਕਾਂਗੇ ਕਿੱਥਾ? ਜੇ ਸਾਨੂੰ ਭੁੱਖ ਹੀ ਨਹੀਂ ਨਾਮ ਦੀ, ਸਿਮਰਨ ਦੀ, ਬੰਦਗੀ ਦੀ, ਭਗਤੀ ਦੀ, ਕਦੀ ਨੇਤਰੇਮ ਦੀ ਭੁੱਖ ਲੱਗੀ ਤੁਹਾਨੂੰ ਕਦੀ ਵੀ ਅੱਜ ਨੇਤਰੇਮ ਨਹੀਂ ਲੱਗਾ ਖਾਧਾ ਯਾਰ ਭੁੱਖ ਲੱਗੀ ਨੇਤਰੇਮ ਕਰੀਏ, ਕਦੀ ਬਾਣੀ ਨਾ ਭੁੱਖ ਲੱਗੀ ਹੈ, ਨਹੀਂ ਲੱਗਦੀ। ਇਹ ਗੁਰਮੁਖ ਪਿਆਰੇ ਨੂੰ ਇਹਦੇ ਨਾਲ ਜੁੜਨ ਦਾ ਯਤਨ ਕਰੋ, ਕਿਉਂਕਿ ਪਾਤਸ਼ਾਹ ਕਹਿੰਦੇ ਨੇ ਜਿਵੇਂ ਤ੍ਰਿਖਾ ਤੇ ਆਇਆ ਬੰਦਾ ਤੜਫਦਾ, ਇੰਝ ਮੇਰੇ ਅੰਦਰ ਲੱਗੀ ਹੈ ਦਰਸ਼ਨਾਂ ਦੀ। ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਇਹਨੂੰ ਕਹਿੰਦੇ ਆ ਤੀਰ ਲੱਗ ਜਾਣਾ। ਜੇ ਕੋਈ ਹੋ ਸਕਦਾ ਸ਼ਬਦ ਦਾ ਤੀਰ ਅੱਜ ਤੁਹਾਡੇ ਲੱਗ ਜਾਵੇ, ਲੱਗ ਜਾਵੇ ਸ਼ਾਇਦ, ਤੇ ਮੇਰੇ ਅੰਦਰ ਗੁਰੂ ਦੀ ਬਖਸ਼ਿਸ਼ ਦਾ ਤੀਰ, ਮੇਰੇ ਪ੍ਰੇਮ ਦਾ ਤੀਰ ਲੱਗਾ ਅੰਦਰ। ਫਿਰ ਕਹਿੰਦੇ ਹਾਵਰੀ ਬੇਦਲ ਮੇਰੀ, ਫਿਰ ਬੇਦਲ ਮੈਂ ਹੀ ਜਾਣਦਾ, ਜਿਸ ਤਨ ਲੱਗ ਗਏ ਸੋ ਹੀ ਜਾਣਾ। ਜਿਹਨੂੰ ਪ੍ਰੇਮ ਦਾ ਲੱਗ ਲੈ ਨਾ ਗੁਰਮੁਖ ਉਹ ਹੀ ਜਾਣਦਾ, ਕਾਗਾ ਕਰੰਗ ਢੋਲਿਆ ਸਗਲਾ ਪਾਇਆ ਗਾ, ਇਹ ਦੋ ਨੈਣਾ ਮਤ ਛੂ ਫਿਰ ਦੇਖਣ ਕੀ ਆਸ। ਦਾਦਾ ਮੇਰੇ ਕਿਤੇ ਅੱਖਾਂ ਨੂੰ ਨਾ, ਕਿਉਂਕਿ ਕਾਰਨ ਕੀ ਆ, ਅੱਖ ਹਰ ਇੱਕ ਜਿਹੜਾ ਨਾ ਇਹ ਕਾਮ ਦੇ ਵਿੱਚ, ਕ੍ਰੋਧ ਦੇ, ਮੋਹ ਦੇ, ਲੋਭ ਦੇ ਵਿੱਚ ਸਾਰੇ ਅੰਦਰੇ ਮਸਤ ਹੋਏ ਪੈਰ। ਦਾਦਾ ਕਿਤੇ ਇਹਨਾਂ ਨੂੰ ਬਚਾ ਲਈ ਤੇਰੇ ਦਰਸ਼ਨ ਹੋ ਜਾਣਾ। ਉਹ ਕਾਂ ਉਹ ਨਹੀਂ ਕਿ ਵੀ ਆਣ ਕੇ ਚੁੰਝਾ ਮਾਰਨ ਡਏ, ਉਹਨੂੰ ਸਾਨੂੰ ਤਾਂ ਫੋਟੋਆਂ ਨਾਲ ਲੱਗਦਾ ਵੀ ਬਾਬੇ ਦੇ ਚੁੰਝਾ ਮਾਰਨ ਡਏ ਨੇ, ਨਹੀਂ ਉਹ ਤਾਂ ਕਾਂ ਤੇ ਅੰਗਰ ਹੀ ਬੈਠੇ ਨੇ। ਇਸ ਤਨ ਅਦਲ ਪੰਜ ਚੋਰ ਵਸੇ, ਕਾਮ ਕਰੋ ਲੋ ਮੋਹ ਹੰਕਾਰ, ਅੰਮ੍ਰਿਤ ਲੁੱਟੇ ਇਹ ਦੇਹੀ ਅੰਦਰ ਪੰਦਰ ਚੋਰ ਵਸੇ, ਅੰਮ੍ਰਿਤ ਲੁੱਟ ਰਹੇ ਨੇ। ਤੂੰ ਮਹਾਰਾਜ ਕਹਿੰਦੇ ਨੇ ਮੇਰੇ ਮਨ ਪ੍ਰੇਮ ਲੱਗੋ ਹਮਰੀ ਬੇਦਨ, ਹੁਣ ਮੇਰੀ ਮੈਂ ਹੀ ਜਾਣਦਾ ਕਿ ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਅੰਦਰ ਮਿਲਦੀ ਕਿੰਨੀ ਕੁ ਮੈਨੂੰ ਵਿਛੋੜਾ ਮਹਿਸੂਸ ਹੋ ਰਿਹਾ। ਤੂੰ ਮੇਰੇ ਹਰਪ੍ਰੀਤ ਕੀ ਕੋਈ ਬਾਤ ਸੁਣਾਵੇ, ਮੇਰੇ ਪਰਿਵਾਰ ਦੀ ਕੋਈ ਗੱਲ ਸੁਣਾਵੇ ਮੈਨੂੰ। ਅਸੀਂ ਨਾ ਪਹਿਲੇ ਜ਼ਮਾਨਿਆਂ ਦੇ ਵਿੱਚ ਜੋ ਕਿਸੇ ਨੇ ਆਉਣਾ ਨਾ ਦਰਸ਼ਨ ਕਰਕੇ ਗੁਰਦੁਆਰਿਆਂ ਦੇ, ਭਾਈ ਗੁਰੂ ਘਰ ਦੀ ਕੋਈ ਗੱਲ ਸੁਣਾਓ। ਅੱਜ ਖੇਮਾ ਕਰਨਾ ਇਸ ਲੰਬੜਦਾਰ ਨੇ ਸਾਰਿਆਂ ਨੂੰ ਮਾਰ ਲਿਆ, ਆਖੋ ਸਤਨਾਮ ਸ੍ਰੀ। ਰਾਤ ਦਿਨ ਹੈ ਕਿਸੇ ਦਾ ਟਾਈਮ, ਸਾਡਾ ਵੀ ਨਹੀਂ ਲੱਗਦਾ, ਆਖੋ ਸਤਨਾਮ। ਅਸੀਂ ਬਾਹਰ ਬੈਠੇ ਉਹ ਕੁਝ ਕਰਦੇ ਹਾਂ, ਫਿਕਰ ਨਾ ਕਰੋ ਤੁਹਾਡੇ ਸਾਡੇ 'ਚ, ਕਿਉਂਕਿ ਕੰਮ ਹੀ ਐਸਾ ਹੋ ਗਿਆ, ਮਨ ਇੱਧਰ ਨੂੰ ਚਲੇ ਗਿਆ ਸਾਰਿਆਂ ਦਾ, ਤੁਹਾਡਾ ਵੀ ਸਾਡਾ ਵੀ ਸਾਰਿਆਂ ਦਾ ਹੀ। ਇਹ ਕਰਕੇ ਸਾਡੀ ਕਹੀ ਹੋਈ ਗੱਲ ਤੁਹਾਨੂੰ ਨਹੀਂ ਨਾ ਪੂਰੀ, ਕਿਉਂਕਿ ਸਾਡਾ ਵੀ ਜੀਵਨ ਉਨਾ ਨਹੀਂ ਜਿੰਨਾ ਚਾਹੀਦਾ। ਅਸੀਂ ਇਹ ਨਾ ਕਿ ਬੜੇ ਮਤਲਬ ਤਾਂ ਸਾਡਾ ਜੀਵਨ ਵੀ ਉਹ ਨਹੀਂ, ਇਸੇ ਕਰਕੇ ਕਹੀ ਹੋਈ ਗੱਲ ਪੂਰੀ ਨਹੀਂ ਹੋ ਰਹੀ। ਜਿਹਨਾਂ ਦੀਆਂ ਗੱਲਾਂ ਚੜ੍ਹਦੀਆਂ ਸੀ ਨਾ, ਚੜ੍ਹਦੀਆਂ ਸੀ ਸੂਲੀ 'ਤੇ ਚੜ੍ਹਦੇ ਸੀ ਅਗਲੇ, ਉਹਨਾਂ ਦੀ ਗੱਲ ਇੱਕ ਦਾ ਮੁੱਲ ਪੈਂਦਾ ਸੀ, ਉਹ ਤਾਂ ਮੋਮ ਹੋ ਜਾਂਦੇ, ਪੱਥਰ ਵੀ ਮੋਮ ਹੋ ਜਾਂਦੇ ਸੀ। ਐਵੇਂ ਦੋਹਰੇ ਗੁਰੂ ਦੀਆਂ ਗੱਲਾਂ ਕੀਤੀਆਂ, ਅਗਲਾ ਮੋਮ ਹੋ ਜਾਂਦਾ ਸੀ।
ਅਸੀਂ 50 ਵਾਰਾਂ ਤੁਹਾਡੇ ਨਾਲ ਗੱਲ ਕਰਦੇ ਹਾਂ, ਕਿਉਂਕਿ ਤੁਹਾਡੇ ਮਨ ਜਿਵੇਂ ਦੇ ਵੀ ਇਹ ਵੀ ਤਾਂ ਸਾਡੇ ਵਰਗੇ ਹੀ ਆ, ਆਖੋ ਸਤਨਾਮ, ਕਿਉਂਕਿ ਤੁਸੀਂ ਵੀ ਦਰਜਾ ਸਾਨੂੰ ਕੋਈ ਨਹੀਂ ਦਿੱਤਾ, ਆਖੋ ਸਤਨਾਮ।

ਤੁਸੀਂ ਵੀ ਨਹੀਂ ਕੋਈ, ਤੁਸੀਂ ਵੀ ਕਿਹਾ ਮੰਗਤੇ ਆ, ਇੱਥੇ ਕਥਾ ਕਰ ਲਾ ਮੈਂ ਨਾ ਪੰਜਾਬ, ਮੈਂ ਕਈ ਵਾਰ ਘਰਾਂ 'ਚ ਜਾਂਦਾ ਕਿਸੇ ਦੇ, ਘੰਟਾ ਘੰਟਾ ਕਥਾ ਕਰਦਾ ਰਹਿੰਦਾ ਗੁਰੂ ਮਹਾਰਾਜ ਦੀ ਗੋਦ ਵਿੱਚ ਬਹਿ ਕੇ, ਅਤੇ ਖਿਮਾ ਕਰਨਾ ਜੇ ਉੱਥੇ ਬਹਿ ਕੇ ਕਰਾਂ ਕਿਸੇ ਕਹਿਣਾ ਮੰਗਤੇ ਬੈਠੇ ਦਿਓ ਡਾਲਾ ਡਾਲਾ ਆਖੋ ਸਤਨਾਮ ਸ੍ਰੀ ਵਾਹਿ। ਇਹ ਸਤਰੀਜਾਂ ਬੜੀਆਂ ਨੇ, ਅਸੀਂ ਇਹੋ ਸੋਚਦੇ ਨਹੀਂ ਗੁਰਮੁਖ ਪਿਆਰਿਓ, ਸ਼ਬਦ ਨੂੰ ਦੇਣਾ ਤੁਸੀਂ ਕਿਸੇ ਬੰਦੇ ਨੂੰ ਨਹੀਂ ਦੇਣਾ। ਅਸੀਂ ਤਾਂ ਇੱਥੇ ਬੰਦਿਆਂ ਨੂੰ ਵੇਹਨੇ ਵੀ ਸਾਡੇ ਪਿੰਡ ਦੇ ਆ ਕੇ ਦੇ ਦਿਓ ਇਹਨਾਂ ਨੂੰ, ਬਾਕੀ ਉਂਝ ਹੀ ਰਹਿਣਾ ਆਖੋ ਸਤਨਾਮ ਸਿੰਘ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਭੈ, ਮੇਰਾ ਉਹ ਜਿਹੜੇ ਮੈਨੂੰ ਕੋਈ ਗੱਲ ਸੁਣਾ, ਮੇਰਾ ਵੀਰ ਆ, ਮੇਰਾ ਭਾਈ ਆ, ਮੇਰਾ ਸਖਾ, ਹਰਜੀ ਮਾਤਾ, ਹਰਜੀ ਪਿਤਾ, ਹਰਜੀ ਉਹ ਪ੍ਰਤਪਾਲ, ਹਰਜੀ ਮੇਰੀ ਸਾਰਗ, ਉਹ ਤਾਂ ਸਾਰਿਆਂ ਦਾ ਮਾਤਾ ਪਿਤਾ ਭੈਣ, ਅਸੀਂ ਵੀ ਮਾਤਾ ਪਿਤਾ ਇੱਕ ਦੂਜੇ ਦੇ ਭੈਣ ਭਰਾ, ਅਸੀਂ ਸਾਰੇ ਉਹਦੇ ਹੀ। ਤੂੰ ਮਿਲ ਮਿਲ ਸਕੀ, ਕਹਿੰਦੇ ਗੁਰੂ ਦੀ ਮੱਤ ਲੈ ਕੇ ਨਾ, ਸੋਹਣੀ ਧੀਰਜ ਵਾਲੀ ਮੱਤ ਲੈ ਕੇ ਸਹੇਲੀਓ, ਉਸ ਵਾਹਿਗੁਰੂ ਪਰਮੇਸ਼ਰ ਅਕਾਲਪੁਰ ਦੇ ਗੁਣ ਗਾਓ, ਗੁਣ ਗਾਓ ਉਹਦੇ, ਅਤੇ ਫਿਰ ਕੀ ਹੋਏਗਾ, ਜਨ ਨਾਨਕੀ ਹਰਾਸ ਵਜਾਵੋ ਹਰ ਦਰਸ਼ਨ ਮਾਤਾ, ਮੇਰੇ 'ਤੇ ਕਿਰਪਾ ਕਰ, ਮੇਰੀ ਜਿਹੜੀ ਇੱਛਾ ਨਾ, ਮੇਰਾ ਸਮਨ ਸ਼ਾਂਤ ਹੋ ਜਾਏ, ਮੈਨੂੰ ਆਪਣੇ ਦਰਸ਼ਨ ਬਖਸ਼ਿਸ਼ ਕਰ। ਗੁਰੂ ਕਿਰਪਾ ਕਰੇ ਕਿਤੇ ਸਾਡਾ ਵੀ ਮਨ ਐਸਾ ਬਣ ਜਾਵੇ, ਸਾਨੂੰ ਗੁਰੂ ਦੇ ਦਰਸ਼ਨਾਂ ਦੀ ਤ੍ਰਿਖਾ ਹੋਵੇ ਸਾਡੇ ਅੰਦਰ। ਇਹ ਨਹੀਂ ਆ, ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ, ਸੰਸਾਰ ਡਿੱਠਿਆ ਮੁਕਤ ਨਾ ਵਿੱਚ ਚਿਰ ਸ਼ਬਦ ਨਾ ਕਰੇ। ਅਸੀਂ ਤਾਂ ਪਰਮਾਲੇ ਵੇਖ ਕੇ ਖਿਵਾਂ ਕਰਨਾ, ਅੱਜ ਦੇਖ ਰਿਹਾ ਸੀ ਮੈਂ ਫੋਟੋਆਂ, ਅਤੇ ਕਈ ਵਾਰ ਬਾਬੇ ਦੇ ਮੌਨ 'ਚ ਵੀ ਆਉਂਦਾ, ਦਾਤਾ ਤੂੰ ਤਾਂ ਇਹਨਾਂ ਚੀਜ਼ਾਂ ਤੋਂ ਸਾਨੂੰ ਰੋਕਿਆ ਸੀ, ਆਹ ਦਰਬਾਰ ਸਾਹਿਬ ਸਾਰਾ ਫੁੱਲਾਂ ਨਾਲ ਢੱਕਿਆ ਪਿਆ ਜੇ, ਕੋਈ ਨਹੀਂ ਵੇਂਹਦਾ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਕਿੱਥੇ ਪਿਆ, ਕੋਈ ਨਹੀਂ ਵੇਂਹਦਾ ਬਿਲਡਿੰਗ ਕਿੱਥੇ ਆ, ਕੋਈ ਨਹੀਂ ਵੇਂਹਦਾ ਸਰੋਵਰ ਕਿੱਥੇ ਆ। ਉਹ ਖਿਮਾ ਕਰਨਾ, ਫੁੱਲ ਵੇਖ ਵੇਖ ਕੇ ਮੀਡੀਆ 'ਤੇ ਪਾਈ ਜਾਂਦੇ, ਉਹ ਕਰੋੜਾਂ ਦੇ ਫੁੱਲ, ਲੋਕ ਤਾਂ ਗਰੀਬ ਮਰਨ ਰਹੇ ਨੇ, ਲੋਕ ਗਰੀਬ ਮਰਨ ਰਹੇ ਨੇ, ਅਤੇ ਤੁਹਾਡੇ ਕਰੋੜਾਂ ਦੇ ਫੁੱਲ ਕੱਲ੍ਹ ਨੂੰ ਤਾਂ ਸੁੱਕ ਜਾਣੇ ਨੇ। ਉਹ ਬਾਬੇ ਨੇ ਤੁਹਾਨੂੰ ਕਿਹਾ ਸੀ ਵੀ ਮੈਨੂੰ ਫੁੱਲਾਂ ਨਾਲ ਰੰਗਾਇਆ, ਉਹਦੇ ਬਾਬੇ ਦੇ ਚੇਲੇ ਨੇ ਕਿਹਾ ਸੀ ਦਾਤਾ, ਉਹ ਕਹਿੰਦੇ ਤੇਰੀ ਮੜੀ ਬਣਾਉਂਦਾ, ਬਾਬਾ ਜੀ ਨੂੰ ਮਹਾਰਾਜ ਕਹਿੰਦੇ, ਉਹ ਕਹਿੰਦੇ ਨਹੀਂ ਬਾਬਾ ਪੱਥਰਾਂ 'ਚ ਨਵੇਂ, ਫਿਰ ਮੈਨੂੰ ਮੜੀਆਂ 'ਚ ਪਾਉਣਾ ਹੀ। ਅਸੀਂ ਗੁਰਮੁਖ ਪਿਆਰਿਓ ਖਿਮਾ ਕਰਨਾ, ਜੋ ਕੁਛ ਅੱਜ ਹਾਲਤ ਬਣਾ ਲਿਆ ਨਾ, ਇਹ ਹਾਲਤ ਨਹੀਂ ਸੀ ਪਾਤਸ਼ਾਹ ਨੇ ਤੇ ਗੁਰਮੁਖ ਪਿਆਰਿਓ, ਸਿੰਪਲ ਸਾਦਾ ਜੀਵਨ ਸਾਨੂੰ ਦਿੱਤਾ, ਅਸੀਂ ਉਹਨੂੰ ਵੀ ਸ਼ਿੰਗਾਰ ਸ਼ਿੰਗਾਰ ਕੇ ਖਿਮਾ ਕਰਨਾ। ਫੁੱਲਾਂ ਦੇ ਦਰਸ਼ਨ ਕਰਦੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੇ ਦਰਸ਼ਨ ਕਿੱਥੇ ਹੁੰਦੇ ਆ, ਅਸੀਂ ਫੁੱਲ ਚੜ੍ਹਾ ਕੇ ਚੀਜ਼ਾਂ ਚੜ੍ਹਾ ਕੇ ਬੜੇ ਖੁਸ਼ ਹੁੰਦੇ ਹਾਂ, ਪਰ ਦਰਸ਼ਨ ਕਰੋ ਸ਼ਬਦ ਦੇ। ਸਭ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਖਿਮਾ, ਬੜੇ ਪਿਆਰ ਨਾਲ ਸਾਰੇ ਸੋਹਲੇ ਦਾ ਪਾਠ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਾਲ ਨਾਲ ਕਰਨ ਦੀ ਕਿਰਪਾਲਤਾ ਕਰਿਓ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਹ ਦੌੜੀ ਦੀ ਕੀ ਮੱਲਾ, ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਜਣ ਹਾਰੋ, ਤੂੰ ਮੰਗਾਵੋ ਮੈਂ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜੇ ਸੋਹਿਲੇ ਸਦਾ ਸੁਖੋਏ ਰਹਾਓ, ਨੇਤਨੇ ਜੀੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕਮ ਸੰਭਾਰ, ਸੰਭਲ ਸਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਂ ਸੜੀਆਂ ਜੋ ਹੋਏ ਸਾਹਿਬ ਸਿਓ ਮੇਲ, ਕਰ ਕਰ ਇਹੋ ਪਹੁੰਚਾ ਸਦੜੇ ਨੇ ਤਪਵੰਨ, ਸੱਦਣ ਹਾਰਾ ਸਿਮਰੀਐ ਨਾਨ ਸੇ ਦਿਵਾਸਾ ਮੱਲਾ ਪਹਿਲਾ, ਛੇ ਗਾਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸਾ ਨੇ, ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਾਰਾ ਵਡਾਈ ਤੋਏ ਰਹਾਓ, ਵਿਸਵੈ ਸਿਆ ਘੜੀਆ ਪੈਰਾ ਤਿੱਥੀ ਵਾਰੀ ਮਾਓ ਹੋਆ, ਸੂਰਜੇ ਕੋ ਰੋਤ ਅਨੇਕ ਨਾਨਕ ਕਰਤੇ ਕੇ ਤੇ ਵੇਰਾ, ਤ੍ਰਾਸੀ ਮੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰ ਕਾ ਮੰਡਲ ਜਨਕ ਮੋਤੀ ਤੋ ਮਲਿਆ ਨੂੰ ਪਵਨ ਚਵਰੋ ਕਰਾਏ, ਸਰਬਣ ਰਾਏ ਫਲਨ ਜੋਤੀ ਕੈਸੀ ਆਰਤੀ ਹੋਏ, ਪਖੜਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਪੇਰੀ ਰਹਾਓ, ਸਹਿਸਤਾਵ ਨੈਨ ਨਾ ਨੈਨ ਤੋਹੇ ਕਹੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਨ ਏਕ ਪਦ ਗੰਧ ਬਿਨ, ਸਹਿਸਤਾ ਗੰਧ ਚਲਤ ਮੋਈ ਸਭ ਮੈਂ ਜੋ ਜੋ ਤੈ ਸੋਏ, ਤਿਸਦੇ ਚਰਨ ਸਭ ਮੈਂ ਚਰਨ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਪਾਵੇ ਸੋ ਆਰਤੀ ਹੋਏ, ਹਰ ਚਰਨ ਕਮ ਮਗਰਾਂ ਲੋਤ ਮਨੰਦ ਨੂੰ ਮੋਇਆ ਪਿਆਸਾ, ਕਿਰਪਾ ਜਲ ਦੇ ਨਾਨ ਸਾਰ ਗੋਜਾ ਤੇ ਤੇਰੇ ਨਾਂ ਵਾਸਾ, ਰਾ ਗੌੜੀ ਪੂਰਵੀ ਮਹਲਾ ਚੌਥਾ, ਕਾਮ ਗ੍ਰਹੋ ਨਗਰ ਬਹੁ ਪਰਿਆ ਮਿਲ ਸਾਧੂ ਖਣ ਲਖੰਡਾਹੇ, ਪੂਰਵ ਲਿਤਲੇ ਗੁਰ ਪਾਇਆ ਮਨ ਹਾਲੇ ਮਨ ਮੰਡਾਹੇ, ਕਰ ਸਾਧੂ ਲੀਪਨ ਵੱਡਾ ਹੈ ਕੱਢ ਡਾਓਤ ਪੁਨ ਵੱਡਾ ਹੈ ਰਹਾਓ,
ਸਾਗ ਤਾਰਾ ਸਾਧ ਨਾ ਜਾਣੇ ਆ ਤੇਰੇ ਅੰਦਰ ਹੋ ਮੈਂ ਗੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੋ ਪਾਵੇ ਜਮਕਾ ਸਹਿ ਸਿਰ ਡੰਡਾ ਹੈ ਹਰ ਜਨਾਰਾ ਨਾਮ ਸਮਾਣੇ ਦੋ ਜਨ ਮਨ ਪੋ ਖੰਡਾ ਹੈ ਅਵਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋ ਖਣ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰਾ ਹਰਾ ਵੜ ਵੱਡਾ ਹੈ ਜਨ ਨਾਨਕ ਨਾਮ ਉਧਾਰ ਤੇਰਖ ਹੈ ਹਰ ਨਾਮੇ ਹੀ ਸੋ ਮੰਡਾਰਾ ਗੌੜੀ ਪੂਰਵੀ ਮਹਲਾ ਪੰਜਵਾਂ ਕਰੋ ਬੇਨੰਤੀ।

ਦਸੋਂ ਪਾਤਸ਼ਾਹੀਓ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਦਰਖਾਲ ਸਿੱਖ ਸਭ ਬੋਲੋ ਜੀ ਮਾਣਿਆਂ ਦੇ ਮਾਣ ਤਾਣਿਆਂ ਦੇ ਤਾਣੇ ਉੱਤਿਆਂ ਦੇ ਹੋਣੇ ਆਸਣ ਦੇ ਆਸੇ ਭਾਵ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਆਪ ਦਾ ਪ੍ਰਧਾਨ ਕੋਲ ਸ਼ੁਕਰ ਆਪ ਦੇ ਪਾਰਦਰਸ਼ ਰਹਿਮਤ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਦਰਬਾਰ ਦੇ ਸਿੰਘਾਸਨ ਤੇ ਬਿਰਾਜਮਾਨ ਉੱਤੇ ਸੰਤਾਂ ਸੁਦਰਸ਼ਨ ਤਾਰੇ ਬਖਸ਼ ਕੇ ਨਿਹਾਲ ਕੀਤਾ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਬਖਸ਼ੇ ਹੁਕਮਨਾਮੇ ਦੀ ਵਿਚਾਰ ਕਰਦਿਆਂ ਹੁਣ ਮੈਂ ਬੁੱਲਾਂ ਬਖਸ਼ਣੀਆਂ ਪੜੀ ਸੁਣੀ ਬਾਣੀ ਦਾ ਭਾਵ ਸੋਧ ਦਾਤਾ ਜੀ ਦਾ ਰਾਈ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਸਰਬੱਤ ਸੰਗਤਾਂ ਨੂੰ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪਣੇ ਦਾਤਾ ਦੀ ਸੇਵਾ ਕਰਦਾ ਹਾਜ਼ਰ ਕਰਦਾ ਉਦੋਂ ਬਲ ਬਖਸ਼ਿਸ਼ ਕਰਨਾ ਆਮ ਸੰਸਾਰੀਓ ਕੇਵਲ ਤਰ੍ਹਾਂ ਕੁਬਰਾਂ ਦਾਤਾ ਆਪਦੇ ਸੁਖਾਸਨ ਦੀ ਸੇਵਾ ਹੋਈ ਸੋਲੇ ਦੇ ਪਾਠ ਹੋਏ ਨੇ ਅੱਖਰ ਦਾ ਵਾਧਾ ਘੱਟਾ ਬੋਲੋ ਦੀ ਖਿਮਾ ਬਖਸ਼ੋ ਆਪਦੇ ਪਵਿੱਤਰ ਸੁਖਾਸਨ ਤਿਆਰ

ਗੁਰੂ ਸਾਹਿਬ ਜੀ ਧੰਨ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਜਰੀ ਮਹਲਾ ਪੰਜਵਾਂ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿੱਧ ਮਾਹਿ ਸਮਾਏ ਤੈਂ ਭਰਮੇ ਅੰਧੇਰਾ ਨਾਹੀ ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ

ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ। ਹਰਿ ਹਰਿ ਨਾਮ ਮੈਂ ਹਰਿ ਮਨ ਪਾਇਆ, ਵਡਭਾਗੀ ਹਰਿ ਨਾਮ ਤੇ ਆਇਆ। ਗੁਰਪੂਰੇ ਹਰਿ ਨਾਮ ਸਿੱਧ ਪਾਈ, ਕੋ ਵਿਰਲਾ ਗੁਰਮਤਿ ਚੱਲੈ ਜੀਉ। ਮੈਂ ਹਰ ਹਰ ਖਰਚ ਲਿਆ ਬੰਨ ਪੱਲੇ, ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ। ਗੁਰਪੂਰੇ ਹਰ ਨਾਮ ਦਿੜਾਇਆ, ਹਰ ਨੇਚਲ ਹਰ ਤਨ ਪੱਲੇ ਜੀਉ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇਆ। ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੈ ਜੀਉ।

ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹੁਣ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਹਰ ਜੀਉ ਕਿਰਪਾ ਕਰੋ ਗੁਰੂ ਮਿਲੋ, ਜਨ ਨਾਨਕ ਹਰ ਧਨ ਭੱਲੇ ਜੀਉ। ਮਾਝ ਮਹਲਾ ਚੌਥਾ। ਮਾਧਸੂਦਨ ਮੇਰੇ ਮੰਤਨ ਪ੍ਰਾਨਾ, ਹੂੰ ਹਰ ਬਿਨ ਦੂਜਾ ਅਵਰ ਨਾ ਜਾਨਾ। ਕੋਈ ਸੱਜਣ ਸੰਤ ਮਿਲੈ ਵਡਭਾਗੀ, ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ। ਹਉ ਮਨ ਤਨ ਖੋਜੀ ਪਾਲ ਪਾਲ ਆਈ, ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ, ਹਮ ਬਾਰਕ ਦੀਨ ਕਰੋ ਪ੍ਰਤਪਾਲਾ। ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਗੁਰ ਜਲ ਮਿਲ ਕਮਲ ਵਿਗਸੈ ਜੀਓ।

ਨਾ ਗੁਰਮਿਲ ਰਹਿ ਸੇ ਜੀਉ ਮਾਜ ਮਹਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉ ਜਲ ਦੁੱਤਰ ਤਰੀਏ ਜੀਉ ਆਓ ਸਖੀ ਹਰ ਮੇਲ ਕਰੇਹਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਏ ਜੀਉ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਉ ਰਹਿ ਨਾ ਸਕਾਂ ਬਿਨ ਨਾਮ ਵਖਾਣੇ ਮੈਂ ਔਖਦ ਮੰਤਰ ਤੀਜੇ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਏ ਜੀਉ ਹਮ ਚਾਤਰਿਕ ਦੀਨ ਸਤਿਗੁਰ ਸ਼ਰਨਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਏ ਜੀਉ ਮਾਜ ਮਹਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸ਼ਰਧਾ ਪੂਰ ਜਗਜੀਵਨ ਦਾਤੇ ਮੇਰਾ ਹਰ ਦਰਸ਼ਨ ਮਨ ਭੀਜੈ ਜੀਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵ

ਧਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਹਾਂ ਕੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਤਤ ਭਗਵੰਤਾ। ਮੋਹੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਾਂ ਕੋਲੀ ਜੀਓ ਕੋਲ ਕਮਾਏ, ਤੇ ਸੱਚੇ ਗੁਰ ਦਰਬਾਰੇ ਜੀਓ ਰਹਾਓ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ। ਸੇਵ ਕਰੀ ਪਲ ਚਸਾ ਨਾ ਵਿਛੜਾਂ, ਜਨ ਨਾਨਕ ਦਾਸ ਤੁਮਾਰੇ ਜੀਓ। ਹਾਂ ਕੋਲੀ ਜੀਓ ਕੋਲ ਕਮਾਏ, ਜਨ ਨਾਨਕ ਦਾਸ ਤੁਮਾਰੇ ਜੀਓ ਰਹਾਓ। ਰਾਗ ਮਾਝ ਮਹਲਾ ਪੰਜਵਾਂ।

ਜੀਓ। ਤੂੰ ਸਾਂਚਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤੀ ਅਗਾਵੇ, ਸੋਈ ਭਗਤ ਤੁਮਾਰਾ ਜੀਓ। ਸਭ ਕੋ ਵਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਉੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਬਾਰਾ ਜੀਓ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਨਾਨਕ ਦਾਸ ਤੇਰੇ ਬਲਿਹਾਰੈ, ਸਭ ਤੇਰਾ ਖੇਲ ਦਸਾਹਰਾ ਜੀਓ। ਮਾਝ ਮਹਲਾ ਪੰਜਵਾਂ। ਅਨਹਦ ਵਾਜੈ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਨੇ ਉਸ ਵਾਰਿਆ ਜੀਓ। ਫੇਰ ਘੇਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤਿ ਅਗਾਏ ਰਹਿਆ ਹੈ ਸੰਤੋ, ਗੁਰ ਅਨ ਪਉ ਪੁਰਖ ਦਿਖਾ ਰਿਹਾ ਜੀਓ। ਆਪੇ ਰਾਜਨ ਆਪੇ ਲੋਗਾ, ਆਪ ਨਿਰਬਾਣੀ ਆਪੇ ਭੋਗਾ, ਆਪੇ ਤਖਤ ਬਹਿ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ। ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਮਾਝ ਮਹਲਾ ਪੰਜਵਾਂ। ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ, ਆਨੰਦ ਬਿਨੋਦ ਤਿਤੈ ਘਰ ਸੋਹੈ, ਜੋ ਤਨ ਕੰਤ ਸ਼ਿੰਗਾਰੀ ਜੀਓ। ਸਾਗੁਣਵੰਤੀ ਸਾਸਵੜ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾਸੁਗੜ ਵਿਚਖਣ, ਜੋ ਤਨ ਕੰਤ ਪਿਆਰੀ ਜੀਓ। ਅਚਾਰਵੰਤ ਸਾਈ ਪ੍ਰਧਾਨੇ, ਸਭ ਸ਼ਿੰਗਾਰ ਬਣੇ ਤਿਸ ਗਿਆਨੇ,

ਜੀਉ ਆਣ ਮਿਲਾਵੇ ਜੀਉ ਖੱਟ ਸ਼ਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਿਵਲੀ ਕਰਮ ਆਸਨ ਚੌਰਾਸੀ ਇਨਮੈ ਸ਼ਾਂਤ ਨ ਆਵੇ ਜੀਉ ਅਨਕ ਬਰਖ ਕੀਏ ਜਪ ਤਾਪਾ ਗਵਨ ਕੀਆ ਧਰਤੀ ਪਰਮਾਤਾ ਇਕਨ ਹਿਰਦੇ ਸ਼ਾਂਤ ਨ ਆਵੇ ਜੋਗੀ ਬੋੜ ਬੋੜ ਉਠ ਧਾਵੇ ਜੀਉ ਕਰ ਕਿਰਪਾ ਮੈਂ ਸਾਧ ਮਿਲਾਇਆ ਮੰਤਨ ਸ਼ੀਤਰ ਧੀਰਜ ਪਾਇਆ ਪ੍ਰਭ ਵਿਨਾਸ਼ੀ ਬਸਿਆ ਕਟ ਭੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਜ ਮਹਲਾ ਪੰਜਵਾਂ।

ਸਗਲ ਸੰਤਨ ਪੈ ਵਸਤ ਇਕ ਮੰਗੋ ਕਰੋ ਬੇਨਤੀ ਮਾਣ ਤਿਆਗੋ ਵਾਰ ਵਾਰ ਜਾਈ ਲਖ ਵਰੀਆ ਤੇ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਅਵਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਪਵਨ ਪੁਨੀਤਾ ਆਤਮਗੜ ਬਿਖਮ ਤਿਨਾ ਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਧ ਜੇ ਵਡੇ ਅਵਰ ਨ ਸੂਰਾ ਜੀਓ ਰੇ ਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੋ ਬੋਧਿ ਅਪਾਗੀ ਸੱਚ ਘਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ ਮਾਝ ਮਹਲਾ ਪੰਜਵਾਂ ਵਿਸਰ ਨਾਹੀ ਇਹ ਵਡਦਾਤੇ ਕਰ ਕਿਰਪਾ ਭਗਤਨ ਸੰਗ ਰਾਤੇ ਦਿਨਸ ਰਹਿਣ ਜੀਉ ਤੋਤੇ ਆਏ ਇਹ ਦਾਨ ਮੋਇ ਕਰਣਾ ਜੀਉ ਮਾਟੀ ਅੰਧੀ ਸੁਰਤ ਸਮਾਏ ਸਭ ਕਿਛ ਦੀ ਆ ਭਲੀਆ ਜਾਈ ਆਨੰਦ ਵਿਨੋਦ ਚੋਜ ਤਮਾਸ਼ੇ ਤਿਤ ਪਾਵੇ ਸੋ ਹੋਣਾ ਜੀਉ ਜਿਸ ਦਾ ਦਿੱਤਾ ਸਭ ਕਿਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇ ਸੁਖਾਲੀ ਸ਼ੀਤਲ ਪਵਣਾ ਸਹਿਜ ਕੇਲ ਰੰਗ ਕਰਣਾ ਜੀਉ ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ ਸਾ ਮਤ ਦੀਜੈ ਜੇ ਤੋਤੇ ਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਣਾ ਜੀਉ ਮਾਝ ਮਹਲਾ ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਉ ਭਾਵੇ ਭਾਣੇ ਪੂਰ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰੈ ਪ੍ਰਤਪਾਲਾ ਸੰਤ ਖੇਲੈ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਉ ਉਨ ਸੰਤਨ ਕੈ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਪਾਨੇ ਤਿਨ ਕੈ ਸੰਗ ਸਦਾ ਸੁਖ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਗਾਨਾ ਜੀਉ ਮਾਝ ਮਹਲਾ ਪੰਜਵਾਂ ਤੂੰ ਚੜ ਨਿਧ ਹਮੇ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮਹੀ ਸੰਗ ਮਰ ਲੀਨਾ ਜੀਉ ਜਿਉ ਬਾਰਿਕ ਭੀਖੀਰਿ ਅਘਾਵੇ ਜਿਉ ਨਿਰ ਧਨ ਧਨ ਦੇਖ ਸੁਖ ਪਾਵੇ ਤ੍ਰਿਖਾਵੰਤ ਜਲ ਪੀਵਤ ਠੰਡਾ ਤਿਉ ਹਰ ਸੰਗੇ ਮਨ ਭੀਨਾ ਜੀਉ ਜਿਉ ਅੰਧਿਆਰੈ ਦੀਪਕ ਪ੍ਰਗਾਸ਼ਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋ ਤੇ ਆਨੰਦਾ ਤਿਉ ਹਰ ਰੰਗ ਮਨ ਰੰਗੀ ਨਾ ਜੀਉ ਸੰਤਨ ਮੋਹ ਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਉ ਮਾਝ ਮਹਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੁਖ ਬਿਡਾਰਨ ਹਰੀਆ ਅਵਰ ਸਾਧ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਉ

0: ਕੋਟ ਖੁਸ਼ੀਆਂ
1: ਦਰਸ਼ਨ ਪੇਖਤ ਭੈ ਪਨੀਤਾ ਸਗਲ ਉਦਾਰੇ ਭਾਈ ਮੀਤਾ ਗਮ ਅਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸੱਚ ਤੇ ਆਈ ਜੀਓ ਜਾਕੋ ਖੋਜੇ ਸਰਬ ਉਪਾਏ ਵਡਭਾਗੀ ਦਰਸ਼ਨ ਕੋ ਵਿਰਲਾ ਪਾਏ ਊਚ ਪਾਰ ਗੋਚਰ ਥਾਨਾ ਉਹ ਮਹਿਲ ਗੁਰੂ ਦੇ ਖਾਈ ਜੀਓ ਗੈਰ ਗੰਭੀਰ ਉਪ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਹਿਰਦੇ ਬਸੇਰਾ ਗੁਰਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਿ ਸਮਾਈ ਜੀਓ ਮਾਜ ਮਹੱਲਾ ਪੰਜਵਾ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੂ ਦਇਆ ਤੇ ਮੰਗਲ ਗਾਵੋ ਉਠਤ ਬੈਠਤ ਸੋਵਤ ਜਾਗਤ ਹਰ ਤਿਆਗੇ ਸਗਲ ਅਵਰਦਾ ਜੀਓ ਨਾਮ ਔਖਦ ਮੋਕੋ ਸਾਧੂ ਦੀਆ ਕਿਲ ਵਿਖ ਕਾਟੇ ਨਿਰਮਲ ਦੀਆ ਆਨੰਦ ਪਿਆ ਨਿਕਸੀ ਸਭ ਪੀਰਾ ਸਗਲ ਮਨਾਸੇ ਦਰਦਾ ਜੀਓ ਜਿਸਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਨ ਗੁਰੂ ਪੁਛਾਤਾ ਸੋ ਕਾਹੇ ਕੋ ਡਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਪੇਟਤ ਹੋ ਗਈ ਬੁਲਾਏ ਸਾਧ ਸਾਧ ਹਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ ਮਾਜ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗਰਾਤਾ ਪ੍ਰਭ ਪ੍ਰਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਕੈ ਠਾਕਰ ਹਾਕੀ ਆਹਰ ਜੀਓ ਕਾਰ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਪਾਵੈ ਸੇਵਕ ਅੰਤਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕਰ ਸਭ ਬਿਰ ਜਾਣੈ ਠਾਕਰ ਕੇ ਸੇਵਕ ਹਰ ਰੰਗ ਮਾਣੈ ਜੋ ਕਿਛ ਠਾਕਰ ਕਾ ਸੋ ਸੇਵਕ ਕਾ ਸੇਵਕ ਠਾਕਰ ਹੀ ਸੰਗ ਜਾ ਹਰ ਜੀਓ ਆਪਣੇ ਠਾਕਰ ਜੋ ਪਹਿਰਾਇਆ ਬਹੁਰ ਨ ਲੇਖਾ ਪੁੱਛ ਬੁਲਾਇਆ ਤੇ ਸੇਵਕ ਨਾਨਕ ਕੁਰਬਾਣੀ ਸੋ ਗਹਿਰ ਗੰਭੀਰਾ ਗੌਰ ਜੀਓ ਮਾਜ ਮਹੱਲਾ ਪੰਜਵਾਂ ਸਭ ਕੁਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ ਔਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਚਿਮ ਚਿਮ ਵਰਸੇ ਅੰਮ੍ਰਿਤ ਤਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਨੰਦ ਮਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਿਆ ਵਿਛੜਿਆ ਮਿਲਿਆ ਸਤਿ ਕਿਰਪਾ ਤੇ ਸੁਖਾ ਹਰਿਆ ਸੋ ਮਤ ਪਾਏ ਨਾਮ ਤੇ ਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜਿਉਂ ਜਲੇ ਸਮਾਇਆ ਜਿਉਂ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਪ੍ਰਭ ਕੱਟੇ ਕਿਵਾੜਾ ਬੋੜ ਨਾ ਹੋਈਏ ਜੌਲਾ ਜੀਓ ਮਾਜ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਪਣਿਆ ਵਾਰ ਵਾਰ ਜਾਈ ਤਿਸ ਵਿਟੋ ਜੋ ਮਨ ਤਨ ਤੁਧ ਅਰਾਧੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ ਨੈ ਨਿਹਾਲੀ ਤਿਸ ਪੁਰਖ ਦਇਆ ਲੈ ਮਨ ਦੇਵਾਂ ਦਿਸੇ ਆਪਣੇ ਸਾਜਨ ਇਨ ਗੁਰ ਮਿਲ ਸੋ ਪ੍ਰਭ ਲਾਦੇ ਜੀਓ ਸੇਵਡ ਭਾਗੀ ਜਿਨ ਤੁਮ ਜਾਣੈ ਸਭ ਕੇ ਮਦੇ ਅਲਿਪਤ ਨਿਰਬਾਣੇ ਸਾਧ ਕੇ ਸੰਗ ਉਨ ਭਉ ਜਲ ਤਰਿਆ ਸਗਲ ਦੂਤ ਉਨ ਸਾਧੇ ਜੀਓ ਤਿਨ ਕੀ ਸਰਨ ਭਰਿਆ ਮਨ ਮੇਰਾ ਮਾਣ ਤਾਣ ਤਜ ਮੋ ਅੰਧੇਰਾ ਨਾਮ ਦਾਨ ਦੀ ਜੇ ਨਾਨਕ ਕਹੋ ਤਿਸ ਪ੍ਰਭ ਕੰਮ ਅਗਾਧੇ ਜੀਓ ਮਾਜ ਮਹੱਲਾ ਪੰਜਵਾਂ ਤੂੰ ਭੇੜ ਸਾਗ ਤੇਰੀ ਫੁਲੀ ਤੂੰ ਸੂਖਮ ਹੋਵਾ ਸਥੂਲੀ ਤੂੰ ਜਲ ਨਿਰ ਤੂੰ ਫੇਨ ਬੁਧ ਬਦਾ ਤੁਧ ਬਿਨ ਅਵਰ ਨ ਭਾਲੀਏ ਜੀਓ ਤੂੰ ਸੁਤਮਣੀਏ ਵੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦਿ ਮਦ ਅੰਤ ਪ੍ਰਭ ਸੋਈ ਅਵਰ ਨ ਕੋਹੇ ਦਿਖਾਲੀਏ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਬਣ ਰਸੀਆ ਰੰਗ ਰਾਤਾ ਆਪਣੇ ਕਰਤਵ ਆਪੇ ਜਾਣੈ ਆਪੇ ਤੁਧ ਸੰਭਾਲੀਏ ਜੀਓ ਤੂੰ ਠਾਕਰ ਸੇਵਕ ਪੁਣ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੈ ਇੱਕ ਪੂਰੀ ਨਜ਼ਰ ਨਿਹਾਲੀਏ ਜੀਓ ਮਾਜ ਮਹੱਲਾ ਪੰਜਵਾਂ ਸਬਲ ਸੁਭਾਣੀ ਜਿਤ ਨਾਮ ਵਖਾਣੀ ਗੁਰਪ੍ਰਸਾਦ ਕਿਨੇ ਵਿਰਲੇ ਜਾਣੀ ਧੰਨ ਸਵੇਲਾ ਜਿਤ ਹਰ ਗਾਵਤ ਧੰਨ ਸਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਓ ਸੇ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹੋ ਬਲ ਤਿਨ ਸੰਗ ਪਛਾਣਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਖਿਨ ਮੈਂ ਉਧਾਰੇ ਕਿਲਵਿ ਕਾਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋਇ ਕਰ ਜੋੜ ਇੱਕ ਬਿਨੋ ਕਰੀ ਜੈ ਕਰ ਕਿਰਪਾ ਡੁਬਦਾ ਪੱਥਰ ਲੀ ਜੈ ਨਾਨਕੋ ਪ੍ਰਭ ਪੈ ਕਿਰਪਾਲਾ ਪ੍ਰਭ ਨਾਨਕ ਮਨ ਪਾਣਾ ਜੀਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੁਖ ਪਿਆ ਦੁਖ ਦੂਰ ਫਰਾਨਾ ਸੰਤ ਰਸਨ ਹਰ ਨਾਮ ਵਖਾਨਾ ਜਲ ਤਨ ਨੀਰ ਭਰੇ ਸਰਸੂ ਪਰ ਬਿਰਥਾ ਕੋਏ ਨ ਜਾਏ ਜੀਓ ਦਇਆ ਧਾਰੀ ਤਿਨ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਕਾਏ ਜੀਓ ਵਣ ਤਿਣ ਤ੍ਰਿਪਣ ਕੀ ਤੁਨ ਹਰਿਆ ਕਰਨ ਹਾਰ ਕਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਅਰਾਧੇ ਮਨ ਕੀ ਆਸ ਪੁਜਾਏ ਜੀਓ ਮਾਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪੋ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ तुझ बिन दूजा अवर न कोई, सब तेरा खेल अखाड़ा जियो, जी जंत सब तुत पाए, जित जित पाना तित तित लाए, सब किश कीता तेरा होवै, ना ही किश असाड़ा जियो, नाम त्याए महा सुख पाया, हर गुण गाय मेरा मन सीत लाया, गुरपूरे वजी वजाई, नानक जिता बिखाड़ा जियो, माज महला पंजवा, जी प्राण प्रभ मने अदारा, भगत जीवे गुण गाए अपारा, गुण निधान अमृत हर नामा, हर त्याए त्याए सुख पाया जियो, मनसा धार चुकर ते आवै, साध संग जन्म मरण मिटावै, आस मनोरथ पूर्ण होवै, पेट च गुरदर साया जियो, अगम अगोचर किशमित नहीं जानी, साधक सिद्ध त्यावे ज्ञानी, खुदी मिटी चूका पोलावा, गुरमन ही मैं प्रगटाया जियो, आनंद मंगल कल्याण निदाना, सुख सहज हर नाम बखाना, होए कृपाल स्वामी अपना, नाओ नानक घर मैं आया जियो, माज महला पंजवा, सुन सुन जीवा सोए तुम्हारी, तू प्रीतम ठाकर अत पारी, तुमरे कर्तव्य तुम ही जानो, तुमरी ओट गोपाला जियो, गुण गावत मन हरिया होवै, कथा सुनत मल सगली खोवै, भेट संग साध संतन कह, सदा जपो दयाला जियो, प्रभु अपना साह साहस मारो, ए मत गुर प्रसाद मन तारो, तुमरी कृपा ते होए परगासा, सर्वमया प्रतपाला जियो, सत सत सत प्रभ सोई, सदा सदा सद आपे होई, चलत तुम्हारे प्रगट प्यारे, देख नानक भय निहाला जियो, माज महला पंजवा, हुक्मी वरसन लगे मेहा, हुक्मी वरसन लागे मेहा, साजन संत मिल नाम जपेहा, शीतल शांत सह सुख पाया, ठांड पाई प्रभ आपे जियो, सब किश बहुतो बहुत उपाया, कर कृपा प्रभ सगल रजाया, दात करो मेरे दातारा, जी जंत सब त्रापे जियो, सच्चा साहिब सच्ची नाई, गुर प्रसाद सदा ते आई, जन्म परन पै काटे मोहा, बिनसे सोग संतापे जियो, सास सास नानक सलाहे, सिमरत नाम काटे सब पाहे, पूरन आस करी खिन पीतर, हर हर हर गुण जापै जियो, माज महला पंजवा, आओ साजन संत मीत प्यारे, मिल गावो गुण अमर अपारे, अगम अपारे, गावत सुनत सबे ही मुक्ते, सोत्या ये जिन हम किए जियो, जन्म जन्म के किल बिख जावै, मन चिंदे से ही फल पावै, सिमर साहिब सो सच स्वामी, रिश्क सब सुख दिए जियो, ਨਾਮ ਜਪਤ ਸਰਬ ਸੁਖ ਪਾਈਐ ਸਭ ਪਉ ਬਿਨ ਸੇ ਹਰਿ ਹਰਿ ਧਿਆਈਐ ਜਿਨ ਸੇਵਿਆ ਸੋ ਪਰਗਾ ਪਾਰਗ੍ਰਾਮੀ ਕਾਰਜ ਸਗਲੇ ਥੀਐ ਜੀਓ ਆਏ ਪਿਆ ਤੇਰੀ ਸਰਣਾਈ ਜਿਉਂ ਪਾਵੇ ਤਿਉਂ ਲਹਿ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਓ ਮਾਜ ਮਹੱਲਾ ਪੰਜਵਾਂ ਪੈ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੇ ਸਭਨੀ ਤਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਿਤ ਪਾਰੇ ਜਿਉ ਬਾਰਕ ਮਾਤਾ ਸੰਵਾਰੈ ਦੁਖ ਭੰਜਨ ਸੁਖ ਸਾਗਰ ਸਵਾਮੀ ਦੇਦ ਸਗਲ ਆਹਾਰੇ ਜੀਓ ਜਲ ਥਲ ਪੂਰ ਰਿਹਾ ਮਿਹਰਬਾਨਾ ਸਦ ਬਲਹਾਰ ਜਾਈਏ ਕੁਰਬਾਨਾ ਰਹਿਣ ਦਿਨ ਸਿਸ ਸਦਾ ਤਿਆਹੀ ਜੇ ਖਿਨ ਮੈਂ ਸਗਲ ਉਧਾਰੇ ਜੀਓ ਰੱਖ ਲਈਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਧਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਨਾਮ ਜਪਤ ਮਨ ਧਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟ ਕੋਟ ਧੰਨਵਾਦ ਹੈ ਸਤਿਗੁਰੂ ਜੀ ਦਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਆਪ ਸਭ ਸੰਗਤਾਂ ਗੁਰਬਾਣੀ ਸਰਵਣ ਕਰ ਰਹੀਆਂ ਸੀ ਹੁਣ ਆਪ ਜੀ ਨੂੰ ਪਿਆਰਾ ਬਹੁਤ ਹੀ ਪਿਆਰਾ ਕੀਰਤਨ ਕਰਦੇ ਹਨ ਸੋ ਜਥਾ ਆਪ ਜੀ ਨੂੰ ਬਾਣੀ ਨਾਲ ਭਾਈ ਪਰਮਿੰਦਰ ਸਿੰਘ ਜੀ ਸੋ ਆਪ ਜੀ ਨੂੰ ਆਸਾ ਦੀ ਵਾਰ ਜੀ ਗੁਰਬਾਣੀ ਨਾਲ ਜੋੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Wow.

ਛੁੱਟੇ ਤਿਲ ਬੁਆੜ ਜਿਉਂ ਸੁੰਝ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ ਫੁੱਲੀਏ ਫੁੱਲੀਏ ਵਿਪੜੇ ਪੀਤਨ ਵਿੱਚ ਸਵਾਹ ਪੌੜੀ ਆਪਣੇ ਆਪ ਸਜਿਓ

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਬ ਵਿਚਾਰ। ਸੱਚਾ ਤੇਰਾ ਅਮਰ ਸੱਚਾ ਦਿਮਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਅੱਖ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ

0: ਕੱਚ ਨੀ ਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਓ, ਵੱਡੀ ਵਡਿਆਈ ਜਾ ਸੱਚ ਨੇ ਆਓ, ਵੱਡੀ ਵਡਿਆਈ ਜਾ ਨਾ ਚਲਤਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਪੂਜਾ ਸਪਾਓ, ਵੱਡੀ ਵਡਿਆਈ ਜਾ ਪੁੱਛ ਨਾ ਦਾਤ, ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾਰਨਕਤ ਨੀ ਜਾਏ ਕੀਤਾ ਕਰਣਾ ਸਰਬ ਰਜਾਏ ਮਾਲਾ ਦੂਜਾ।
2: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ,

ਨਾਰੰਗ ਜੀ ਉਪਾ ਇੱਕ ਲਿਖਣਾ ਵੈ ਧਰਮ ਬਹਾਲਿਆ ਉਥੇ ਸੱਚੇ ਸੱਚ ਨਿਬੜੇ ਚੁਣਵ ਕੱਢੇ ਜਜਮਾਲਿਆ ਥਾਉ ਨਾ ਪੈਨ ਕੂੜਿਆ ਮੁਕਾਲੇ ਦੋਜ਼ਖ ਚਾਲਿਆ ਤੇਰੇ ਨਰ ਤੇ ਸੇ ਜਨ ਗਏ ਹਾਰ ਗਏ ਸੇ ਠੱਗਣ ਵਾਲਿਆ।

ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ।

ਵਿਖਿਆ ਪਿਨੈ ਭੋਗ ਭੋਗੇ ਪਸਮੜ ਭਾਰ ਸਿਧਾਇਆ ਵੱਡਾ ਹੋਆ ਦੁਨੀ ਦਰਗਲ ਸੰਗਲ ਘਾਤ ਚਲਾਇਆ ਅੱਗੇ ਕਰਣੀ ਕਿਰਤ ਵਾਚੀਆ ਬੈਲਿਕਾ ਕਰ ਸਮਝਾਇਆ ਤਾਵਨੇ ਪੌਦਿਨ ਸੁਣਿਆ ਕਿਆ ਰੁਆਇਆ ਮਨੰਦ ਜਨਮ ਗਵਾਇਆ ਮਨੰਦ।

ਵਿੱਚ ਜੋਤ ਮਾ ਬਰਸੂਰ, ਪੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਪੁਲ ਖਿਆ ਸਰਲੇ ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਮਹੱਲਾ

0: ਆਖਿਰ ਜੇ ਆਪਣੀ ਤਨਦਰੀ ਸਤਿਗੁਰ ਪਾਇਆ ਇਹ ਜਿਉ ਬਾਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜਿਵੜਦਾਤਾ ਕੋਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ
1: ਮਹੱਲਾ

ਘੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾ।

ਸੇਵਕ ਸੇਵੇ ਕਰਮ ਚੜਾਓ, ਪਿੰਨੀ ਰਹਿਣ ਜਿਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕ

ਅੰਤ ਨ ਅੰਤ ਬੰਧਨ ਬੰਧ ਪਵਾਏ ਸੋਏ ਭਇਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ

ਅੰਤਰਾ ਨਿਰੰਕਾਰ ਇਹਨੇ ਰੱਖਣਾ ਚਾਹੀਏ। ਜੀਓ ਪਿੰਡ ਸਭ ਤਿਸਦਾ ਦੇ ਖਾਜੇ ਆਖ ਗਵਾਈਏ। ਜੇ ਲੋੜੈ ਚੰਗਾ ਆਪਣਾ ਕਿਰਪਨੋ ਨੀ ਸਦਾਈਏ। ਜੇ ਜਰਵਾਣਾ ਪਰ ਹਰੈ ਜਰਵੇਸ ਕਰਿੰਦੀ ਆਈਏ। ਕੁਰ ਹੈ ਨਾ ਭਰੀਏ ਪਾਈਏ, ਕੁਰ ਹੈ ਨਾ ਭਰੀਏ ਪਾਈਏ।

ਸਤਿਗੁਰੂ ਕਿਨੇ ਨਾ ਪਾਏ ਬਿਨ ਸਤਿਗੁਰੂ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਗ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਏ ਵਿਚਾਰ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

ਹਾਉਚ ਆਇਆ, ਹਾਉਚ ਗਿਆ, ਹਾਉਚ ਜੰਮਿਆ, ਹਾਉਚ ਮੁਆ, ਹਾਉਚ ਦਿੱਤਾ, ਹਾਉਚ ਲਿਆ, ਹਾਉਚ ਕੱਟਿਆ, ਹਾਉਚ ਗਿਆ।

ਚਸਿਓ ਵਿੱਚ ਰੋਵੇ, ਹੋਂ ਵਿੱਚ ਭਰੀਆਂ ਵੀ ਧੋਵੇ, ਹੋਂ ਵਿੱਚ ਜਾਤੀ ਜਿਣਸੀ ਖੋਵੇ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ

ਦੀ ਸੇਵ ਕੀਤੀ ਸੰਤੋਗਨੀ ਸੱਚੋ ਸੱਚ ਧਿਆਇਆ ਓਨੀ ਮੰਦਾ ਪੈਨ ਰੱਖਿਓ ਕਰ ਸੁਕਰੀ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨੀ ਦੇਵੇ ਚੜੈ ਸਵਾਇਆ ਵਡਿਆਈ ਵੱਡਾ ਪਾਇਆ।

ਸਾਰੇ ਸੱਚਾ ਸਭ ਏਕ ਤੁਜ ਸਚੋ ਸਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਚ ਤਤ ਨੀ ਸਚ ਕਮਾਇਆ ਸਤਿਗੁਰ ਮਿਲੇ ਸਚ ਭਜਨ ਕੇ ਹਿਰਦੈ ਸਚ ਵਸਾਇਆ ਮੂਰਖ ਸਚ ਨ ਜਾਣੇ ਮਨ ਮੁਖੇ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ।

ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਤ, ਪੜ ਪੜ ਬੀੜੀ ਪਾਈ ਹੈ, ਪੜ ਪੜ ਗੱਡੀ ਹੈ।

ਸਲੋਕ ਮਹੱਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ

ਸਚ ਕਾਲ ਕੂੜ ਵਰਤਿਆ ਕਲ ਕਲ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ।

ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਮਨਾ ਹੋਇ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੁ ਕਰੇ ਨਾ ਹੋਇ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ

ਬੜੇ ਬੜੇ ਅਗਨਗਰ ਤੋਂ ਮੀ ਸਾਧਨਾ ਮਾਰੀ ਹੈ ਜਿਹਾ ਕਲੇ ਕਲਣਾ ਤੇ ਹੁਣਾ ਪਚਾਰੀ ਹੈ ਐਸੀ ਕਲਾ ਨਾ ਖੇਡੀ ਹੈ ਜਿੱਤ ਦਰਗਾ ਗਿਆ ਹਾਰੀ ਹੈ ਪੜਿਆ ਤਿਉ ਮੀਆਂ ਵਿਚਾਰ ਅੱਗੇ ਵਿਚਾਰੀ ਹੈ ਮੋਹ

ਕੱਪੜੇ ਪੈਰੇ ਤੁਰਕ ਬਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਓ ਭਗਤ ਕਰ।

ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਦੇਖ ਕੇ ਚੌਂਕਾ ਕੱਢੀ ਕਾਰ, ਉੱਪਰੇ ਬੈਠੇ ਕੁੜਿਆਰ। ਮੱਤ ਬਟੇ ਵੇ ਮੱਤ ਬਟੇ ਹੋਆ ਨਾ ਸਾਡਾ, ਫਿੱਟੇ ਤਨ ਫਿੱਟੇ ਫੇਡ ਕਰੀਨ, ਮਨ ਜੂਠੇ ਚੁਲੀ ਭਰੀਨ।

ਹਰਸਟ ਤੀਰਥ ਜੇ ਨਾਵੇ ਉਤਰੇ ਨਾਹੀ ਮੈਲ, ਜਿਨ ਪਟਿਅੰਦਰ ਬਾਹਨ ਗੁੰਦੜ ਤੇ ਪਲੇ ਸੰਸਾਰ।

ਚੱਕ ਲੱਗੇ ਚੱਕਰੀ ਜਿਚ ਲੈ ਕਿਸਮੈ ਭਾਏ ਹੁਰਮਤ ਦਿਸਣੋ ਅਗਲੀ ਵਜੋ ਵਿਧੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਮੇ ਭਾਣਾ ਖਾਏ ਜਿਸਦਾ ਦਿੱਤਾ ਖਾਵਣਾ ਦਿਸਕੀ ਸਬਾਸ ਨਾਨਕ ਮਨ ਚੱਲੀ ਨਾਲ ਕਸਮ ਚਲੇ ਅਰਦਾਸ।

ਨੀ ਦੁਸਮਾਈਏ ਇੱਕ ਚੁੱਲ੍ਹੇ ਰਣ ਚੜੇ, ਇੱਕ ਨਿਹਾਲੀ ਪੈ ਸਮਣ ਇੱਕ ਉੱਪਰ ਰਹਿਣ ਖੜੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਾਹਿਬ ਤੇਰੀ, ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ, ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰ ਸੂਤਰ ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨਾਉ ਨਿਦਾਵੇ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਸਥਿਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਗਰੀਬ ਨਵਾਜ਼ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ, ਸੋ ਜਾਣ ਜਰੀਆ ਜੀਵਨ ਮੁਕਤ ਸੋ ਆਖੀਐ। ਮਰ ਜੀਵੈ ਮਰੀਆ, ਜਨ ਨਾਨਕ ਸਤਿਗੁਰ ਮੇਲ ਹਾਰ, ਜਗ ਦੁੱਤਰ ਤਰੀਆ। ਧੰਨ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾਂ।

चरण कमल हृदय माह समाए, तैं भरमे अंधेरा नाहीं।

दंडौत

যুগ টল চবর শতর তখদে মালক হাজরা হজুর জারা হজুর শব্দ গুরু বাণী কে বোহিত অমৃত কে দাতে দশাঁ পাতশাহিয়াঁ দি জোত ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਰੱਬੀ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਉਪਦੇਸ਼ ਹੈ ਉਹ ਆਪ ਸੰਗਤ ਨੂੰ ਸਰਵਣ ਕਰਾਇਆ ਹੈ। ਤੋ ਆਓ ਸਾਧ ਸੰਗਤ, ਸਮਾਂ ਹੈ ਪਾਵਨ ਮੁਖਵਾਕ ਦੀ ਵਿਚਾਰ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਮੁਖਵਾਕ ਰਾਗ ਗੋਜਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 499 ਅਤੇ 500 ਦੇ ਉੱਤੇ ਸੁਭਾਇਮਾਨ ਹੈ। ਇਹ ਪਾਵਨ ਸ਼ਬਦ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਪਿਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਤੇ ਪਾਵਨ ਸ਼ਬਦ ਦੀ ਰਹਾਉ ਵਾਲੀ ਪੰਕਤੀ ਹੈ ਠਾਕੁਰ ਜਾ ਸਿਮਰਾਂ ਤੂੰ ਤਾਂ ਹੀ। ਠਾਕੁਰ ਦਾ ਅਰਥ ਹੁੰਦਾ ਹੈ ਮਾਲਕ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਹੇ ਮਾਲਕ ਅਕਾਲ ਪੁਰਖ ਪਰਮੇਸ਼ਰ, ਮੈਂ ਜਿੱਥੇ ਵੀ ਤੈਨੂੰ ਸਿਮਰਦਾ ਹਾਂ ਤੂੰ ਉੱਥੇ ਹੀ ਮੌਜੂਦ ਹੈ। ਕੋਈ ਥਾਂ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਤੇਰਾ ਵਾਸਾ ਨਹੀਂ, ਜਿੱਥੇ ਤੇਰਾ ਵਸੇਬਾ ਨਹੀਂ। ਮੈਂ ਜਿੱਥੇ ਵੀ ਤੈਨੂੰ ਯਾਦ ਕਰ ਲਿਆ ਤੂੰ ਉੱਥੇ ਹੀ ਮੇਰਾ ਸਾਈ ਬਣਦਾ ਹੈ ਤੇ ਤੂੰ ਉੱਥੇ ਹੀ ਮੌਜੂਦ ਹੈ। ਸਤਸੰਗਤ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਸ ਰੱਬ ਦੇ ਪਰਥਾਏ ਇਸ ਪੰਕਤੀ ਵਿੱਚ ਜਿਹੜਾ ਇੱਕ ਬੋਲ ਵਰਤਿਆ ਨਾ ਠਾਕੁਰ, ਆਮ ਤੌਰ ਉੱਤੇ ਇਹ ਠਾਕੁਰ ਸ਼ਬਦ ਜਿਹੜਾ ਹੈ ਇਹ ਕਿਸੇ ਪੱਥਰ ਦੀ ਮੂਰਤੀ ਦੇ ਲਈ ਆਮ ਵਰਤਿਆ ਜਾਂਦਾ ਸੀ, ਜਿਹਦੇ ਵਿੱਚ ਪੱਥਰ ਦੀ ਮੂਰਤੀ ਨੂੰ ਠਾਕੁਰ ਮੰਨ ਕੇ ਉਹਦੀ ਪੂਜਾ ਕਰਨੀ, ਉਹਦੀ ਸੇਵਾ ਕਰਨੀ। ਤੇ ਬਹੁਤ ਵਾਰ ਪੰਡਤਾਂ, ਪੁਰੋਹਤਾਂ, ਪੁਜਾਰੀਆਂ ਵੱਲੋਂ ਇਹ ਕਿਹਾ ਜਾਣਾ ਵੀ ਇਹ ਪੱਥਰ ਦੀ ਮੂਰਤੀ ਸਵਾਮੀ ਹੈ ਤੇ ਸਵਾਮੀ ਦੁੱਧ ਵੀ ਪੀਂਦਾ ਹੈ, ਮਾਲਕ ਦੁੱਧ ਵੀ ਪੀਂਦਾ ਹੈ। ਵੈਸੇ ਜਿਹੜਾ ਠਾਕੁਰ ਸ਼ਬਦ ਹੈ ਤੁਸੀਂ ਆਮ ਵੇਖਿਆ ਹੋਵੇਗਾ ਕਿ ਬਹੁਤੇ ਸ਼ਾਹੂਕਾਰ ਜਿਨ੍ਹਾਂ ਨੇ ਧਰਤੀ ਦੇ ਕਿਸੇ ਖਾਸ ਜ਼ਮੀਨ ਦੇ ਟੁਕੜੇ ਉੱਤੇ ਕੋਈ 20-25 ਮੁਰੱਬੇ ਕਿੱਲਿਆਂ ਉੱਤੇ ਜਿਹਨੇ ਕਬਜ਼ਾ ਕੀਤਾ ਤੇ ਜਿਹਦੇ ਅੰਡਰ, ਜਿਹਦੇ ਕੰਟਰੋਲ ਵਿੱਚ ਉਸ ਜ਼ਮੀਨ ਦੇ ਉੱਤੇ ਕੋਈ ਵਾਹੀ ਕਰ ਰਿਹਾ ਹੈ, ਉਸ ਜ਼ਮੀਨ ਨੂੰ ਉਪਜਾਊ ਬਣਾ ਕੇ ਉਹਦੇ ਵਿੱਚੋਂ ਫਸਲ ਪੈਦਾ ਕਰ ਰਿਹਾ ਹੈ,
ਉਸ ਫਸਲ ਦਾ ਸਾਰਾ ਮੁਨਾਫਾ ਖਾਣ ਵਾਲਾ ਠਾਕੁਰ ਹੁੰਦਾ ਸੀ ਤੇ ਜਿਹੜੇ ਉਸ ਜ਼ਮੀਨ ਉੱਤੇ ਕੰਮ ਕਰਨ ਵਾਲੇ ਸਨ ਉਹ ਠਾਕੁਰ ਦੇ ਮੁਜਾਰੇ ਠਾਕੁਰ ਦੇ ਚੇਲੇ ਗੁਲਾਮ ਹੁੰਦੇ ਸਨ। ਤੋ ਉਹਨਾਂ 20-25 ਏਕੜਾਂ ਜਾਂ ਮਰੱਬਿਆਂ ਦੇ ਵਿੱਚ ਜਿੰਨੀ ਵੀ ਕਿਸੇ ਠਾਕੁਰ ਦੇ ਕੋਲ ਜ਼ਮੀਨ ਹੁੰਦੀ ਸੀ ਸਾਰਾ ਸਾਲ ਆਮ ਜਿਹੜਾ ਮਜ਼ਦੂਰ ਵਰਗ ਸੀ ਜਿਹੜਾ ਗਰੀਬ ਵਰਗ ਸੀ ਉਹ ਉਹਦੇ ਉੱਤੇ ਮਿਹਨਤ ਕਰਦਾ ਸੀ ਮੁਜਾਰੇ ਬਣ ਕੇ ਕੰਮ ਕਰਦਾ ਸੀ ਤੇ ਠਾਕੁਰ ਦੀ ਮਰਜ਼ੀ ਹੁੰਦੀ ਸੀ ਵੀ ਉਹਨਾਂ ਦੀ ਝੋਲੀ ਦੇ ਵਿੱਚ ਉਹਨਾਂ ਨੇ ਦਾਣੇ ਕਿੰਨੇ ਕੁ ਪਾਉਣੇ ਨੇ। ਤੋ ਉਹ ਜਿਹੜੀ ਸਾਰੀ ਉਪਜ ਹੁੰਦੀ ਸੀ ਉਹ ਠਾਕੁਰ ਦੀ ਹੁੰਦੀ ਸੀ। ਉੱਥੋਂ ਦੇ ਫੈਸਲੇ ਉਹਨਾਂ ਪਿੰਡਾਂ ਦੀ ਤਕਦੀਰ ਦਾ ਫੈਸਲਾ ਉਹ ਠਾਕੁਰ ਕਰਦਾ ਸੀ। ਤੋ ਦੋ ਅਰਥਾਂ ਵਿੱਚ ਠਾਕੁਰ ਸ਼ਬਦ ਜਿਹੜਾ ਹੈ, ਇੱਕ ਮਾਲਕ ਪੱਥਰ ਦੀ ਮੂਰਤੀ, ਦੂਜਾ ਉਹ ਠਾਕੁਰ ਜਿਹੜਾ ਲੋਕਾਂ ਉੱਤੇ ਜ਼ੁਲਮ ਕਰਦਾ ਹੈ, ਧੱਕਾ ਕਰਦਾ ਹੈ, ਫਸਲ ਬੀਜਦਾ ਕੋਈ ਹੈ, ਵਾਹੁੰਦਾ ਕੋਈ ਹੈ, ਪਾਣੀ ਕੋਈ ਲਾਉਂਦਾ ਹੈ, ਵੱਢਦਾ ਕੋਈ ਹੈ ਤੇ ਉਸ ਉਪਜ ਨੂੰ ਕੋਈ ਲੈ ਹੋਰ ਲੈ ਜਾਂਦਾ ਹੈ ਤੇ ਫਿਰ ਉਸ ਉਪਜ ਦੇ ਵਿੱਚੋਂ ਠਾਕੁਰ ਆਪਣੀ ਮਰਜ਼ੀ ਦੇ ਨਾਲ ਆਪਣੀ ਪ੍ਰਜਾ ਨੂੰ ਦਿੰਦਾ ਹੈ ਤੇ ਉਹਨੂੰ ਲੋਕ ਮਾਲਕ ਕਹਿ ਕੇ ਠਾਕੁਰ ਕਹਿ ਕੇ ਨਮਸਕਾਰ ਕਰਦੇ ਸੀ, ਨਮਨ ਕਰਦੇ ਸੀ। ਤੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਨਹੀਂ, ਠਾਕੁਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ। ਬਚਨ ਬੰਦਨਾ ਦੇ ਰੂਪ ਦੇ ਵਿੱਚ ਵੀ ਧੰਨ ਗੁਰੂ ਅਰਜਨ ਸਾਹਿਬ ਜਾ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ, ਉੱਥੇ ਵੀ ਉਹਨਾਂ ਨੇ ਕਿਹਾ ਤੁਮ ਦਾਤੇ ਠਾਕੁਰ, ਆਖਿਆ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਦਾਤਾ ਹੈ, ਦਾਤਾਂ ਦੇਣ ਵਾਲਾ ਹੈ, ਤੂੰ ਹੀ ਠਾਕੁਰ ਹੈ, ਮੇਰਾ ਮਾਲਕ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੂੰ ਹੀ ਸਾਡੀ ਪ੍ਰਤਪਾਲਣਾ ਕਰਨ ਵਾਲਾ ਹੈ। ਨਾਇਕ, ਨਾਇਕ ਦਾ ਅਰਥ ਹੁੰਦਾ ਆਗੂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੂੰ ਦਾਤਾ ਹੈ, ਮਾਲਕ ਹੈ, ਪ੍ਰਤਪਾਲਣਾ ਕਰਨ ਵਾਲਾ ਹੈ, ਆਗੂ ਹੈ, ਮੇਰਾ ਖਸਮ ਹੈ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ। ਬਾਬਾ ਜੀ ਕਹਿਣ ਲੱਗੇ ਨਿਮਖ ਦਾ ਅਰਥ ਹੁੰਦਾ ਸਾਧ ਸੰਗਤ, ਅੱਖ ਚਮਕਣ ਜਿੰਨਾ ਸਮਾਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਅੱਖ ਚਮਕਣ ਦੇ ਸਮੇਂ ਵਿੱਚ ਵੀ ਤੂੰ ਸਾਡੀ ਪ੍ਰਤਪਾਲਣਾ ਕਰਦਾ ਹੈ, ਸਾਨੂੰ ਰਿਜ਼ਕ ਦਿੰਦਾ ਹੈ, ਸਾਨੂੰ ਸਾਹ ਦਿੰਦਾ ਹੈ, ਸਾਨੂੰ ਤੂੰ ਜਨਮ ਦਿੰਦਾ ਹੈ। ਜਿੰਨਾ ਸ੍ਰਿਸ਼ਟੀ ਦਾ ਸੰਸਾਰ ਦਾ ਨਿਯਾਮ ਹੈ ਉਹ ਵਾਹਿਗੁਰੂ ਅਕਾਲ ਪੁਰਖ ਠਾਕੁਰ ਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਮਹਾਰਾਜ ਕਹਿਣ ਲੱਗੇ ਹਮ ਬਾਰਕ ਤੁਮਰੇ ਧਾਰੇ, ਅਸੀਂ ਹਾਂ ਤੇਰੇ ਬੱਚੇ। ਤੇ ਜਿਵੇਂ ਬੱਚਿਆਂ ਨੂੰ ਉਹਨਾਂ ਦਾ ਪਿਓ ਉਹਨਾਂ ਦੀ ਮਾਂ ਪਾਲਦੀ ਹੈ ਨਾ, ਹੇ ਠਾਕੁਰ ਅਕਾਲ ਪੁਰਖ ਵਾਹਿਗੁਰੂ ਤੂੰ ਵੀ ਸਾਨੂੰ ਏਦਾਂ ਹੀ ਪਾਲਦਾ ਹੈ। ਹਰ ਇੱਥੇ ਤੱਕ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਹਰ ਸਾਹ ਦੇ ਨਾਲ ਤੂੰ ਸਾਡੀ ਸੰਭਾਲ ਕਰਦਾ ਹੈ। ਤੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅੱਜ ਇੱਕ ਬਖਸ਼ਿਸ਼ ਭਰਿਆ ਵਾਕ ਰੱਖਿਆ ਪੰਕਤੀ ਹੈ, ਠਾਕੁਰ ਜਾਂ ਸਿਮਰਾਂ, ਜਿੱਥੇ ਵੀ ਮੈਂ ਤੈਨੂੰ ਚੇਤੇ ਕਰ ਲਿਆ, ਜਿੱਥੇ ਵੀ ਤੈਨੂੰ ਸਿਮਰ ਲਿਆ, ਤੂੰ ਤਾਂ ਹੀ, ਤੂੰ ਉੱਥੇ ਹੀ ਹੈ। ਹੁਣ ਇੱਕ ਠਾਕੁਰ ਹੈ ਪੱਥਰ ਦੀ ਮੂਰਤੀ, ਇੱਕ ਠਾਕੁਰ ਬੰਦਾ ਕਿਸੇ ਵਿਅਕਤੀ ਨੂੰ ਮੰਨਦਾ ਹੈ, ਉਹਨੂੰ ਜਿੱਥੇ ਸਿਮਰਿਆ ਜਾਵੇ, ਜਿੱਥੇ ਉਹਨੂੰ ਚੇਤਾ ਕੀਤਾ ਜਾਵੇ, ਹੋ ਸਕਦਾ ਹੈ ਵੀ ਉੱਥੇ ਉਹ ਨਾ ਪਹੁੰਚੇ, ਉੱਥੇ ਉਹ ਸਹਾਈ ਨਾ ਬਣੇ। ਜੇ ਬੰਦਾ ਅਕਾਲ ਪੁਰਖ ਵਾਹਿਗੁਰੂ ਨੂੰ ਠਾਕੁਰ ਨੂੰ ਛੱਡ ਕੇ ਕਿਸੇ ਹੋਰ ਦਾ ਓਟ ਆਸਰਾ ਲੈਂਦਾ ਹੈ, ਕਿਸੇ ਸਰੀਰ ਦਾ ਆਸਰਾ ਲੈਂਦਾ ਹੈ, ਤੇ ਉਹ ਸਰੀਰ ਜਿੱਥੇ ਹੈ ਉੱਥੇ ਹੀ ਹੈ। ਪਰ ਆਖਿਆ ਹੇ ਅਕਾਲ ਪੁਰਖ ਤੂੰ ਤੇ ਸਦਾ ਮੇਰੇ ਨਾਲ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਗੁਰ ਮੇਰਾ ਸੰਗ ਸਦਾ ਹੈ ਨਾਲੇ। ਬਸ ਗੱਲ ਕੀ ਹੈ ਵੀ ਜਿੱਥੇ ਵੀ ਤੈਨੂੰ ਸਿਮਰਿਆ ਜਾਵੇ, ਤੇਰੇ ਸਿਮਰਨ ਦੀ, ਤੈਨੂੰ ਚੇਤੇ ਕਰਨ ਦੀ ਕੋਈ ਖਾਸ ਥਾਂ ਟਿਕਾਣਾ ਨਹੀਂ ਹੈਗਾ ਵੀ ਫਲਾਨੀ ਥਾਂ ਉੱਤੇ ਜਾ ਕੇ ਤੈਨੂੰ ਚੇਤੇ ਕਰਾਂਗੇ ਤੇ ਉੱਥੇ ਤੂੰ ਸਾਨੂੰ ਪ੍ਰਾਪਤ ਹੋਵੇਗਾ, ਨਹੀਂ। ਮਹਾਰਾਜ ਕਹਿੰਦੇ ਜਿੱਥੇ ਵੀ ਤੈਨੂੰ ਸਿਮਰ ਲਿਆ, ਜਿੱਥੇ ਵੀ ਚੇਤੇ ਕਰ ਲਿਆ, ਉੱਥੇ ਹੀ ਤੂੰ ਸਾਡਾ ਸਾਈ ਬਣੇਗਾ। ਧੰਨ ਗੁਰੂ ਗਰੀਬ ਨਿਵਾਜ ਦਾ ਇੱਕ ਬਚਨ ਹੈ, ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਇਹ ਚੇਤੇ ਰੱਖੋ ਵੀ ਮੇਰਾ ਜਿਹੜਾ ਠਾਕੁਰ ਹੈ ਉਹ ਸਦਾ ਬੋਲਦਾ ਹੈ ਤੇ ਹਰ ਥਾਂ ਉੱਤੇ ਮੌਜੂਦ ਹੈ।
ठाकुर हमरा सद बुलंता। हुण पत्थर दी मूर्ति नूं ठाकुर मन्निया पर पत्थर बोलदा नहीं, उन्हों भी लोगों ने ठाकुर कहा भी ये भी ठाकुर है। जिवें आम भगत नामदेव साहब के बारे एक साखी प्रचलित की गई भी ठाकुर नामदेव जिहड़ा सी उहने ठाकुरां नूं दुध पियाया, तो उत्थे ठाकुर किहनूं कहा गया भी पत्थरां नूं उहने दुध पियाया। पर नहीं, चेते रखो भगत नामदेव साहब जिहड़े ने किसी पत्थर नूं ठाकुर नहीं मनते। भगत धन्ना जी बारे ये गल आखी गई भी उन्हें भी ठाकुर नूं जिहड़ा है अपना काम कराया, कोई पट्ठे पवाए, कोई डंगर चराए, तो उन्हों भी असीं आख्या भी पत्थर पत्थर ठाकुर बन गया, क्योंकि जिहड़ा पंडित सी उन्हें पत्थर वलेट के धन्ने नूं दिता, जिहड़ी साखी प्रचलित है ते फिल्म भी बनी है। तो वह फिर इन्हां चीज़ां दा साडी सुरत उत्थे बड़ा गहरा असर हुंदा, असीं इहनूं इन बिन इदां ही मनन लग पैंदे हां। ਉਹ ਭਗਤ ਨਾਮਦੇਵ ਸਾਹਿਬ ਬਾਰੇ ਕਿਹਾ ਗਿਆ ਵੀ ਉਹਨਾਂ ਨੇ ਠਾਕੁਰਾਂ ਨੂੰ ਦੁੱਧ ਪਿਆਇਆ, ਹਾਲਾਂਕਿ ਉਹਨਾਂ ਦਾ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ ਜਿਹਦੇ ਅਰਥ ਕੁਝ ਹੋਰ ਬਣਦੇ ਨੇ ਜੋ ਸਮਝਣ ਦੀ ਲੋੜ ਹੈ। ਇੱਦਾਂ ਹੀ ਜਦੋਂ ਭਗਤ ਧੰਨੇ ਦੇ ਬਾਰੇ ਗੱਲ ਆਖੀ ਤੇ ਉਹਨਾਂ ਦੇ ਬਾਰੇ ਵੀ ਕਿਹਾ ਗਿਆ ਵੀ ਉਹਨਾਂ ਨੂੰ ਪੰਡਿਤ ਨੇ ਇੱਕ ਪੱਥਰ ਵਲੇਟ ਕੇ ਦਿੱਤਾ, ਠਾਕੁਰ ਦਿੱਤਾ, ਤੇ ਘਰ ਲਿਜਾ ਕੇ ਭਗਤ ਧੰਨੇ ਨੇ ਉਸ ਪੱਥਰ ਦੇ ਵਿੱਚੋਂ ਠਾਕੁਰ ਨੂੰ ਪ੍ਰਸੰਨ ਕਰ ਲਿਆ, ਉਹ ਪ੍ਰਗਟ ਹੋਇਆ, ਫਿਰ ਉਹਨੇ ਰੋਟੀ ਖਾਧੀ, ਫਿਰ ਉਹਨੇ ਡੰਗਰ ਚਾਰੇ, ਉਹਨੇ ਪਾਣੀ ਲਾਇਆ, ਤੇ ਧੰਨੇ ਜੱਟ ਨੇ ਸਾਰਾ ਕੰਮ ਜਿਹੜਾ ਹੈ ਉਹ ਠਾਕੁਰ ਦੇ ਕੋਲ ਕਰਾਇਆ। ਨਹੀਂ, ਐਸਾ ਨਹੀਂ ਹੈ, ਕਿਉਂਕਿ ਜੇ ਇਹ ਗੱਲ ਹਮੇਸ਼ਾ ਆਪਣੀ ਸੁਰਤ ਵਿੱਚ ਰੱਖਿਓ ਗੁਰੂ ਕੇ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਪੱਥਰ ਪੂਜਾ ਨੂੰ ਕੋਈ ਥਾਂ ਨਹੀਂ ਦਿੱਤੀ। ਜਦੋਂ ਬਾਬਾ ਜੀ ਨੇ ਇੱਕ ਓਅੰਕਾਰ ਦਾ ਹੁਕਾ ਮਾਰਿਆ ਨਾ, ਤੇ ਉਦੋਂ ਉਹਨਾਂ ਨੇ ਪੱਥਰਾਂ ਨੂੰ ਨਾਲ ਹੀ ਰਿਜੈਕਟ ਕਰ ਦਿੱਤਾ, ਕੋਈ ਥਾਂ ਨਹੀਂ ਹੈ। ਤੋ ਖੈਰ, ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਬੜਾ ਸਪਸ਼ਟ ਕਿਹਾ, ਗੁਰੂ ਅਰਜਨ ਸਾਹਿਬ ਦਾ ਹੀ ਵਾਕ ਹੈ, ਉਹ ਕਹਿੰਦੇ ਜਿਹੜਾ ਮੇਰਾ ਠਾਕੁਰ ਹੈ, ਸ਼ਬਦ ਆਰੰਭ ਹੁੰਦਾ ਜੋ ਪਾਥਰ ਕੋ ਕਹਿਤੇ ਦੇਵ। ਬਾਬਾ ਜੀ ਨੇ ਕਿਹਾ ਜਿਹੜੇ ਪੱਥਰਾਂ ਨੂੰ ਦੇਵਤਾ ਕਹਿੰਦੇ ਨੇ, ਪੱਥਰ ਨੂੰ ਠਾਕੁਰ ਕਿਹਾ ਜਾਂਦਾ ਸੀ, ਮਾਲਕ ਕਿਹਾ ਜਾਂਦਾ ਸੀ। ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਬਾਬਾ ਜੀ ਕਹਿੰਦੇ ਉਹਨਾਂ ਦੀ ਜਿਹੜੀ ਸੇਵਾ ਹੈ ਉਹ ਵਿਅਰਥ ਚਲੇ ਜਾਂਦੀ ਹੈ। ਤੇ ਆਪਾਂ ਕਹਿੰਦੇ ਹਾਂ ਭਗਤ ਧੰਨੇ ਦੀ ਸੇਵਾ ਨੂੰ ਫਲ ਲੱਗ ਗਿਆ, ਨਹੀਂ, ਜਿਹਨੇ ਪੱਥਰ ਨੂੰ ਦੇਵਤਾ ਕਹਿ ਦਿੱਤਾ ਮਹਾਰਾਜ ਕਹਿੰਦੇ ਉਹਦੀ ਸੇਵਾ ਵਿਅਰਥ ਚਲੀ ਗਈ, ਲਾਭ ਕੋਈ ਨਹੀਂ ਹੋਵੇਗਾ। ਗੁਰਦੇਵ ਨੇ ਕਿਹਾ ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਜੋ ਪਾਥਰ ਕੀ ਪਾਈ ਪਾਏ, ਪਾਈ ਦਾ ਅਰਥ ਹੁੰਦਾ ਪੈਰੀ। ਆਪਾਂ ਕਹਿੰਦੇ ਧੰਨਾ ਪੱਥਰ ਦੇ ਪੈਰੀ ਪੈ ਗਿਆ, ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨਹੀਂ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ, ਉਹਦੀ ਜਿਹੜੀ ਘਾਲਣਾ ਹੈ ਉਹ ਅਜਾਈ ਚਲੀ ਜਾਂਦੀ ਹੈ, ਉਹਦਾ ਲਾਭ ਕੋਈ ਨਹੀਂ ਹੁੰਦਾ, ਉਹਨੂੰ ਕੋਈ ਫਾਇਦਾ ਨਹੀਂ, ਕੋਈ ਬੈਨੀਫਿਟ ਨਹੀਂ। ਮਹਾਰਾਜ ਨੇ ਆਖਿਆ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਅੱਗੇ ਗੁਰਦੇਵ ਮਹਾਰਾਜ ਨੇ ਆਖਿਆ ਜਿਹੜਾ ਮੇਰਾ ਠਾਕੁਰ ਹੈ, ਠਾਕੁਰ ਹਮਰਾ ਸਦ ਬੋਲੰਤਾ, ਮੇਰਾ ਜਿਹੜਾ ਠਾਕੁਰ ਹੈ ਉਹ ਸਦਾ ਬੋਲਦਾ ਹੈ, ਸਦਾ ਜਾਗਦਾ ਹੈ, ਸਦ ਸੁਣਦਾ, ਸਦ ਦੇਖਦਾ। ਮੇਰਾ ਠਾਕੁਰ ਕੋਈ ਪੱਥਰ ਨਹੀਂ, ਆਖਿਆ ਮੇਰਾ ਠਾਕੁਰ ਜਿਹੜਾ ਹੈ ਉਹ ਸਦਾ ਜਾਗਦਾ ਹੈ, ਆਪਣੇ ਲੋਕਾਂ ਦੀ ਸੰਭਾਲ ਕਰਦਾ ਹੈ। ਠਾਕੁਰ ਹਮਰਾ ਸਦ ਬੋਲੰਤਾ, ਸਰਬ ਜੀਆਂ ਕੋ ਪ੍ਰਭ ਦਾਨ ਦੇਤਾ। ਮੇਰਾ ਉਹ ਠਾਕੁਰ ਹੈ ਜਿਹੜਾ ਸਾਰੇ ਜੀਵਾਂ ਨੂੰ ਦਾਨ ਦਿੰਦਾ। ਤੋ ਬਾਬਾ ਜੀ ਨੇ ਸਮਝਾਇਆ ਅੰਤਰ ਦਿਓ ਨਾ ਜਾਣੈ ਅੰਧ, ਆਖਿਆ ਬੰਦਾ ਜਿਹੜਾ ਹੈ ਨਾ ਉਹ ਇੰਨਾ ਅੰਨਾ ਹੋ ਜਾਂਦਾ ਹੈ ਬੇਸਮਝੀ ਦੇ ਵਿੱਚ, ਅਗਿਆਨਤਾ ਵਿੱਚ, ਉਹ ਠਾਕੁਰ ਅੰਦਰ ਬੈਠਾ ਹੈ। ਵੇਖੋ, ਮੈਂ ਜਿੱਥੇ ਜਾਵਾਂਗਾ ਮੇਰਾ ਅੰਦਰ ਵੀ ਨਾਲ ਜਾਵੇਗਾ, ਤੇ ਜੇ ਮੇਰਾ ਅੰਦਰ ਨਾਲ ਜਾਵੇਗਾ ਤੇ ਰੱਬ ਵੀ ਮੇਰੇ ਨਾਲ ਹੀ ਹੈ, ਕਿਉਂਕਿ ਉਹ ਰੱਬ ਕਿੱਥੇ ਵੱਸਦਾ ਹੈ, ਮੇਰੇ ਅੰਦਰ ਵੱਸਦਾ ਹੈ। ਮਹਾਰਾਜ ਨੇ ਆਖਿਆ ਬੰਦੇ ਨੇ ਅੰਦਰ ਉਸ ਠਾਕੁਰ ਨੂੰ ਜਾਣਿਆ ਨਹੀਂ, ਉਸ ਦੇਵਤੇ ਨੂੰ ਜਾਣਿਆ ਨਹੀਂ, ਰੱਬ ਨੂੰ ਜਾਣਿਆ ਨਹੀਂ, ਤੇ ਕੀ ਕਰਦਾ ਫਿਰਦਾ ਵੀ ਬਾਹਰ ਸਰੀਰ ਲੈ ਕੇ ਭੱਜਾ ਫਿਰਦਾ ਹੈ ਕਿਸੇ ਹੋਰ ਥਾਂ ਦੇ ਉੱਤੇ। ਅੰਤਰ ਦਿਓ, ਅੰਦਰ ਹੀ ਦਿਓ ਹੈ, ਅੰਦਰ ਹੀ ਦੇਵਤਾ ਹੈ, ਅੰਦਰ ਹੀ ਉਹ ਠਾਕੁਰ ਹੈ, ਮਾਲਕ ਹੈ, ਪਰਮੇਸ਼ਰ ਹੈ, ਜਿਹੜਾ ਮਰਜ਼ੀ ਨਾਂ ਦੇ ਦਿਓ। ਅੰਤਰ ਦਿਓ ਨਾ ਜਾਣੈ ਅੰਧ, ਮਹਾਰਾਜ ਕਹਿੰਦੇ ਅੰਨੇ ਨੇ ਜਾਣਿਆ ਨਹੀਂ, ਅੰਤਰ ਦਿਓ ਨਾ ਜਾਣੈ ਅੰਧ ਭਰਮ ਕਾ ਮੋਇਆ, ਕਿਉਂਕਿ ਇਹਨੂੰ ਭਰਮ ਨੇ ਮੋਹ ਰੱਖਿਆ ਹੈ। ਭਰਮ ਕੀ ਹੁੰਦਾ ਹੈ? ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ
ਹੋਏ ਨਾ ਤੈਸਾ। ਭਰਮ ਦੀ ਨਿਸ਼ਾਨੀ ਇਹ ਹੈ, ਇਲਿਊਜ਼ਨ ਜਿਹੜਾ ਹੈ, ਜਿੱਦਾਂ ਬੰਦਾ ਮੰਨ ਕੇ ਬੈਠਾ ਐਕਚੁਅਲ ਵਿੱਚ ਕਹਾਣੀ ਉਦਾਂ ਨਹੀਂ ਹੁੰਦੀ ਜਿੱਦਾਂ ਮੰਨ ਕੇ ਬੈਠਾ। ਜਿਵੇਂ ਸਤਿਗੁਰ ਨੇ ਬਹੁਤ ਵਾਰ ਬਾਣੀ ਵਿੱਚ ਇਗਜ਼ਾਮਪਲ ਦਿੱਤੀ, ਆਖਿਆ ਕਦੀ ਤੁਸੀਂ ਹਿਰਨ ਨੂੰ ਵੇਖੋ, ਉਹ ਭਰਮ ਦਾ ਸ਼ਿਕਾਰ ਹੋਇਆ ਮਰ ਜਾਂਦਾ। ਭਰਮ ਦਾ ਸ਼ਿਕਾਰ ਕਿਵੇਂ ਹੁੰਦਾ ਹੈ? ਜਿਸ ਵਕਤ ਮਾਰੂ ਥਲਾਂ ਵਿੱਚ ਗਰਮੀ ਪੈਂਦੀ ਹੈ, ਤਪਸ਼ ਦੇ ਨਾਲ ਰੇਤ ਤਪੀ ਤੇ ਉੱਥੇ ਉਹਨੂੰ ਇਹ ਭੁਲੇਖਾ ਪਿਆ ਵੀ ਪਾਣੀ ਹੈ, ਉੱਧਰ ਨੂੰ ਭੱਜਾ, ਉਹਨੂੰ ਭਰਮ ਪੈ ਗਿਆ। ਭਰਮ ਉਹਨੂੰ ਇਹ ਪਿਆ ਵੀ ਉਹ ਪਾਣੀ ਮੇਰੀ ਪਿਆਸ ਬੁਝਾਵੇਗਾ। ਹੁਣ ਉੱਧਰ ਨੂੰ ਭੱਜਾ, ਜਿੱਦਾਂ ਜਿੱਦਾਂ ਭੱਜਦਾ ਜਾਂਦਾ ਹੈ ਹੰਭ ਗਿਆ ਤੇ ਭੱਜਦਾ ਭੱਜਦਾ ਉਹਦੀ ਮੌਤ ਹੋ ਗਈ, ਉਹ ਮਰ ਗਿਆ। ਇੱਦਾਂ ਹੀ ਬੰਦਾ ਆਪਣੀ ਜ਼ਿੰਦਗੀ ਵਿੱਚ ਬਹੁਤ ਭਰਮ ਦਾ ਸ਼ਿਕਾਰ ਹੁੰਦਾ ਹੈ, ਜਦੋਂ ਇਸ ਗੱਲ ਨੂੰ ਉਹ ਮੰਨ ਬੈਠਦਾ ਹੈ ਵੀ ਫਲਾਨੀ ਜਗ੍ਹਾ ਉੱਤੇ ਰੱਬ ਰਹਿੰਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਫਲਾਨੀ ਜਗ੍ਹਾ ਉੱਤੇ ਰੱਬ ਨਹੀਂ, ਰੱਬ ਤੇ ਤੇਰੇ ਅੰਦਰ ਹੈ, ਅਕਾਲ ਪੁਰਖ ਵਾਹਿਗੁਰੂ ਤੇਰੇ ਅੰਦਰ ਹੈ, ਪਰ ਤੂੰ ਇਸ ਚੀਜ਼ ਨੂੰ ਜਾਣਦਾ ਨਹੀਂ, ਇਸ ਗੱਲ ਨੂੰ ਸਮਝਦਾ ਨਹੀਂ, ਅੰਤਰ ਦਿਓ। ਇਦੋਂ ਸਪਸ਼ਟ ਗੱਲ ਕੀ ਹੋ ਸਕਦੀ ਗੁਰੂ ਅਰਜਨ ਸਾਹਿਬ ਦੀ? ਹੁਣ ਜੇ ਉਹ ਸਾਡੇ ਅੰਦਰ ਹੈ ਤੇ ਫਿਰ ਤੇ ਜਿੱਥੇ ਵੀ ਮੈਂ ਜਾਵਾਂ, ਜਿੱਥੇ ਵੀ ਸਿਮਰ ਲਵਾਂਗਾ, ਅੰਦਰ ਹੀ ਹੈ ਉਹ। ਤੇ ਜੇ ਮੈਂ ਇਹ ਨਹੀਂ ਮੰਨਿਆ ਵੀ ਉਹ ਮੇਰੇ ਅੰਦਰ ਹੈ ਤੇ ਫਿਰ ਮੈਂ ਆਖਾਂਗਾ ਫਲਾਨੀ ਜਗ੍ਹਾ ਦੇ ਉੱਤੇ ਜਾ ਕੇ ਉਹਦਾ ਸਿਮਰਨ ਕਰਾਂ ਤੇ ਫਿਰ ਉੱਥੋਂ ਉਹ ਰੱਬ ਪ੍ਰਗਟ ਹੋਵੇਗਾ। ਸਮਝੋ, ਬੰਦਿਆਂ ਨੂੰ ਮਿਲਣ ਲਈ ਉਹਨਾਂ ਦੇ ਦਰ ਉੱਤੇ ਦਰਵਾਜ਼ੇ ਉੱਤੇ ਜਾਣਾ ਪੈਂਦਾ। ਮੈਂ ਤੁਹਾਨੂੰ ਮਿਲਣਾ ਹੋਵੇ, ਤੁਸੀਂ ਮੈਨੂੰ ਮਿਲਣਾ ਹੋਵੇ ਤੇ ਆਪਾਂ ਨੂੰ ਇੱਕ ਦੂਜੇ ਦੇ ਘਰ ਦਾ ਦਰਵਾਜ਼ਾ ਕੋਈ 10 ਕਦਮ, 50 ਕਦਮ, 100 ਕਦਮ ਚੱਲ ਕੇ ਖੜਕਾਉਣਾ ਪਵੇਗਾ। ਜਦੋਂ ਖੜਕਾਵਾਂਗੇ ਤੇ ਅੰਦਰੋਂ ਮੈਂ ਜਾਂ ਤੁਸੀਂ ਨਿਕਲੋਗੇ। ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਇਹਦੇ ਲਈ ਕਿਸੇ ਇੱਕ ਕਦਮ ਨੂੰ ਵੀ ਪੁੱਟਣ ਦੀ ਲੋੜ ਨਹੀਂ, ਇੱਕ ਪੈਰ ਵੀ ਚੱਲਣ ਦੀ ਲੋੜ ਨਹੀਂ ਹੈਗੀ, ਇਹ ਚੇਤੇ ਰੱਖਿਓ। ਜਿਹੜਾ ਜਦੋਂ ਅਸੀਂ ਇੱਕ ਦੂਜੇ ਦੇ ਦਰਸ਼ਨ ਕਰਨੇ ਨੇ ਤੇ ਸਾਨੂੰ ਇਹਨਾਂ ਅੱਖਾਂ ਦੀ ਜ਼ਰੂਰਤ ਹੈ, ਪਰ ਜਿਹੜਾ ਅਕਾਲ ਪੁਰਖ ਹੈ ਉਹਦੇ ਲਈ ਇਹਨਾਂ ਅੱਖਾਂ ਦੀ ਜ਼ਰੂਰਤ ਨਹੀਂ। ਮਹਾਰਾਜ ਨੇ ਆਖਿਆ ਅੱਖੀ ਬਾਜੋਂ ਵੇਖਣਾ, ਆਖਿਆ ਉਹ ਵਾਹਿਗੁਰੂ ਜਿਹੜਾ ਹੈ ਉਹ ਅੱਖਾਂ ਦੇ ਬਾਜੋਂ ਨਜ਼ਰ ਆਉਂਦਾ। ਇਸ ਕਰਕੇ ਜੇ ਕਿਸੇ ਨੂੰ ਇਹ ਭਰਮ ਹੈ ਵੀ ਮੈਂ ਰੱਬ ਨੂੰ ਕਿਤੇ ਹੋਰ ਸਿਮਰਾਂਗਾ, ਹੋਰ ਕਿਤੇ ਜਾ ਕੇ ਵੇਖਾਂਗਾ, ਮੈਂ ਇਸ ਗੱਲ ਨੂੰ ਮਹਿਸੂਸ ਕਰਾਂ ਗੁਰੂ ਦੀ ਮੱਤ ਲੈ ਕੇ, ਮੈਂ ਜਿੱਥੇ ਵੀ ਰੱਬ ਨੂੰ ਚੇਤੇ ਕਰ ਲਿਆ, ਜਿੱਥੇ ਵੀ ਆਪਣੇ ਰੱਬ ਨੂੰ ਚੇਤੇ ਕਰ ਲਿਆ। ਅਸੀਂ ਨਾ ਇੱਕ ਆਮ ਸਾਖੀ ਇਤਿਹਾਸ ਦੇ ਵਿੱਚੋਂ ਪੜ੍ਹਦੇ ਹਾਂ ਵੀ ਗੁਰੂ ਕਾ ਇੱਕ ਸਿੱਖ, ਗੁਰੂ ਕਲਗੀਧਰ ਮਹਾਰਾਜ ਦਾ ਬੜਾ ਅਜੀਜ਼ ਸਿੱਖ ਭਾਈ ਜੋਗਾ, ਉਹਦੀ ਸਾਖੀ ਬੜੀ ਪ੍ਰਚਲਿਤ ਹੈ। ਕਹਿੰਦੇ ਵੀ ਕਿਤੇ ਮਨ ਭਟਕ ਗਿਆ, ਵੇਸ਼ਵਾ ਦੇ ਵੱਲ ਨੂੰ ਉਤਰਿਆ। ਆਨੰਦਪੁਰ ਸਾਹਿਬ ਦੇ ਪੈਂਡੇ ਦੂਰ ਨੇ, ਪਰ ਮਨ ਵਿੱਚ ਜਦੋਂ ਗੁਰੂ ਦਾ ਖਿਆਲ ਆਇਆ ਤੇ ਉਸ ਚੀਜ਼ ਦਾ ਤਿਆਗ ਕਰ ਗਿਆ। ਤੇ ਜੇ ਉਹ ਇਸ ਗੱਲ ਨੂੰ ਸਮਝ ਕੇ ਬਹਿੰਦਾ ਵੀ ਨਹੀਂ ਗੁਰੂ ਤੇ ਆਨੰਦਪੁਰ ਹੈ, ਇੱਥੇ ਕੀ ਹੈ, ਸਮਝੋ ਬੇਨਤੀ ਨੂੰ। ਜਿਵੇਂ ਆਪਾਂ ਇਹ ਸਮਝੀਏ ਵੀ ਗੁਰੂ ਤੇ ਗੁਰਦੁਆਰੇ ਹੈ, ਜੇ ਮੈਂ ਕਾਰੋਬਾਰ ਵਿੱਚ ਬੈਠਾ, ਜੇ ਮੈਂ ਆਪਣੇ ਘਰ ਵਿੱਚ ਬੈਠਾ, ਇੱਥੇ ਕੀ ਹੈ? ਜੇ ਮੈਨੂੰ ਕੋਈ ਚੋਰੀ ਦਾ, ਕੋਈ ਯਾਰੀ ਦਾ ਕੋਈ ਐਸਾ ਮੌਕਾ ਮਿਲ ਰਿਹਾ ਮੈਂ ਸੰਭਾਲ ਲਵਾਂ, ਗੁਰੂ ਥੋੜਾ ਮੇਰੇ ਕੋਲ ਹੈ? ਤੋ ਬਾਬਾ ਜੀ ਕਹਿੰਦੇ ਨਹੀਂ, ਤੂੰ ਅੰਨਾ ਹੋਇਆ ਹੈ, ਤੈਨੂੰ ਇਸ ਗੱਲ ਦਾ। ਫਿਰ ਜੇ ਅਸੀਂ ਇਹ ਸਮਝੀਏ ਵੀ ਰੱਬ ਕਿਸੇ ਵਿਸ਼ੇਸ਼ ਜਗ੍ਹਾ ਉੱਤੇ ਹੈ ਤੇ ਜਿੱਦਣ ਤੁਹਾਡੇ ਤੇ ਬਿਪਤਾ ਪਵੇਗੀ ਫਿਰ ਤੇ ਤੁਹਾਨੂੰ ਉਸ ਵਿਸ਼ੇਸ਼ ਥਾਂ ਉੱਤੇ ਜਾ ਕੇ ਉਹਨੂੰ ਚੇਤਾ ਕਰਨਾ ਪਵੇਗਾ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਠਾਕੁਰ ਜਾਂ ਸਿਮਰਾ ਤੂੰ ਤਾਂ ਹੀ, ਆਖਿਆ ਮੈਂ ਜਿੱਥੇ ਸਿਮਰਨ ਕਰਾਂ ਉੱਥੇ ਹੀ ਤੂੰ ਮੌਜੂਦ ਹੈ, ਜਾਂ ਜਾਂ ਪੇਖੋ ਤਾਂ ਹਜ਼ੂਰ, ਦੂਰ ਕਤੈ ਨਾ ਜਾਈ, ਰੱਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ, ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀ ਹੈ। ਅੱਛਾ, ਸੰਗੀ ਉਹ ਹੁੰਦਾ ਹੈ ਜਿਹੜਾ ਇੱਥੇ ਉੱਥੇ ਕਦੀ ਵੀ ਨਾ ਵਿਛੜੇ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀ ਹੈ। ਮਹਾਰਾਜ ਨੇ ਆਖਿਆ ਉਹਨੂੰ ਹੀ ਸੰਗੀ ਕਿਹਾ ਜਾਂਦਾ ਹੈ ਜਿਹੜਾ ਇੱਥੇ ਉੱਥੇ ਕਿਤੇ ਵੀ ਨਹੀਂ ਵਿਛੜਦਾ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ, ਉਹ ਪਰਮੇਸ਼ਰ, ਉਹ ਠਾਕੁਰ ਸਾਡੇ ਅੰਦਰ ਹੈ। ਮਹਾਰਾਜ ਨੇ ਕਿਹਾ ਠਾਕੁਰ ਹਮਰਾ ਸਦ ਬੁਲੰਤਾ, ਸਰਬ ਜੀਆਂ ਕੋ ਪ੍ਰਭ ਦਾਨ ਦੇਤਾ, ਅੰਤਰ ਦਿਓ ਨਾ ਜਾਣੈ ਅੰਧ। ਅੰਦਰ ਉਹ ਦੇਵਤਾ, ਉਹ ਰੱਬ, ਉਹ ਠਾਕੁਰ ਬੈਠਾ ਹੈ, ਨਾਲ ਹੈ, ਪਰ ਅੰਨਾ ਬੰਦਾ ਜਾਣਦਾ ਨਹੀਂ। ਅੰਤਰ ਦਿਓ ਨਾ ਜਾਣੈ ਅੰਧ, ਭਰਮ ਕਾ ਮੋਹਿਆ ਪਾਵੈ ਫੰਦ। ਸਤਿਗੁਰ ਨੇ ਆਖਿਆ ਭਰਮ ਦਾ ਮੋਹਿਆ ਹੋਇਆ, ਵਹਿਮ ਤੇ ਇਲਿਊਜ਼ਨ ਵਿੱਚ ਫਸਿਆ ਹੋਇਆ, ਇਹਨੂੰ ਫਾਈ ਪਈ ਹੋਈ ਹੈ, ਇਹਨੂੰ ਫਾਈ ਪਈ ਹੈ। ਭਰਮ ਕਾ ਮੋਹਿਆ
ਪਾਵੇ ਫੰਦ। ਬਾਬਾ ਜੀ ਕਹਿੰਦੇ ਨਾ ਪਾਥਰ ਬੋਲੇ, ਪੱਥਰ ਕੁਝ ਬੋਲਦਾ ਨਹੀਂ, ਨਾ ਪਾਥਰ ਬੋਲੇ ਨਾ ਕਿਛ ਦੇ, ਤੇ ਉਹ ਤੁਹਾਨੂੰ ਦੇ ਵੀ ਕੁਝ ਨਹੀਂ ਸਕਦਾ। ਜਿਹੜੇ ਲੋਕ ਪੱਥਰ ਦੀ ਪੂਜਾ ਕਰਦੇ ਨੇ ਉਹ ਇਸ ਗੱਲ ਨੂੰ ਸਮਝ ਲੈਣ। ਤੁਹਾਨੂੰ ਗੁਰੂ ਅਰਜਨ ਸਾਹਿਬ ਦਾ ਬੜਾ ਸਪਸ਼ਟ ਵਾਕ ਹੈ, ਉਹਨਾਂ ਆਖਿਆ ਨਾ ਪਾਥਰ ਬੋਲੇ ਨਾ ਪੱਥਰ ਕੁਝ ਬੋਲਦਾ ਹੈ ਨਾ ਕਿਛ ਦੇ। ਮਹਾਰਾਜ ਥੋੜੀ ਬਹੁਤੀ ਕੋਈ ਪੱਥਰ ਦੀ ਸੇਵਾ ਕਰ ਲਿਆ ਕਰੀਏ। ਆਖਿਆ ਫੋਕਟ ਕਰਮ, ਇਹ ਕਿਹੜਾ ਕਰਮ ਹੈ? ਫੋਕਟ ਕਰਮ ਇਹ ਫੋਗ ਹੈ ਜਿਹਦਾ ਲਾਭ ਕੋਈ ਨਹੀਂ। ਜਿਵੇਂ ਕਿਸਾਨ ਜਿਹੜਾ ਹੈ ਨਾ, ਉਹਨੇ ਗੰਨੇ ਦਾ ਰਸ ਕੱਢ ਦਿੱਤਾ ਤੇ ਫੋਗ ਨੂੰ ਅੱਗ 'ਚ ਸੁੱਟ ਦਿੱਤਾ, ਉਹਦਾ ਕੋਈ ਲਾਭ ਨਹੀਂ ਹੁੰਦਾ। ਗੰਨੇ ਦਾ ਰਸ ਕੱਢ ਲਿਆ, ਕਿਸਾਨ ਨੇ ਕਣਕ ਆਪਣੇ ਘਰੇ ਲਿਆਂਦੀ ਤੇ ਸਿੱਟੇ ਬਾਹਰ ਸੁੱਟ ਆਇਆ, ਉਹ ਉਹਦੇ ਕੰਮ ਨਹੀਂ ਆਏ। ਝੋਨਾ ਉਹਨੇ ਜਿਹੜਾ ਹੈ ਉਹ ਚੌਲ ਘਰ ਦੇ ਵਿੱਚ ਰੱਖ ਲਏ ਤੇ ਜਿਹੜੀ ਉਹਦੀ ਛਿੱਲ ਹੈ ਉਹਨੂੰ ਉਹਨੇ ਅੱਗ ਦੇ ਵਿੱਚ ਜਲਾ ਦਿੱਤਾ, ਤੇ ਜਿਹੜਾ ਉਹਦੇ ਬਾਕੀ ਉਹਦੀਆਂ ਡੰਡੀਆਂ ਸੀ ਫਸਲ ਦੀਆਂ ਉਹਨੂੰ ਉਹਨੇ ਡੰਗਰਾਂ ਅੱਗੇ ਸੁੱਟ ਦਿੱਤਾ, ਉਹਦੇ ਕੰਮ ਨਹੀਂ ਆਈਆਂ। ਤੋ ਮਹਾਰਾਜ ਨੇ ਕਿਹਾ ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਫਲ ਹੈ ਸੇਵ। ਇਹ ਕਰਮ ਫੋਕਟ ਹੈ, ਨਿਫਲ ਹੈ, ਇਹਦਾ ਕੋਈ ਫਲ ਨਹੀਂ, ਕੋਈ ਲਾਭ ਨਹੀਂ ਹੋਵੇਗਾ। ਬਾਬਾ ਜੀ ਕਹਿੰਦੇ ਇਹ ਤਾਂ ਇੱਦਾਂ ਦੀ ਖੇਡ ਹੈ ਵੀ ਜੇ ਮ੍ਰਿਤ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਣ ਫਲ ਪਾਵੇ। ਕੋਈ ਮੁਰਦਿਆਂ ਦੇ ਉੱਤੇ ਚੰਦਨ ਚੜਾਈ ਜਾਵੇ ਤੇ ਉਹਨੂੰ ਕੀ ਲਾਭ ਹੋਵੇਗਾ? ਪੱਥਰ ਮੁਰਦਾ ਹੁੰਦਾ, ਤੁਸੀਂ ਉਹਦੇ ਉੱਤੇ ਚੰਦਨ ਦੇ ਟਿੱਕੇ ਲਾ ਦਿਓ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਤੇ ਉਸੇ ਪੱਥਰ ਨੂੰ ਚੁੱਕ ਕੇ ਚਿੱਕੜ ਵਿੱਚ ਸੁੱਟ ਦਿਓ ਤੇ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪਵੇਗਾ। ਆਖਿਆ ਮੁਰਦੇ ਦੀ ਖੇਡ ਹੈ। ਤੋ ਮੇਰਾ ਜਿਹੜਾ ਠਾਕੁਰ ਹੈ ਉਹ ਮੁਰਦਾ ਨਹੀਂ ਹੈ। ਮਹਾਰਾਜ ਨੇ ਆਖਿਆ ਜਿੱਥੇ ਮੈਂ ਤੈਨੂੰ ਸਿਮਰਦਾ ਤੂੰ ਉੱਥੇ ਹੀ ਹੈ, ਜਿੱਥੇ ਵੀ ਬਹਿ ਕੇ ਤੈਨੂੰ ਚੇਤਾ ਕਰ ਲਿਆ ਨਾ, ਜਿੱਥੇ ਵੀ ਬਹਿ ਕੇ, ਭਾਵੇਂ ਉਹ ਥਾਂ ਮਾੜਾ ਵੀ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ, ਪਰ ਤੇਰਾ ਨਾਮ ਤੇ ਪਵਿੱਤਰ ਹੈ ਨਾ। ਥਾਂ ਮਾੜਾ ਹੋ ਸਕਦਾ, ਵਾਹਿਗੁਰੂ ਜੀ ਤੁਹਾਡਾ ਨਾਮ ਪਵਿੱਤਰ ਹੈ। ਰਵਿੰਦਰਨਾਥ ਟੈਗੋਰ ਨੇ ਨਾ, ਸਾਧ ਸੰਗਤ, ਬੜਾ ਆਲਮ ਫਾਜ਼ਲ ਬੰਦਾ ਸੀ, ਵਿਦਵਾਨ ਸੀ, ਉਹਨੇ ਇਹ ਗੱਲ ਤੇ ਸਮਝ ਲਈ ਸਰਬ ਵਿਆਪਕ ਹੈ ਰੱਬ, ਵੀ ਰੱਬ ਜਿਹੜਾ ਹੈ ਉਹ ਸਰਬ ਵਿਆਪਕ ਹੈ। ਸਰਬ ਵਿਆਪਕ ਆਪਾਂ ਕਹਿੰਦੇ ਜਿਹੜਾ ਸਾਰਿਆਂ ਦੇ ਵਿੱਚ ਵਸਿਆ ਹੋਇਆ। ਆਪਾਂ ਇਹ ਵੀ ਕਹਿੰਦੇ ਹਾਂ ਵੀ ਰੱਬ ਨਿਰੰਜਨ ਹੈ, ਵੀ ਉਹਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ, ਉਹਨੂੰ ਕੋਈ ਕਾਲਖ ਨਹੀਂ ਲੱਗਦੀ, ਇਹ ਤਾਂ ਸਮਝ ਲਈਏ। ਅੱਛਾ, ਇਹ ਰਵਿੰਦਰਨਾਥ ਟੈਗੋਰ ਉਹ ਸੀ ਜਿਹਨੇ ਆਖਿਆ ਵੀ ਜੇ ਮੈਂ ਐਂਥਮ ਲਿਖਣਾ ਹੋਵੇ ਸਾਰੀ ਦੁਨੀਆਂ ਦੇ ਲਈ ਤੇ ਮੈਨੂੰ ਲਿਖਣ ਦੀ ਲੋੜ ਨਹੀਂ, ਉਹ ਬਾਬਾ ਨਾਨਕ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਕਰਕੇ ਲਿਖ ਗਿਆ। ਕਿਉਂਕਿ ਰਵਿੰਦਰਨਾਥ ਟੈਗੋਰ ਨੇ ਉਹਦੇ ਜੋਰਜ ਪੰਚਮ ਦੇ ਵੈਸੇ ਆਗਮਨ ਦੇ ਵਿੱਚ ਉਹਨੇ ਇੱਕ ਗਾਣਾ ਲਿਖਿਆ ਸੀ ਜਿਹਨੂੰ ਆਮ ਸਰਕਾਰੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਸੀ, ਜਨ ਗਨ ਮਨ ਅਧਿਨਾਇਕ ਜੈ ਹੈ ਭਾਰਤ ਭਾਗਿਆ ਵਿਧਾਤਾ, ਉਹਨੇ ਲਿਖਿਆ ਸੀ ਰਵਿੰਦਰਨਾਥ ਟੈਗੋਰ ਨੇ, ਸਰਕਾਰੀ ਸਕੂਲਾਂ ਵਿੱਚ ਆਮ ਇਹਨੂੰ ਪੜ੍ਹਾਇਆ ਜਾਂਦਾ ਸੀ। ਉਹ ਲਿਖਿਆ ਸੀ ਜਿਹੜਾ ਜੋਰਜ ਪੰਚਮ ਸੀ ਨਾ, ਜਦੋਂ ਉਹਨੇ ਭਾਰਤ ਦੇ ਵਿੱਚ ਆਇਆ ਉਹ ਤੇ ਉਹਦੀ ਖੁਸ਼ੀ ਦੇ ਵਿੱਚ ਉਹਨੇ ਉਹਨੂੰ ਉਹ ਸਮਰਪਿਤ ਕਰਦਿਆਂ ਲਿਖਿਆ। ਇਹ ਕੋਈ ਦੇਸ਼ ਭਗਤੀ ਦਾ ਗੀਤ ਨਹੀਂ ਹੈਗਾ, ਇਹ ਹੈ ਜੋਰਜ ਪੰਚਮ ਜਦੋਂ ਅੰਗਰੇਜ਼ ਗੋਰਾ ਆਇਆ ਅਫਸਰ, ਉਹਦੀ ਉਸਤਤ ਵਿੱਚ ਲਿਖਿਆ ਵੀ ਜਨ ਗਨ ਮਨ ਅਧਿਨਾਇਕ ਜਿਹਾ ਭਾਰਤ ਭਾਗਿਆ ਵਿਧਾਤਾ, ਵੀ ਤੁਸੀਂ ਭਾਰਤ ਦੇ ਭਾਗਿਆ ਦੇ ਕੀ ਹੋ, ਵਿਧਾਤਾ ਹੋ। ਖੈਰ ਕਵੀ ਵੀ ਸੀ ਉਹ ਜੀ। ਇੱਕ ਦਿਨ ਤੁਰਿਆ ਜਾਵੇ ਤੇ ਉਹਨੇ ਨਾ ਸੂਰਜ ਦੀਆਂ ਕਿਰਨਾਂ ਗੰਦਗੀ ਦੇ ਢੇਰ ਤੇ ਪੈਂਦੀਆਂ ਵੇਖੀਆਂ, ਜਿਵੇਂ ਗੰਦਗੀ ਦਾ ਕੂੜੇ ਦਾ ਢੇਰ ਲੱਗਾ ਸੀ ਤੇ ਉਹਦੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸੀ, ਤੇ ਨੱਚ ਪਿਆ ਖੁਸ਼ੀ ਵਿੱਚ। ਨਾਲ ਦੇ ਪੁੱਛਦੇ ਨੇ ਟੈਗੋਰ ਜੀ ਕੀ ਹੋ ਗਿਆ? ਕਹਿੰਦਾ ਜੀ ਅੱਜ ਮੈਨੂੰ ਇੱਕ ਸਵਾਲ ਦਾ ਜਵਾਬ ਲੱਭ ਗਿਆ। ਕਹਿੰਦਾ ਮੈਂ ਸੋਚਦਾ ਹੁੰਦਾ ਸੀ ਵੀ ਰੱਬ ਗੰਦਗੀ ਵਿੱਚ ਵੀ ਕਿਵੇਂ ਵਿਆਪਕ ਹੈ। ਹੁਣ ਵੇਖੋ ਤੁਸੀਂ ਗੰਦਗੀ ਵਿੱਚ ਹੱਥ ਪਾਓ, ਸਾਡਾ ਹੱਥ ਕੀ ਹੋ ਜਾਵੇਗਾ, ਗੰਦਾ ਹੋ ਜਾਵੇਗਾ। ਕਹਿੰਦਾ ਮੈਂ ਸੋਚਦਾ ਹੁੰਦਾ ਸੀ ਰੱਬ ਸੰਸਾਰ ਵਿੱਚ ਕਿਵੇਂ ਵਿਆਪਕ ਹੈ, ਅੱਜ ਮੈਨੂੰ ਇਸ ਗੱਲ ਦੀ ਸਮਝ ਲੱਗੀ ਜਿਵੇਂ ਸੂਰਜ ਦੀਆਂ ਕਿਰਨਾਂ ਗੰਦਗੀ ਦੇ ਢੇਰ ਉੱਤੇ ਵੀ ਪੈਣ ਪਰ ਉਹ ਕਿਰਨਾਂ ਮਲੀਨ ਨਹੀਂ ਹੁੰਦੀਆਂ, ਕਿਰਨਾਂ ਗੰਦੀਆਂ ਨਹੀਂ ਹੁੰਦੀਆਂ, ਪੈ ਕਿੱਥੇ ਰਹੀਆਂ ਨੇ, ਗੰਦਗੀ ਦੇ ਢੇਰ ਉੱਤੇ। ਆਖਿਆ ਰੱਬ ਦਾ ਨਾਮ ਹੀ ਇੱਦਾਂ ਹੀ ਹੈ, ਰੱਬ ਦਾ ਨਾਮ ਹੈ ਸਾਡੇ ਅੰਦਰ ਹੀ ਹੈ, ਸਾਡੇ ਮਲੀਨ ਖਿਆਲ ਜਿਹੜੇ ਨੇ ਉਹ ਰੱਬ ਦੇ ਨਾਮ ਨੂੰ ਮਲੀਨ ਨਹੀਂ ਕਰ ਸਕਦੇ। ਅਸੀਂ ਜਿੱਥੇ ਵੀ ਬਹਿ ਕੇ ਉਹਨੂੰ ਚੇਤੇ ਕਰੀਏ ਨਾ, ਜਿਹੋ ਜੀ ਅਵਸਥਾ ਵਿੱਚ ਵੀ ਹੋਈਏ ਰੱਬ ਨੂੰ ਤੇ ਉੱਦਾਂ ਹੀ ਚੇਤੇ ਕੀਤਾ ਜਾ ਸਕਦਾ। ਹਾਂ, ਧਰਮਾਂ ਦੇ ਆਪੋ ਆਪਣੇ ਪ੍ਰੋਟੋਕੋਲ ਹੋ ਸਕਦੇ ਨੇ ਸਾਧ ਸੰਗਤ, ਵੀ ਤੁਸੀਂ ਜੇ ਬਾਣੀ ਪੜ੍ਹਨੀ ਹੈ ਤੇ ਸਿਰ ਢੱਕਿਆ ਹੋਣਾ ਚਾਹੀਦਾ ਹੈ, ਬਾਣੀ ਪੜ੍ਹਨੀ ਹੈ ਤੇ ਆਹ ਕੰਮ ਕਰਨਾ ਹੈ, ਪਰ ਰੱਬ ਦਾ ਕੋਈ ਪ੍ਰੋਟੋਕੋਲ ਨਹੀਂ ਹੈਗਾ, ਅਕਾਲ ਪੁਰਖ ਦਾ ਕੋਈ ਪ੍ਰੋਟੋਕੋਲ ਨਹੀਂ ਹੈ। ਉਹ ਤੇ ਤੁਹਾਡੇ ਮੂੰਹ ਦੇ ਵਿੱਚੋਂ
ਜੇ ਵਾਹਿਗੁਰੂ ਨਿਕਲ ਆਵੇ, ਜੇ ਰੱਬ ਦਾ ਨਾਂ ਨਿਕਲ ਆਵੇ, ਉਹ ਕਲਿਆਣ ਹੀ ਹੈ, ਭਲਾਈ ਹੈ ਜਿੱਥੇ ਵੀ ਨਿਕਲ ਆਵੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਜਿੱਥੇ ਤੈਨੂੰ ਸਿਮਰਿਆ ਤੂੰ ਉੱਥੇ ਹੀ ਹੈ। ਅੱਛਾ ਫਿਰ ਸਹਾਈ ਵੀ ਤੇ ਉਹੀ ਹੁੰਦਾ ਜਿਹਨੂੰ ਜਿੱਥੇ ਚੇਤੇ ਕਰੋ ਉੱਥੇ ਪਹੁੰਚ ਜਾਵੇ। ਤੁਸੀਂ ਕਿਸੇ ਥਾਂ ਉੱਤੇ ਬੈਠੇ ਹੋ, ਤੁਹਾਡਾ ਕੋਈ ਮਿੱਤਰ ਹੈ, ਤੁਸੀਂ ਉਹਨੂੰ ਕੌਲ ਕੀਤੀ ਤੇ ਉੱਥੇ ਹੀ ਪਹੁੰਚ ਜਾਵੇ ਤੇ ਫਿਰ ਹੀ ਸਵਾਦ ਆਵੇਗਾ ਨਾ। ਮੁਸੀਬਤ ਵਿੱਚ ਸੀ ਉੱਥੇ ਪਹੁੰਚ ਗਿਆ, ਤੁਸੀਂ ਮੁਸੀਬਤ ਵਿੱਚ ਸੀ ਤੇ ਤਾਂ ਤੁਸੀਂ ਉੱਥੇ ਪਹੁੰਚ ਗਏ ਜਾਂ ਉਹ ਤੁਹਾਡੀ ਜਗ੍ਹਾ ਤੇ ਉੱਤੇ ਆ ਗਿਆ, ਸਵਾਦ ਤੇ ਤਾਂ ਹੀ ਆ ਨਾ। ਜੇ ਉਹ ਮੁਸੀਬਤ ਵਿੱਚ ਹੈ ਤੁਸੀਂ ਉੱਥੇ ਪਹੁੰਚ ਗਏ, ਜੇ ਤੁਸੀਂ ਮੁਸੀਬਤ ਵਿੱਚ ਹੋ ਤੇ ਉਹ ਵੀ ਉੱਥੇ ਪਹੁੰਚ ਗਿਆ, ਤੇ ਜੇ ਉਹ ਆਖੇ ਨਹੀਂ ਨਹੀਂ ਵੀ ਤੂੰ ਇੱਥੇ ਆ, ਇੱਦਾਂ ਨਹੀਂ ਹੋ ਸਕਦਾ, ਫਿਰ ਕਾਹਦਾ ਮਿੱਤਰ ਹੈ। ਆਖਿਆ ਹੇ ਵਾਹਿਗੁਰੂ ਠਾਕੁਰ ਜਾਂ ਸਿਮਰਾ ਤੂੰ ਤਾਂ ਹੀ, ਕਰ ਕਿਰਪਾ ਸਰਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ। ਆਖਿਆ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲੇ ਵਾਹਿਗੁਰੂ ਮੇਰੇ ਉੱਤੇ ਇਹ ਕਿਰਪਾ ਕਰ, ਮੈਂ ਸਦੀਵ ਤੈਨੂੰ ਸਲਾਹੁੰਦਾ ਰਵਾਂ। ਪਹਿਲਾ ਬਚਨ ਹੈ, ਆਖਿਆ ਤੂੰ ਦਾਤਾ ਜੀਆਂ ਸਭਨਾ ਕਾ, ਤੂੰ ਦਾਤਾ ਹੈ, ਦਾਤਾ ਦਾ ਅਰਥ ਦਾਤਾ ਦਾ ਜਿਹੜਾ ਦਾਤਾ ਦੇਣ ਵਾਲਾ, ਜੀਆਂ ਜੀਆਂ ਜਿੰਨੇ ਜੀਵ ਨੇ। ਅੱਛਾ ਜਦੋਂ ਆਪਾਂ ਜੀਵ ਕਹਿੰਦੇ ਹਾਂ ਬੰਦੇ ਨਾ ਇਹਦੇ ਵਿੱਚ ਇਕੱਲੇ ਗਿਣਿਆ ਕਰੋ, ਇਹਦੇ ਵਿੱਚ ਇੱਕ ਨਿੱਕੀ ਜਿਹੀ ਕੀੜੀ ਤੋਂ ਲੈ ਕੇ ਹਾਥੀ ਤੱਕ ਦੇ ਸਾਰੇ ਜੀਵ ਆਉਂਦੇ ਨੇ। ਇਹਦੇ ਵਿੱਚ ਉਹ ਵੀ ਜੀਵ ਹੈ ਜਿਹੜਾ ਸਾਨੂੰ ਦਿਸਦਾ ਨਹੀਂ, ਜਿਹੜਾ ਨਜ਼ਰ ਨਹੀਂ ਆ ਰਿਹਾ। ਤੋ ਮਹਾਰਾਜ ਨੇ ਆਖਿਆ ਤੂੰ ਦਾਤਾ ਜੀਆਂ ਸਭਨਾ ਕਾ, ਉਹ ਦਾਤਾ ਜਿਹੜਾ ਸਾਰੇ ਜੀਵਾਂ ਦਾ ਹੈ, ਉਸ ਦਾਤੇ ਨੂੰ ਕਦੀ ਨਾ ਚੁਣਿਓ ਜਿਹੜਾ ਕਿਸੇ ਇੱਕ ਦਾ ਹੋਵੇ, ਉਸ ਦਾਤੇ ਦੀ ਕਦੀ ਉਪਾਸ਼ਨਾ ਨਾ ਕਰਿਓ ਜਿਹੜਾ ਕਿਸੇ ਖਾਸ ਕਲਟ ਦਾ ਧਰਮ ਦਾ ਤੇ

ਮੇਰੇ ਮਨ ਵਿੱਚ ਆਣ ਕੇ ਵਸ। ਚਰਨ ਕਮਲ ਰਿੱਧ ਮਾਹੇ ਸਮਾਏ, ਮੇਰਾ ਮਨ ਮੇਰਾ ਹਿਰਦਾ ਤੇਰੇ ਸੋਹਣੇ ਕੌਲ ਰੂਪੀ ਚਰਨਾਂ ਦੇ ਵਿੱਚ ਸਮਾ ਜਾਵੇ। ਚਰਨ ਕਮਲ ਰਿੱਧ ਮਾਹੇ ਸਮਾਏ, ਤਾਂ ਭਰਮ ਅੰਧੇਰਾ ਨਾਹੀਂ। ਅੱਛਾ, ਜਿਹਦੇ ਚਰਨ ਜਿਹੜਾ ਅਕਾਲ ਪੁਰਖ ਸਾਰਿਆਂ ਦੇ ਵਿੱਚ ਹੈ, ਜੇ ਤੁਹਾਡਾ ਹਿਰਦਾ ਤੁਹਾਡਾ ਹਿਰਦਾ ਉਹਦੇ ਵਿੱਚ ਸਮਾ ਜਾਵੇ ਤੇ ਅੰਦਰ ਦੇ ਭਰਮ ਹਨੇਰ ਬਿਨਸ ਜਾਂਦੇ ਨੇ। ਤਾਂ ਭਰਮ ਅੰਧੇਰਾ ਨਾਹੀਂ। ਅਖੀਰਲੀ ਪੰਕਤੀ ਹੈ ਸ਼ਬਦ ਦੀ, ਬਾਬਾ ਜੀ ਕਹਿੰਦੇ ਨੇ ਸਾਸ ਸਾਸ ਤੇਰਾ ਨਾਮ ਸਮਾਰੋ। ਸਮਾਰੋ ਦਾ ਅਰਥ ਹੁੰਦਾ ਜੀ ਸੰਭਾਲ ਕਰਨੀ। ਜਿੱਤ ਸੇਵਿਆ ਸੁੱਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਸਮਾਰੋ ਦਾ ਅਰਥ ਹੈ ਮੈਂ ਸੰਭਾਲਾਂ, ਇਹਨੂੰ ਪੜਾਂਗੇ ਸਮਾਰੋ, ਮੈਂ ਸਮਾਰਾਂ ਤੇਰਾ ਨਾਂ। ਸਾਸ ਸਾਸ ਤੇਰਾ ਨਾਮ ਸਮਾਰੋ, ਸਾਸ ਸਾਸ ਸਿਮਰੂ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਹਰ ਸਾਹ ਦੇ ਨਾਲ ਹਰ ਮੂਮੈਂਟ ਦੇ ਵਿੱਚ ਤੁਹਾਨੂੰ ਰੱਬ ਚੇਤਾ ਹੋਵੇ। ਸਿਮਰੋ ਸਿਮਰ ਸਿਮਰ ਸੁਖ ਪਾਵੂ, ਕਲ ਕਲੇਸ਼ ਤਨ ਮਾਹੇ ਮਿਟਾਵੂ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਣਿਤ ਅਨੇਕੈ। ਉਸ ਅਕਾਲ ਪੁਰਖ ਨੂੰ ਚੇਤੇ ਕਰਨੇ, ਉਹਦੀ ਸੰਭਾਲ ਕਰਨੀ ਹੈ। ਤੇ ਕਿਵੇਂ ਕਰਨੀ? ਬਾਬਾ ਜੀ ਨੇ ਕਿਹਾ ਹਰ ਸਾਹ ਦੇ ਨਾਲ ਹੀ, ਹਰ ਸਿੰਗਲ ਮੂਮੈਂਟ ਦੇ ਵਿੱਚ ਉਹਨੂੰ ਚੇਤੇ ਰੱਖਣਾ। ਸਾਸ ਸਾਸ ਤੇਰਾ ਨਾਮ ਸਮਾਰੋ, ਤੇਰੇ ਨਾਮ ਨੂੰ ਮੈਂ ਸੰਭਾਲ ਲਵਾਂ। ਤੁਮ ਹੀ ਕਹੋ ਪ੍ਰਭ ਆਹੀ, ਤੋ ਬਾਬਾ ਜੀ ਕਹਿੰਦੇ ਨੇ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿੜਾਣੀ ਲਾਹੀ। ਨਾਨਕ ਨੂੰ ਟੇਕ, ਟੇਕ ਦਾ ਮਤਲਬ ਹੁੰਦਾ ਜੀ ਆਸਰਾ, ਮੈਨੂੰ ਆਸਰਾ ਹੈ ਆਪਣੇ ਕਰਤੇ ਪੁਰਖ ਵਾਹਿਗੁਰੂ ਦਾ। ਹੋਰ ਜਿੰਨੀ ਬਿੜਾਨੀ ਆਸ ਸੀ ਨਾ, ਬਿੜਾਨੀ ਦਾ ਅਰਥ ਹੁੰਦਾ ਹੈ ਬੇਗਾਨੀ ਆਸ, ਹੁਣ ਮੇਰੀ ਕਿਸੇ ਹੋਰ ਉੱਤੇ ਆਸ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬੜੇ ਪਿਆਰੇ ਵਾਕ ਨੇ। ਮਹਾਰਾਜ ਨੇ ਆਖਿਆ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। ਆਖਿਆ ਤੂੰ ਮੇਰਾ ਮੇਰ ਹੈ, ਮੇਰ ਕਹਿੰਦੇ ਨੇ ਜੀ ਵੱਡੇ ਪਰਬਤ ਨੂੰ। ਤੂੰ ਮੇਰੋ ਮੇਰ ਪਰਬਤ ਸੁਆਮੀ, ਸੁਆਮੀ ਦਾ ਅਰਥ ਮਾਲਕ। ਓਟ ਗਈ ਆਸਰਾ ਲਿਆ, ਆਸਰਾ ਪਕੜਿਆ ਮੈਂ ਤੇਰਾ, ਓਟ ਗਈ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਨਾ ਤੂੰ ਡੋਲਣ ਵਾਲਾ ਹੈ ਤੇ ਨਾ ਜਿੰਨੇ ਮੈਂ ਤੇਰਾ ਆਸਰਾ ਲਿਆ ਹੈ ਮੈਂ ਡਿੱਗਣ ਵਾਲਾ। ਜਿਵੇਂ ਕੋਈ ਬੰਦਾ ਪਹਾੜ ਦੀ ਗੁਫਾ ਦੇ ਵਿੱਚ ਚਲਿਆ ਜਾਵੇ ਤੇ ਬੜਾ ਤੇਜ਼ ਹਨੇਰੀ ਝੱਖੜ ਝੁੱਲ ਰਿਹਾ ਹੋਵੇ, ਤੇ ਤੁਸੀਂ ਦੱਸੋ ਜਿੰਨੇ ਪਹਾੜ ਦੀ ਗੁਫਾ ਦੇ ਵਿੱਚ ਜਾ ਕੇ ਸ਼ਰਨ ਲੈ ਲਈ, ਉਹਦਾ ਕੋਈ ਕੀ ਵਿਗਾੜ ਲਵੇਗਾ? ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਮੇਰੀ ਇੰਨੀ ਸਮਰੱਥਾ ਨਹੀਂ ਸੀ ਮੈਂ ਇਹਨਾਂ ਝੱਖੜਾਂ ਦਾ ਮੁਕਾਬਲਾ ਕਰ ਸਕਦਾ, ਪਰ ਮੈਂ ਕੀ ਕੀਤਾ? ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ। ਨਾ ਤੁਮ ਡੋਲੋ, ਕਿਉਂਕਿ ਤੂੰ ਡੋਲਣ ਵਾਲਾ ਨਹੀਂ, ਨਾ ਤੁਮ ਡੋਲੋ ਨਾ ਹਮ ਗਿਰਤੇ, ਨਾ ਤੂੰ ਡੋਲਣ ਵਾਲਾ ਤੇ ਨਾ ਮੈਂ ਡਿੱਗਣ ਵਾਲਾ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਤੂੰ ਮੇਰੀ ਵੀ ਬਾਤ ਰੱਖੇਗਾ। ਤੋ ਬਾਬਾ ਜੀ ਨੇ ਕਿਹਾ ਨਾਨਕ, ਹੇ ਨਾਨਕ ਟੇਕ ਭਈ, ਮੈਨੂੰ ਟੇਕ ਹੋ ਗਈ, ਕਿਹਦੀ? ਆਸਰਾ ਹੋ ਗਿਆ ਕਰਤੇ ਕੀ, ਵੱਡੇ ਰੱਬ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ, ਉਹਦਾ ਮੈਨੂੰ ਟੇਕ ਹੈ, ਤੇਰੀ ਟੇਕ, ਤੇਰਾ ਆਧਾਰ। ਬਾਬਾ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਤੇਰੇ ਹੀ ਟੇਕ ਹੈ ਤੇ ਤੇਰਾ ਹੀ ਆਧਾਰ ਹੈ, ਹੋਰ ਮੈਨੂੰ ਕਿਸੇ ਦਾ ਆਸਰਾ ਨਹੀਂ। ਵੇਖੋ ਭੱਟਾਂ ਨੇ ਨਾ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਦੀ ਪ੍ਰਥਾਏ ਇੱਕ ਬਚਨ ਬੜਾ ਪਿਆਰਾ ਰੱਖਿਆ। ਉਹਨਾਂ ਆਖਿਆ ਜਿਵੇਂ ਝੱਖੜ ਆਉਂਦੇ ਨੇ, ਵੱਡੀਆਂ ਹਵਾਵਾਂ ਚੱਲਣ ਤੇਜ, ਤੇ ਹਰ ਚੀਜ਼ ਡੋਲਣ ਲੱਗ ਪੈਂਦੀ ਹੈ, ਪਰ ਕਦੀ ਪਹਾੜ ਨਹੀਂ ਡੋਲਦੇ। ਆਖਿਆ ਗੁਰੂ ਅਮਰਦਾਸ, ਤੂੰ ਉਹ ਪਹਾੜ ਹੈ, ਤੂੰ ਉਹ ਪਰਬਤ ਹੈ ਜਿਹੜਾ ਝੱਖੜ ਵਾਉ ਨਾ ਡੋਲਈ, ਪਰਬਤ ਮੇਰਾਣ। ਤੂੰ ਉਹ ਵੱਡਾ ਪਰਬਤ ਹੈ ਜਿਹੜਾ ਝੱਖੜਾਂ ਤੇ ਹਵਾਵਾਂ ਦੇ ਸਾਹਮਣੇ ਵੀ ਕਦੀ ਡੋਲਿਆ ਨਹੀਂ ਹੈ। ਤੋ ਜੇ ਅਸੀਂ ਟੇਕ ਕਰਤੇ ਦੀ ਰੱਖ ਲਈ, ਤੇ ਬਾਬਾ ਜੀ ਕਹਿੰਦੇ ਹੋਰ ਆਸ ਬਿੜਾਣੀ ਲਾਹੀ। ਬਾਬਾ ਕਬੀਰ ਸਾਹਿਬ ਨੇ ਆਖਿਆ ਕਬੀਰ ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾ।

ਬਾਬਾ ਜੀ ਕਹਿੰਦੇ ਨੇ ਹੇ ਕਬੀਰ ਜੀਵਨ ਵਿੱਚ ਆਸ ਰੱਖਣੀ ਹੋਈ ਤੇ ਕੇਵਲ ਰੱਬ ਦੀ ਰੱਖੀ, ਭਰੋਸਾ ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ, ਭਰੋਸਾ ਆਸ ਕਿਹਦੀ, ਰੱਬ ਦੀ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ, ਭੁੱਲੈ ਚੂਕੈ ਬਾਰਕ ਤੂੰ ਹਰ ਪਿਤਾ ਰਾਇਆ। ਆਖਿਆ ਰਾਮ ਅਈਆ ਹਾਂ ਬਾਰਕ ਤੇਰਾ, ਜੇ ਬਾਰਕ ਬਣ ਕੇ ਰਹਿਣਾ ਹੈ, ਬੱਚੇ ਬਣ ਕੇ ਰਹਿਣਾ ਹੈ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ, ਹੋਰ ਕਿਸੇ ਦੇ ਨੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਨਾਨਕ ਟੇਕ ਭਈ ਕਰਤੇ ਕੀ, ਹੋਰ ਆਸ ਬਿਡਾਣੀ ਲਾਹੀ। ਬਿਡਾਣੀ ਆਸ ਦਾ ਅਰਥ ਹੁੰਦਾ ਬੇਗਾਨੀਆਂ ਆਸਾਂ ਦਾ ਮੈਂ ਤਿਆਗ ਕਰ ਦਿੱਤਾ, ਹੁਣ ਹੋਰ ਕਿਸੇ ਦੀ ਮੈਨੂੰ ਆਸ ਨਹੀਂ ਹੈ। ਤੋ ਗੁਰੂ ਕਿਰਪਾ ਕਰੇ, ਮੁਬਾਰਕ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਆਸਰਾ ਬਣੇ ਸਾਧ ਸੰਗਤ। ਤੋ ਹੁਣ ਸਮਾਂ ਹੈ ਗੁਰਬਾਣੀ ਦੇ ਕੀਰਤਨ ਦਾ। ਭਾਈ ਪਰਮਿੰਦਰ ਸਿੰਘ ਜੀ ਦਾ ਜਥਾ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾਵੇਗਾ, ਨਾਲ ਹੀ ਜਿਵੇਂ ਗਿਆਨੀ ਜੀ ਨੇ ਵੀ ਤੁਹਾਨੂੰ ਬੇਨਤੀ ਕੀਤੀ ਹੈ ਵੀ 15 ਤਰੀਕ ਤੋਂ ਲੈ ਕੇ 23 ਤਰੀਕ ਤੱਕ ਹਰ ਰੋਜ਼ ਸ਼ਾਮ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਜਿਨ੍ਹਾਂ ਉੱਤੇ ਸਤਿਗੁਰਾਂ ਦੀ ਬੜੀ ਕਿਰਪਾ ਹੈ, ਉਹ ਆਪ ਸੰਗਤ ਦੇ ਦਰਸ਼ਨ ਕਰਨਗੇ, ਆਪ ਸੰਗਤ ਨੂੰ ਰੱਬੀ ਬਾਣੀ ਦੇ ਕੀਰਤਨ ਨਾਲ ਜੋੜਨਗੇ। ਤੋ ਸਮਾਂ ਆਪ ਜੀ ਨੇ ਨੋਟ ਰੱਖਣਾ, 15 ਤਰੀਕ ਤੋਂ ਲੈ ਕੇ 23 ਤਰੀਕ ਤੱਕ, ਆਉਣ ਵਾਲੀ 15 ਤਰੀਕ ਤੋਂ ਲੈ ਕੇ ਸ਼ਾਮੀ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ, 20 ਸਪਤੰਬਰ ਨੂੰ ਦੁਪਹਿਰੇ 11 ਵਜੇ ਤੋਂ ਲੈ ਕੇ 11:45 ਤੱਕ, ਅਤੇ ਨਾਲ ਹੀ 20 ਸਪਤੰਬਰ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ। ਤੋ ਉਹਦਾ ਸਮਾਂ ਵੀ ਜਿਹੜਾ ਹੈ 12:15-12:30 ਵਜੇ ਦਾ ਹੈ। ਤੋ ਆਪ ਸੰਗਤ ਨੇ ਇਹਨਾਂ ਵਿਸ਼ੇਸ਼ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਜ਼ਰੂਰ ਭਰਨੀਆਂ ਜੀ। ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ, ਲੁਧਿਆਣੇ ਵਾਲਿਆਂ ਦੇ ਕੀਰਤਨੀਅਤ ਦਾ ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਹਰ ਜਸ ਕੀਰਤਨ ਸਰਵਣ ਕਰਦੇ ਹਾਂ। ਸਤਿਗੁਰੂ ਸਭਨਾਂ ਨੂੰ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ। ਗੁਰਦੁਆਰਾ ਸਾਹਿਬ ਵਿਖੇ ਅੱਜ ਨਗਰ ਜਨੇਤਪੁਰਾ ਅਤੇ ਭਾਈ ਸੁਖਚੈਨ ਸਿੰਘ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ, ਉਪਰੰਤ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਜਿਵੇਂ ਕਿ ਆਪ ਜੀ ਨਾਲ ਪਹਿਲਾਂ ਵੀ ਇਹ ਗੱਲ ਸਾਂਝੀ ਕੀਤੀ ਗਈ ਹੈ ਵੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਨਵੇਂ ਅਸਥਾਨਾਂ ਦਾ ਨੀਂਹ ਪੱਥਰ ਆਉਣ ਵਾਲੀ 20 ਸਤੰਬਰ ਨੂੰ ਰੱਖਿਆ ਜਾ ਰਿਹਾ ਹੈ, ਜਿਸ ਸੰਬੰਧ ਵਿੱਚ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ। ਔਰ ਇਹਨਾਂ ਦੇ ਚੱਲਦਿਆਂ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ 15 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਸ਼ਾਮ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਆਪ ਸੰਗਤਾਂ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰਨਗੇ। ਔਰ 20 ਸਤੰਬਰ ਵਾਲੇ ਦਿਨ ਐਤਵਾਰ ਨੂੰ 12 ਵਜੇ ਨਵੇਂ ਅਸਥਾਨਾਂ ਦਾ, ਗੁਰਧਾਮਾਂ ਦਾ ਟੱਕ ਲਾ ਕੇ ਨੀਂਹ ਪੱਥਰ ਰੱਖਿਆ ਜਾਵੇਗਾ। ਔਰ ਇਸ ਮੌਕੇ ਉੱਤੇ ਦਰਬਾਰ ਸਾਹਿਬ ਦੇ ਅਰਦਾਸੀਏ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਉਸ ਵਕਤ ਅਰਦਾਸ ਕਰਕੇ ਜੋ ਨੇ 5 ਪਿਆਰਿਆਂ ਦੇ ਨਾਲ ਉਹਨਾਂ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਣਗੇ। ਸੋ ਆਪ ਸੰਗਤਾਂ ਅੱਗੇ ਸਨਿਮਰ ਬੇਨਤੀ, ਆਪ ਜੀ ਨੇ ਹੁੰਮ ਹੁਮਾ ਕੇ ਹਾਜ਼ਰੀਆਂ ਭਰ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਦੀ ਕਲਾਸ ਹਰ ਸੋਮਵਾਰ ਤੋਂ ਵੀਰਵਾਰ ਸ਼ਾਮ 7 ਤੋਂ 8 ਵਜੇ ਤੱਕ ਲੱਗਦੀ ਹੈ। ਜਿਨ੍ਹਾਂ ਨੇ ਗੁਰਬਾਣੀ ਸੰਥਿਆ ਕਲਾਸ ਅਟੈਂਡ ਕਰਨੀ ਹੋਵੇ, ਕਿਰਪਾ ਕਰਕੇ ਡੈਸਕ ਉੱਤੇ ਆਪਣਾ ਨਾਮ ਅਤੇ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਸਵੇਰੇ 9:30 ਵਜੇ ਹੋਣਗੇ, ਇਸੇ ਐਤਵਾਰ ਨੂੰ ਹੀ ਪਰਸੋਂ। ਔਰ ਜਿਨ੍ਹਾਂ ਬਲਾਖੀਆਂ ਨੇ ਖੰਡੇ ਬਾਟੇ ਦੀ ਪੌਲ ਛਕਣੀ ਹੋਵੇ, ਉਹਨਾਂ ਅੱਗੇ ਵੀ ਸਨਿਮਰ ਬੇਨਤੀ, ਉਹ ਵੀ ਆਪਣਾ ਨਾਮ ਅਤੇ ਫੋਨ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਆਸ ਹੈ ਆਪ ਜੀ ਬੇਨਤੀਆਂ ਪ੍ਰਵਾਨ ਕਰੋਗੇ। ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਦੇ ਹਾਂ ਵੀ ਗੁਰਦੁਆਰਾ ਸਾਹਿਬ ਦੇ ਜੋ ਨਵੇਂ ਸਥਾਨ ਬਣ ਰਹੇ ਨੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ, ਉਹਨਾਂ ਦਾ ਨੀਂਹ ਪੱਥਰ 20 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਰੱਖਿਆ ਜਾਵੇਗਾ। ਔਰ ਇਸ ਵਿਸ਼ੇਸ਼ ਮੌਕੇ ਦੇ ਉੱਤੇ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ 15 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਹੀ ਸ਼ਾਮ ਨੂੰ 7:30 ਤੋਂ 8:30 ਵਜੇ ਤੱਕ ਆਪ ਸੰਗਤਾਂ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰਨਗੇ। ਔਰ ਐਤਵਾਰ 20 ਸਤੰਬਰ ਨੂੰ 12 ਵਜੇ ਨੀਂਹ ਪੱਥਰ ਰੱਖਿਆ ਜਾਵੇਗਾ। ਉਸ ਮੌਕੇ ਉੱਤੇ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਦਰਬਾਰ ਸਾਹਿਬ ਦੇ ਅਰਦਾਸੀਏ ਅਰਦਾਸ ਕਰਕੇ ਇਸ ਵਿਸ਼ੇਸ਼ ਕਾਰਜ ਦੀ ਆਰੰਭਤਾ ਕਰਨਗੇ। ਸੋ ਆਓ, ਸਮਾਂ ਹੋ ਗਿਆ ਹੈ ਗੁਰਬਾਣੀ ਕਥਾ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਚੀਮਾ, ਉਹਨਾਂ ਪਾਸੋਂ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

जीड़ा अगन बराबर तपे

ਪ੍ਰਾਣਵਾਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਆਸਾ ਮਹਲਾ ਪਹਿਲਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਈਐ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ

ਵਿੱਚ ਆਇਆ ਹੈ ਤੇ ਉਦੋਂ ਹੈ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਉਸੀ ਭੇ ਸੱਚ। ਤੋ ਵੈਸੇ ਤੇ ਜਿਹੜਾ ਸਲੋਕ ਹੈ ਇੱਥੇ ਇੱਕ ਸਾਖੀ ਵੀ ਜੋੜੀ ਜਾਂਦੀ ਹੈ ਵੀ ਜਦੋਂ ਨਾ ਸਤਿਗੁਰੂ ਮਹਾਰਾਜ ਬਾਣੀ ਉਚਾਰ ਰਹੇ ਸਨ ਤੇ ਉਹਨਾਂ ਨੂੰ ਬਾਣੀ ਰੁਕ ਗਈ ਤੇ ਫਿਰ ਬਾਬਾ ਸ਼੍ਰੀ ਚੰਦ ਨੇ ਕਿਹਾ ਵੀ ਜਿਹੜਾ ਆਦਿ ਸੱਚ ਵਾਲਾ ਸਲੋਕ ਹੈ ਇਹਨੂੰ ਬਦਲ ਕੇ ਤੁਸੀਂ ਲਿਖੋ ਥੋੜ੍ਹਾ ਜਿਹਾ। ਪਰ ਸਵਾਲ ਇਹ ਹੈ ਵੀ ਜੇ ਇੱਥੇ ਬਦਲ ਕੇ ਤਾਂ ਲਿਖਿਆ ਕਿਉਂਕਿ ਬਾਬੇ ਸ਼੍ਰੀ ਚੰਦ ਨੇ ਕਿਹਾ, ਤੇ ਜਿਹੜੀ ਬਾਕੀ ਥਾਵਾਂ ਉੱਤੇ ਬਾਣੀ ਦੇ ਵਿੱਚ ਫਰਕ ਹੈ ਉਹ ਕਿਉਂ ਆਇਆ? ਤੋ ਇਹੋ ਜਿਹੀਆਂ ਜਿਹੜੀਆਂ ਸਾਖੀਆਂ ਕਹਾਣੀਆਂ ਕਈ ਵਾਰ ਘੜਨ ਵਾਲੇ ਘੜ ਲੈਂਦੇ ਨੇ ਪਰ ਉਹ ਇਸ ਗੱਲ ਨੂੰ ਸਮਝਦੇ ਨਹੀਂ ਵੀ ਸੋਦਰ ਦੀ ਬਾਣੀ ਦੇ ਵਿੱਚ ਜਿਹੜਾ ਸੋਦਰ ਵਾਲਾ ਸ਼ਬਦ ਹੈ, ਸੋਦਰ ਤੇਰਾ ਕਿਹਾ ਸੋ ਘਰ ਕਿਹਾ ਉਹ, ਤੇ ਜਪਜੀ ਸਾਹਿਬ ਦੇ ਵਿੱਚ ਜਿਹੜਾ ਸੋਦਰ ਵਾਲਾ ਹੈ ਉਹ, ਤੇ ਆਸਾ ਰਾਗ ਵਿੱਚ ਜਿਹੜਾ ਸੋਦਰ ਵਾਲਾ ਹੈ ਉਹਦੇ ਵਿੱਚ ਵੀ ਤਾਂ ਫਰਕ ਹੈਗਾ ਹੀ ਹੈ ਨਾ। ਤੋ ਇਹ ਸਤਿਗੁਰ ਦਾ ਇੱਕ ਬਾਣੀ ਰਚਨ ਦਾ ਢੰਗ ਤਰੀਕਾ ਹੈ। ਇੱਥੇ ਕੋਈ ਐਸੀ ਕਹਾਣੀ ਨਹੀਂ ਹੈ ਵੀ ਇੱਥੇ ਬਾਣੀ ਰੁਕ ਗਈ। ਤੋ ਬਹੁਤ ਵਾਰ ਬਾਣੀ ਦੇ ਵਿੱਚ ਸਾਨੂੰ ਕਬੀਰ ਸਾਹਿਬ ਦੇ ਸਲੋਕ ਨੇ ਉਹਨਾਂ ਦੇ ਵਿੱਚ ਵੀ ਇੱਦਾਂ ਫਰਕ ਵੇਖਣ ਨੂੰ ਮਿਲ ਜਾਂਦਾ। ਬਹੁਤ ਸਾਰੇ ਬਾਣੀ ਦੇ ਵਿੱਚ ਹੋਰ ਵੀ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਬਾਬਾ ਜੀ ਨੇ ਦੁਬਾਰਾ ਉਚਾਰਨ ਕੀਤਾ ਪਰ ਥੋੜ੍ਹਾ ਜਿਹਾ ਫਰਕ ਪਾ ਕੇ ਲਿਖਿਆ ਹੋਇਆ। ਤੋ ਇਹ ਬਾਣੀ ਜਿਹੜੀ ਹੈ, ਤੋ ਵਿਦਵਾਨ ਸੱਜਣਾ ਦਾ ਇਹ ਵੀ ਮਤ ਹੈ ਵੀ ਗੁਰੂ ਸਾਹਿਬ ਇਹ ਵੀ ਚਾਹੁੰਦੇ ਨੇ ਵੀ ਸਿੱਖ ਬੜੀ ਧਿਆਨ ਦੇ ਨਾਲ ਬੜੀ ਇਕਾਗਰਤਾ ਦੇ ਨਾਲ ਬਾਣੀ ਜਿਹੜੀ ਹੈ ਪੜ੍ਹੇ। ਤੁਸੀਂ ਵੇਖੋ ਕਈ ਵਾਰ ਇੱਦਾਂ ਹੁੰਦਾ ਭਾਵੇਂ ਬੰਦਾ ਅਭਿਆਸੀ ਹੋਵੇ ਰੋਜ਼ ਬਾਣੀ ਦਾ, ਹਾਂ ਜਿਹੜਾ ਬਹੁਤ ਇਕਾਗਰਤਾ ਨਾਲ ਪੜ੍ਹੇ ਉਹਦੀ ਗੱਲ ਹੋਰ ਹੈ, ਪਰ ਕਈ ਵਾਰ ਤੁਸੀਂ ਇਹ ਵੇਖੋ ਵੀ ਕਈ ਵਾਰ ਜਦੋਂ ਬੰਦਾ ਸੋਦਰ ਰਹਿ ਰਾਸਤੇ ਵਿੱਚ ਸੋਦਰ ਪੜ੍ਹਦਾ ਨਾ, ਤੇ ਜੇ ਉਹਨੂੰ ਭੁਲੇਖਾ ਪੈ ਜਾਵੇ ਤੇ ਹੋ ਸਕਦਾ ਵੀ ਜਿਹੜਾ ਜਪਜੀ ਸਾਹਿਬ ਦੇ ਵਿੱਚ ਸੋਦਰ ਪੜ੍ਹਿਆ ਉਹ ਹੀ ਉੱਥੇ ਪੜ੍ਹ ਜਾਵੇ, ਕਿਉਂਕਿ ਇੱਕ ਜਗ੍ਹਾ ਤੇ ਗਾਵਨ ਹੈ ਦੂਜੇ ਜਗ੍ਹਾ ਤੇ ਗਾਵੇ, ਨੰਨੇ ਤੇ ਆਹੇ ਦਾ ਇਹ ਫਰਕ ਹੈ। ਤੋ ਸਾਧ ਸੰਗਤ, ਸਤਿਗੁਰੂ ਮਹਾਰਾਜ ਨੇ ਅੱਜ ਆਸਾ ਰਾਗ ਵਿੱਚ ਇਹ ਪਹਿਲਾ ਸ਼ਬਦ ਜਿਹੜਾ ਹੈ ਰੱਖਿਆ, ਤੇ ਇਹਦੇ ਵਿੱਚ ਇਸ ਵਾਕ ਦੇ ਜੇ ਤੁਸੀਂ ਅਖੀਰਲੇ ਅੰਕ ਨੂੰ ਵੇਖੋਗੇ ਤੇ ਇਹਦੀ ਬਣਾਵਟ ਵੱਲ ਵੀ ਜੇ ਤੁਸੀਂ ਧਿਆਨ ਮਾਰੋਗੇ ਨਾ, ਤੇ ਬਾਕੀ ਸ਼ਬਦਾਂ ਵਾਂਗ ਇਹਦੇ ਵੱਖਰੇ ਵੱਖਰੇ ਬੰਦ ਨਹੀਂ ਹੈਗੇ, ਇਹਦਾ ਇਹਦੇ ਅਖੀਰ ਤੇ ਇੱਕ ਲਿਖਿਆ ਹੈ ਬਸ। ਜਿਹੜੇ ਬਾਕੀ ਸ਼ਬਦ ਨੇ ਉਹਨਾਂ ਦੇ ਅਖੀਰ ਦੇ ਉੱਤੇ ਜਿਵੇਂ ਇੱਕ ਬੰਦ ਪਹਿਲਾ ਬੰਦ, ਦੂਜਾ ਬੰਦ, ਤੀਜਾ ਬੰਦ, ਚੌਥਾ, ਪੰਜਵਾਂ, ਇੱਦਾਂ ਚੱਲਦਾ ਹੈ। ਪਰ ਜਿਹੜਾ ਇਹ ਸ਼ਬਦ ਹੈ ਇੱਥੇ ਕੀ ਹੈ ਵੀ ਇਹ ਪੂਰਾ ਇੱਕ ਮੁਕੰਮਲ ਤੇ ਅਖੀਰ ਤੇ ਇੱਕ ਲਿਖਿਆ ਹੋਇਆ। ਜੇ ਤੁਸੀਂ ਆਪ ਦਰਸ਼ਨ ਕਰੋ ਤੇ ਤੁਹਾਨੂੰ ਇਹ ਗੱਲ ਪਤਾ ਲੱਗੇਗੀ। ਤੋ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤਰਤੀਬ ਆ ਕਿ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਸਾਰੇ ਸ਼ਬਦ ਦਰਜ ਆ, ਫਿਰ ਗੁਰੂ ਅਮਰਦਾਸ ਜੀ ਦੇ, ਫਿਰ ਗੁਰੂ ਰਾਮਦਾਸ, ਫਿਰ ਗੁਰੂ ਅਰਜਨ ਸਾਹਿਬ ਦੇ। ਪਰ ਜਿਹੜਾ ਇਹ ਵਾਕ ਆ ਇਸ ਤੋਂ ਅੱਗੇ ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਦਰਜ ਆ। ਤੋ ਇੱਥੇ ਬਾਣੀ ਦੀ ਜਿਹੜੀ ਤਰਤੀਬ ਹੈ ਨਾ ਉਹ ਥੋੜ੍ਹੀ ਜਿਹੀ ਵੱਖਰੀ ਹੈ। ਤੋ ਪਹਿਲਾਂ ਇੱਥੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੇ ਆਪਾਂ ਬਾਣੀ ਦੇ ਵਿੱਚ ਜਿਹੜੀ ਬਾਣੀ ਦੀ ਤਰਤੀਬ ਹੈ ਨਾ ਉਹਦੇ ਅਕੋਰਡਿੰਗ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਫਿਰ ਗੁਰੂ ਅਮਰਦਾਸ ਸਾਹਿਬ ਦੀ ਹੈ, ਕਿਉਂਕਿ ਗੁਰੂ ਅੰਗਦ ਸਾਹਿਬ ਦੇ ਸਲੋਕ ਨੇ ਉਹ ਪੌੜੀਆਂ ਦੇ ਵਿੱਚ ਦਰਜ ਹੋ ਚੁੱਕੇ ਨੇ ਆਲਰੇਡੀ। ਤੋ ਪਹਿਲਾਂ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਜੇ ਤੁਸੀਂ ਵੇਖੋਗੇ ਵੀ ਕਿਹੜੇ ਤਰੀਕੇ ਨਾਲ ਚੱਲਦੀ ਹੈ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਬਾਬਾ ਜੀ ਦੇ ਸ਼ਬਦ ਆਉਣਗੇ, ਫਿਰ ਗੁਰੂ ਅਮਰਦਾਸ ਜੀ ਦੇ ਆਉਣਗੇ, ਫਿਰ ਗੁਰੂ ਰਾਮਦਾਸ ਸਾਹਿਬ ਦੇ, ਤੇ ਫਿਰ ਗੁਰੂ ਅਰਜਨ ਸਾਹਿਬ ਦੇ। ਪਰ ਆਹ ਜਿਹੜਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਤੇ ਇਹਦੇ ਵਿੱਚ ਜਿਹੜਾ ਅਗਲਾ ਸ਼ਬਦ ਹੈ ਆਸਾ ਮਹਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਪਹਿਲਾਂ ਬਾਬਾ ਨਾਨਕ ਜੀ ਦਾ ਸ਼ਬਦ ਹੈ ਤੇ ਫਿਰ ਅਗਲਾ ਸ਼ਬਦ ਜਿਹੜਾ ਹੈ ਉਹ ਕਿਹਦਾ ਹੈ? ਗੁਰੂ ਰਾਮਦਾਸ ਸਾਹਿਬ ਦਾ। ਤੋ ਸ਼ਬਦ ਗੁਰੂ ਨਾਨਕ ਸਾਹਿਬ ਦੇ ਸ਼ਬਦ ਸ਼ੁਰੂ ਹੁੰਦੇ ਹਨ ਵੀ ਇਹਨਾਂ ਦੀ ਗਿਣਤੀ 39 ਆ। ਤੋ ਇਸ ਵਾਕ ਨੂੰ ਉਹਨਾਂ ਸ਼ਬਦਾਂ ਦੀ ਗਿਣਤੀ ਵਿੱਚ ਨਹੀਂ ਰੱਖਿਆ ਗਿਆ, ਸੋ ਇਹ ਵਾਕ ਸ਼ਬਦ ਨਹੀਂ ਹੈ, ਇਸ ਦਾ ਸਿਰਲੇਖ ਹੈ ਸੋ ਦਰ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਇਹ ਲਿਖਿਆ ਆਪਣੇ ਦਰਪਣ ਵਿੱਚ। ਉਹਨਾਂ ਆਖਿਆ ਵੀ ਵੱਖਰੀ ਸ਼੍ਰੇਣੀ ਵਿੱਚ ਰੱਖੇ ਗਏ ਸੋ ਦਰ ਤੇ ਸੋ ਪੁਰਖ ਜਿਹੜੇ ਦੋ ਸ਼ਬਦ ਆ ਨਾ, ਇਹਨਾਂ ਨੂੰ ਬਾਕੀ ਸ਼ਬਦਾਂ ਵਾਂਗੂ ਕੈਟਾਗਰਾਈਜ਼ ਨਹੀਂ ਕੀਤਾ ਗਿਆ, ਇਹਨਾਂ ਨੂੰ ਵੱਖਰਾ ਰੱਖਿਆ ਗਿਆ। ਤੋ ਇਸ ਸ਼੍ਰੇਣੀ ਦੇ ਪਿੱਛੋਂ ਮੂਲ ਮੰਤਰ ਫਿਰ ਨਵੇਂ ਸਿਰਿਓਂ ਦਰਜ ਹੈ। ਹੁਣ ਜੇ ਇਹਨੂੰ ਆਪਾਂ ਅੱਗੇ ਪੋਥੀ ਨੂੰ ਵੇਖੀਏ ਨਾ ਸਾਧ ਸੰਗਤ, ਤੇ ਜਦੋਂ ਆਸਾ ਰਾਗ ਸ਼ੁਰੂ ਹੋਇਆ ਤੇ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਲਿਖਿਆ ਮਹਾਰਾਜ ਨੇ ਪਹਿਲਾਂ, ਫਿਰ ਸੋਦਰ ਵਾਲੀ ਉਹ ਪੌੜੀ ਲਿਖੀ ਪੂਰੀ, ਇੱਥੇ ਸੋਦਰ ਸ਼ਬਦ ਦਰਜ ਹੈ। ਫਿਰ ਜੇ ਤੁਸੀਂ ਸੋਦਰ ਨੂੰ ਪੜ੍ਹੋ ਤੇ ਉੱਥੇ ਇੱਦਾਂ ਪੈਟਰਨ ਹੈ ਸ਼ਬਦ ਦਾ ਵੀ ਜਿਵੇਂ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀਆਂ ਕੇਤੇ ਤੇਰੇ ਗਾਵਣ ਹਾਰੇ ਅੱਗੇ ਇੱਕ ਆ ਗਿਆ ਦੋ ਆ ਗਿਆ ਤਿੰਨ ਆ ਗਿਆ ਇੱਦਾਂ ਕਰਕੇ। ਪਰ ਇਸ ਸ਼ਬਦ ਵਿੱਚ ਇੱਦਾਂ ਨਹੀਂ ਹੈਗਾ, ਇਹ ਸ਼ਬਦ ਦੇ ਅਖੀਰ ਤੇ ਇੱਕ ਦਰਜ ਹੈ ਬਸ,

ਅਗਲਾ ਸ਼ਬਦ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਦਾ ਹੈ। ਉਸ ਤੋਂ ਫਿਰ ਬਾਅਦ ਵਿੱਚ ਅੱਗੇ ਸ਼ਬਦਾਂ ਦੀ ਤਰਤੀਬ ਸ਼ੁਰੂ ਹੁੰਦੀ ਹੈ, ਜਿਹਨੂੰ ਬਾਬਾ ਜੀ ਨੇ ਕਿਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹਿਲਾ ਪਹਿਲਾ, ਚੌਪ ਦੇ ਘਰ ਦੂਜਾ, ਸੁਣ ਵੱਡਾ ਆਖੇ ਸਭ ਕੋਈ। ਹੁਣ ਵੇਖੋ ਆਪਾਂ ਉੱਥੇ ਪੜ੍ਹਿਆ ਸੁਣ ਵੱਡਾ ਆਖੇ ਸਭ ਕੋਈ, ਇੱਥੇ ਹੈ ਸੁਣ ਵੱਡਾ ਆਖੇ ਸਭ ਕੋਈ, ਕੇਵੜ ਵੱਡਾ ਡੀਠਾ ਹੋਈ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤੋ ਇੱਥੋਂ ਫਿਰ ਜਿਹੜੀ ਸੋਦਰ ਦੀ ਬਾਣੀ ਹੈ, ਜਿਹੜੇ ਉਹਦੇ ਸ਼ਬਦ ਨੇ ਤੇ ਇਹ ਸ਼ਬਦ ਜਿਹੜੇ ਨੇ ਇਹਨਾਂ ਵਿੱਚ ਇੱਕ ਫਰਕ ਹੈ। ਤੋ ਆਪਾਂ ਪਹਿਲੇ ਸ਼ਬਦ ਨੂੰ ਅੱਜ ਵਿਚਾਰੀਏ। ਸਭ ਤੋਂ ਪਹਿਲਾਂ ਸਤਿਗੁਰ ਨੇ ਮੰਗਲ ਉਚਾਰਨ ਕੀਤਾ ਸੰਪੂਰਨ ਮੂਲ ਮੰਤਰ, ਇੱਕ ਓਅੰਕਾਰ ਤੋਂ ਲੈ ਕੇ ਤੇ ਗੁਰਪ੍ਰਸਾਦ ਤੱਕ। ਮਹਾਰਾਜ ਬਖਸ਼ਿਸ਼ ਕਰਦੇ ਨੇ ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ। ਸਤ ਨਾਮ ਦਾ ਮਤਲਬ ਹੈ ਉਹਦੀ ਜਿਹੜੀ ਹੋਂਦ ਹੈ, ਉਹਦੀ ਜਿਹੜੀ ਐਗਜਿਸਟੈਂਸ ਹੈ ਉਹ ਸਦੀਵੀ ਹੈ। ਇੱਥੇ ਸਤ ਦਾ ਅਰਥ ਸੱਚ ਨਹੀਂ ਹੈਗਾ, ਜਿਵੇਂ ਆਪਾਂ ਕਹਿੰਦੇ ਨਾ ਸੱਚ ਤੇ ਝੂਠ, ਵੀ ਜਿਵੇਂ ਕੋਈ ਕਹਿ ਦੇਵੇ ਰੱਬ ਸੱਚਾ ਹੈ, ਨਹੀਂ ਉਹ ਤੇ ਸੱਚਾ ਹੈ ਹੀ ਹੈ, ਝੂਠਾ ਤੇ ਹੁੰਦਾ ਹੀ ਹੈ ਨਾ, ਝੂਠਾ ਤੇ ਹੁੰਦਾ ਨਹੀਂ ਨਾ ਉਹ। ਇੱਥੇ ਸੱਤ ਦਾ ਮਤਲਬ ਹੈ ਵੀ ਸਦਾ ਹੀ ਹੈ, ਉਹਦਾ ਜਿਹੜਾ ਨਾਮਣਾ ਹੈ, ਉਹਦੀ ਜਿਹੜੀ ਹੋਂਦ ਹੈ ਉਹ ਸਦਾ ਹੀ ਹੈ। ਕਰਤਾ ਪੁਰਖ, ਕਰਤਾ ਦਾ ਮਤਲਬ ਹੁੰਦਾ ਕਰਨ ਵਾਲਾ। ਪੁਰਖ ਕਹਿੰਦੇ ਨੇ ਵੀ ਜਿਹੜਾ ਕਰਕੇ ਉਹਦੇ ਵਿੱਚ ਵਸਿਆ ਹੋਇਆ, ਵੀ ਆਪਣੀ ਰਚਨਾ ਤੋਂ ਬਾਹਰ ਨਹੀਂ ਹੈਗਾ ਕਿਤੇ, ਉਹਨੇ ਕੀਤਾ ਸਾਰਾ ਕੁਝ ਹੀ ਹੈ। ਤੂੰ ਕਰਤਾਰ ਕਰੇ ਸੋ ਹੋਏ, ਬਾਬਾ ਜੀ ਨੇ ਆਖਿਆ ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੋ ਕਰਤਾ ਪੁਰਖ ਦਾ ਅਰਥ ਹੈ ਜਿਹੜਾ ਕਰਤਾ ਕ੍ਰੀਏਟਰ ਹੈ, ਤੇ ਪੁਰਖ ਕਹਿੰਦੇ ਨੇ ਜਿਹੜਾ ਕਰਕੇ ਉਹਦੇ ਵਿੱਚ ਵਸਿਆ ਹੋਇਆ। ਅੱਗੇ ਮਹਾਰਾਜ ਕਹਿੰਦੇ ਨਿਰਵੈਰ, ਨਿਰਭਉ, ਨਿਰਭਉ ਦਾ ਅਰਥ ਹੈ ਜਿਹਨੂੰ ਕੋਈ ਡਰ ਨਹੀਂ, ਜਿਹੜਾ ਕਿਸੇ ਦੇ ਭੈ ਵਿੱਚ ਨਹੀਂ, ਕਿਸੇ ਦੇ ਡਰ ਵਿੱਚ ਨਹੀਂ ਹੈਗਾ। ਆਪਾਂ ਸਾਰੇ ਭੈ ਵਿੱਚ ਹਾਂ, ਜਿੰਨੀ ਕੁਦਰਤ ਹੈ, ਜਿੰਨੀ ਸ੍ਰਿਸ਼ਟੀ ਹੈ, ਜਿੰਨਾ ਸੰਸਾਰ ਉਹਦਾ ਰਚਿਆ ਹੈ, ਸਾਰਾ ਉਹਦੇ ਭੈ ਵਿੱਚ ਹੈ, ਉਹਦੇ ਨਿਯਮ ਵਿੱਚ ਹੈ, ਉਹਦੇ ਹੁਕਮ ਵਿੱਚ ਹੈ, ਪਰ ਰੱਬ ਆਪ ਹੁਕਮ ਵਿੱਚ ਨਹੀਂ ਹੈਗਾ। ਉਹਨੇ ਸਾਰਾ ਕੁਝ ਭੈ ਵਿੱਚ, ਸੂਰਜ ਭੈ ਵਿੱਚ, ਚੰਦ, ਆਪਾਂ ਆਸਾ ਕੀ ਵਾਰ ਦੇ ਵਿੱਚੋਂ ਪੜ੍ਹਦੇ ਹਾਂ। ਤੋ ਰੱਬ ਜਿਹੜਾ ਹੈ ਉਹ ਕਿਸੇ ਡਰ ਵਿੱਚ ਨਹੀਂ ਹੈਗਾ, ਉਹ ਕਿਸੇ ਭੈ ਵਿੱਚ ਨਹੀਂ ਹੈ। ਸਾਰਾ ਸੰਸਾਰ, ਕੁਦਰਤ, ਪੌਣ ਪਾਣੀ ਉਹਦੇ ਭੈ ਵਿੱਚ ਨੇ, ਭੈ ਵਿੱਚ ਚੱਲੇ ਲੱਖ ਦਰਿਆਓ, ਤੋ ਲੱਖਾਂ ਦਰਿਆ ਜ਼ਿੰਦਗੀਆਂ ਦੇ ਉਹਦੇ ਭੈ ਵਿੱਚ ਨੇ, ਤੁਸੀਂ ਉਹਦੇ ਭੈ ਤੋਂ ਪਾਸੇ ਨਹੀਂ ਹੋ ਸਕਦੇ। ਨਿਰਭਉ ਹੈ, ਉਹ ਆਪ ਨਿਰਭਉ ਹੈ। ਨਿਰਵੈਰ, ਨਿਰਵੈਰ ਦਾ ਅਰਥ ਹੈ ਜਿਹੜਾ ਵੈਰ ਨਹੀਂ ਖੱਟਦਾ ਕਿਸੇ ਨਾਲ, ਉਹਦਾ ਵੈਰ ਵੀ ਕਿਸੇ ਨਾਲ ਨਹੀਂ, ਉਹਨੇ ਇੱਕ ਨਿਯਮ, ਉਹਦਾ ਕਾਨੂੰਨ ਬਣਿਆ ਹੋਇਆ। ਮੰਨ ਲਓ ਵੀ ਕੋਈ ਬੰਦਾ ਜੌਬ ਕਰਦਾ ਹੋਵੇ ਜੀ, ਆਪਾਂ ਸਿੱਧੀ ਇੱਕ ਉਦਾਹਰਣ ਲੈ ਲਈਏ, ਤੇ ਜੌਬ ਦਾ ਇਹ ਨਿਯਮ ਹੋਵੇ ਵੀ ਬੰਦਾ 60-70 ਸਾਲ ਜਾਂ ਜਦੋਂ ਵੀ ਉਹਦੀ ਰਿਟਾਇਰਮੈਂਟ ਹੁੰਦੀ ਹੈ, ਉਹ ਇੱਕ ਨਿਯਮ ਬਣ ਗਿਆ, ਉਹ ਵੈਰ ਨਹੀਂ ਹੁੰਦਾ, ਉਹ ਵੈਰ ਨਹੀਂ, ਉਹਨੂੰ ਆਪਾਂ ਕਹਿੰਦੇ ਵੀ ਇਹਨੇ ਮੇਰੇ ਨਾਲ ਵੈਰ ਕੀਤਾ, ਇੱਦਾਂ ਵੈਰ ਨਹੀਂ ਹੋ ਸਕਦਾ ਕਦੀ ਵੀ। ਤੋ ਰੱਬ ਦੀ ਨਿਯਮਾਵਲੀ ਦੇ ਵਿੱਚ ਇਹ ਗੱਲ ਤੈਅ ਹੈ ਵੀ ਸਾਡੀ ਮੌਤ ਆਉਣੀ ਹੈ ਇੱਕ ਦਿਨ, ਉਹਨੂੰ ਆਪਾਂ ਵੈਰ ਨਹੀਂ ਕੰਸਿਡਰ ਕਰਦੇ, ਵੈਰ ਨਹੀਂ ਵਿਚਾਰਦੇ ਵੀ ਰੱਬ ਵੈਰ ਕਰ ਰਿਹਾ। ਜਿਵੇਂ ਕਿਸੇ ਨੇ ਆਪਣਾ ਬਾਗ ਘਰ ਦੇ ਵਿੱਚ ਲਾਇਆ ਹੋਵੇ, ਬਗੀਚਾ ਲਾਇਆ ਹੋਵੇ ਘਰ ਦੇ ਵਿੱਚ, ਤੇ ਇੱਕੋ ਦਮ ਉੱਥੇ ਕੰਸਟਰਕਸ਼ਨ ਚੱਲ ਪਵੇ, ਤੇ ਉਸ ਬਗੀਚੇ ਨੂੰ ਆਪ ਹੱਥੀਂ ਢਾਉਣਾ ਵੀ ਪਵੇ ਕੁਝ ਨਵਾਂ ਸਿਰਜਣ ਵਾਸਤੇ, ਤੋ ਆਪਾਂ ਉਹਨੂੰ ਕਦੀ ਵੀ ਇੱਦਾਂ ਨਹੀਂ ਕਹਿੰਦੇ ਵੀ ਮੈਂ ਬਗੀਚੇ ਨਾਲ ਵੈਰ ਕਮਾ ਲਿਆ। ਤੋ ਜਿਵੇਂ ਸਾਡੀਆਂ ਚੀਜ਼ਾਂ ਸਾਡੇ ਕੰਟਰੋਲ ਦੇ ਵਿੱਚ ਹੁੰਦੀਆਂ ਨੇ, ਕਿਸਾਨ ਨੇ ਫਸਲ ਬੀਜੀ, ਬਾਬਾ ਜੀ ਨੇ ਬਾਣੀ ਵਿੱਚ ਉਦਾਹਰਨ ਦਿੱਤੀ ਵੀ ਜਿਵੇਂ ਕਿਸਾਨ ਆਪਣੀ ਫਸਲ ਨੂੰ ਬੀਜਦਾ, ਉਹ ਕੱਚੀ ਵੱਢ ਲਵੇ, ਪੱਕੀ ਵੱਢ ਲਵੇ, ਉਹਦੇ ਉੱਤੇ ਮਰਜ਼ੀ ਹੈ, ਉਹਦੇ ਵੈਰ ਥੋੜ੍ਹਾ ਹੈਗਾ ਉਹਦਾ। ਕੱਚੀ ਵੱਢ ਕੇ ਵੀ ਕਈ ਵਾਰ ਕਿਸਾਨ ਆਪਣੀ ਫਸਲ ਨੂੰ ਪਸ਼ੂਆਂ ਦੇ ਅੱਗੇ ਸੁੱਟ ਦਿੰਦਾ। ਇਸ ਕਰਕੇ ਰੱਬ ਦਾ ਵੈਰ ਨਹੀਂ ਹੈਗਾ ਕਿਸੇ ਨਾਲ, ਅਸੀਂ ਵੈਰ ਮੰਨ ਬਹਿੰਦੇ ਕਈ ਵਾਰ ਵੀ ਜੇ ਕਿਸੇ ਦੇ ਘਰੇ ਮੌਤ ਹੋ ਗਈ, ਆਪਾਂ ਕਹਾਂਗੇ ਰੱਬ ਨੇ ਮੇਰੇ ਨਾਲ ਕੀ ਕਰ ਦਿੱਤਾ, ਵੈਰ। ਵੈਰ ਕਾਹਦਾ ਹੈ? ਕੁਦਰਤ ਵਿੱਚ ਮੌਤ ਇੱਕ ਅਟਲ ਨਿਯਮ ਹੈ, ਜਿੱਦਾਂ ਬਾਕੀ ਨਿਯਮ ਹੁੰਦੇ ਨੇ ਨਾ, ਇੱਕ ਪ੍ਰੋਸੈਸ ਹੈ। ਤੁਸੀਂ ਫੂਡ ਖਾਧਾ, ਉਹਦਾ ਇੱਕ ਪ੍ਰੋਸੈਸ ਹੈ ਵੀ ਉਹ ਜਿੰਨੀ ਤੁਹਾਨੂੰ ਲੋੜ ਸੀ ਉਹ ਤੁਹਾਡੇ ਖੂਨ ਦਾ ਹਿੱਸਾ ਬਣ ਜਾਣੀ, ਬਾਕੀ ਚੀਜ਼ ਬਾਹਰ ਵੇਸਟ ਹੋ ਜਾਣੀ। ਤੋ ਹਰ ਚੀਜ਼ ਜਿਹੜੀ ਹੈ ਉਹ ਇੱਕ ਨਿਯਮ, ਇੱਕ ਕਾਨੂੰਨ, ਕਾਇਦੇ ਦੇ ਵਿੱਚ ਚੱਲ ਰਹੀ ਹੈ। ਤੋ ਵੈਰ ਨਹੀਂ ਹੈ, ਇਹਨੂੰ ਆਪਾਂ ਵੈਰ ਨਹੀਂ ਕਹਿ ਸਕਦੇ, ਨਿਰਵੈਰ। ਅਕਾਲ ਮੂਰਤ,
महाराज कहिंदे ने ओ वाहिगुरु ओ संसार दा रचनहार उहदे उत्ते समें दा कोई असर नहीं हुंदा। काल कहिंदे ने टाइम नूं, ते अकाल दा अर्थ हुंदा जिहड़ा बिउण दा टाइम आ, जिहदे उत्ते टाइम दे टाइम दा जिहदे उत्ते कोई असर नहीं हुंदा। अपने सारिआं उत्ते टाइम दा असर हो रिहा, समें दा अपने उत्ते प्रभाव पै रिहा। आपां बचपन च जवानी आई, बुढ़ेपा आवेगा, मर जावांगे, टाइम दा साडे उत्ते असर है। पर रब जिहड़ा है उह अकाल है। उहदी मूरत दा मतलब हुंदा जी हस्ती, मूरत दा मतलब उहदी चित्र नहीं, तस्वीर नहीं कोई, जिवें आपां मूर्ति कह दिंदे आ। मूर्ति उत्ते भी टाइम दा असर हो जांदा। जिहड़ी घर दे विच बंदे ने कोई मूर्ति लिआण के रखी होवे, समा पा के उहदे उत्ते मिट्टी घट्टा धूड़ जम के, ते फिर उह मूर्ति अगे वाली शाइनिंग उहदी नहीं रहिंदी, क्योंकि वह रब नहीं हैगी। असीं कई बार वैसे मूर्तियां नूं रब समझ के पूजदे आ। ते मैं ते कई बार कहिंदा हुंदा इत्थे ना, कई बार लोग चोरी छिपे गुरुद्वारे फोटोआं छड्ड दिंदे ने, चोरी छिपे, कि भाई तुहानूं ते वार वार कह रहे हां वी सिख मूर्ति दा पुजारी नहीं हैगा, किसे भी तस्वीर नूं ना पूजिया करो, भावें उह किसे गुरू दी है, भावें किसे शहीद दी है, किसे भी तस्वीर नूं ना पूजिया करो, असीं तस्वीरां दे पुजारी नहीं होगे। कल ताई जिहड़ी तुसीं तस्वीर बड़ी रीझ नाल घर च ला के अगे जोतां जगाउंदे रहे वी इस तस्वीर इस मूर्ति विच्चों सानूं फलाना ने आह दात दित्ती उह दात दित्ती, हुण फिर तुहाडियां दातां पूरियां हो गईआं, हुण उहनूं थोड़ा थोड़ा देईदा करो। फिर जे तुसीं मन्नदे हो वी उहदे विच कोई ताकत कोई शक्ति हैगी आ, ते फिर ते तुहाडा बड़ा नुकसान करेगी जदों तुसीं इदां सुट दिंदे हो उहनूं। पहली गल, इदां कुछ नहीं हुंदा, मैं डरा नहीं किसे नूं रिहा, इदां कुछ नहीं हुंदा, जस्ट एक पीस ऑफ कागज़ आ, कुछ नहीं है। तो मूर्त जिहड़ी है वह रब की तो हो ही नहीं कोई सकती। रूप ना रेख ना रंग किश त्रेह गुण ते प्रभ भिन्न। ते सानू महाराज ने जोड़ दिता शब्द दे लड़, शब्द गुरु सुरत धुन चेला। इस करके फिर साडे च मूर्ति का तो कंसैप्ट ही कोई नहीं ना है। मूर्ति अपने आप विच कुछ नहीं दे सकती किसी नूं। तो तुसी आप ही अल्यूजन तुहाडे अंदर इदां दा क्रिएट होया वी तुसी मूर्ति नूं पावरफुल मन्नण लग पए। तुहाडे माइंड ने आप ही उस चीज़ नूं सिरज लिया, आप ही तुसी उत्तों डरी गए। कई घरां दे विच कोई अरदास बेनती करनी भी जाना होवे ना, ते घर वाले कहणगे भी बाबा जी इधर नूं मूंह कर लो, आवे इत्थे फोटो लगी गुरु गोबिंद सिंह दी। तो मैं कहिंदा हुंदा कोई नहीं, खलो जो 10 साल तुसी इहो सुट जाणी इत्थे गुरुद्वारे, इहो इत्थे सुट जाणी तुसी। फिर लभदे फिरना भी इह कित्थे सुट गई हुण, जदों पुत्र ने कहा पुराणी हो गई नवीं लिआण के ला लांगे। फिर की रब इदां हुंदा, मतलब कम से कम जिहनूं तुसी आप मन रहे हो उहनूं फिर चंगी तरह मन्नो ना उस चीज़ नूं। तो गुरु कृपा करे सानू समात आवे, मूर्तियां फोटोआं दे विच्चों बाहर निकलो, शब्द दे लड़ लगी। तो इत्थे है अकाल मूर्त, मूर्त दा मतलब उहदी हस्ती, अकाल दा मतलब है जिहदे उत्ते टाइम दा कोई असर नहीं हुंदा, उहनूं अकाल कहिंदे ने। अकाल मूर्त अजूनी, अजूनी मतलब जिहड़ा जूना दे विच नहीं आउंदा। सह भंग अपने आप तो, स्वै तो सह भंग, उहदा प्रकाश अपने आप तो है। अगे बाबा जी ने कहा गुर प्रसाद, गुरु दे प्रसाद द्वारा उहदी समझ लगती है। प्रसाद मतलब कृपा, एक प्रसाद है कड़ाह प्रसाद की देग है। चलो ये सानू इक्वैलिटी का सिद्धांत दिंदी है, जे असीं कमा लईए ये साढ़े पेट नूं थोड़ा देर बन के रखती है, चंगी गल है। पर असल विच प्रसाद की है, गुरु की कृपा, गुरु की मत लैनी। तो इस प्रसाद नूं ते बंदा बड़ी शिद्दत नाल छकदा, पर जिहड़ी कृपा वरत रही हुंदी है गुरु के शब्द द्वारा, उहनूं नहीं बंदा समझदा, उहनूं नहीं समझदा। कदी नहीं हुंदा वी बंदा बैठ के बाणी की विचार सुन लईए, कोई बाणी के शब्द सुन लईए, बहुत घट हुंदा। तो जिहड़ा असली प्रसाद है उहतों असीं सारे की हाँ, वांझे हाँ। तो महाराज ने आख्या राग आसा महला पहला, राग आसा शरीर पहला, घर पहला सो दर। तो शब्द दा जिहड़ा इहदा हैडिंग है वह की है सो दर। दर दा मतलब हुंदा जी दरवाजा। तो बाबा जी ने गल प्रारंभ की सो दर तेरा केहा, सो घर केहा, जित बह सरब संभाले। हुण जे उपरोक्त उपरली निगाह नाल शब्द नूं समझोगे तो फिर इहदा इदां लगना भी वह रब दा किहड़ा दर है, किहड़ा घर है,
ਜਿੱਥੇ ਬੈਠ ਕੇ ਉਹ ਸਾਰੇ ਸੰਸਾਰ ਦੀ ਸੰਭਾਲ ਕਰ ਰਿਹਾ। ਤੇ ਫਿਰ ਕਈ ਕਈਆਂ ਨੇ ਦਰ ਬਣਾਏ ਵੀ ਉਹਦਾ ਦਰ ਸੱਤਵੇਂ ਅਸਮਾਨ ਤੇ ਹੈ, ਉਹਦਾ ਘਰ ਜਿਹੜਾ ਹੈ ਉਹ ਫਲਾਨੀ ਥਾਂ ਉੱਤੇ ਹੈ, ਉੱਥੋਂ ਬੈਠਾ ਇੱਦਾਂ ਕਰਕੇ ਆਪਣੀ ਸ੍ਰਿਸ਼ਟੀ ਵੱਲ ਸੰਸਾਰ ਵੱਲ ਵੇਖ ਰਿਹਾ। ਨਹੀਂ, ਇੱਦਾਂ ਕੁਝ ਨਹੀਂ ਹੈਗਾ, ਇੱਦਾਂ ਕੁਝ ਨਹੀਂ ਹੈ। ਉਹ ਤੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਤੋ ਇਹ ਮਹਾਰਾਜ ਨੇ ਜਿੰਨੀਆਂ ਐਗਜ਼ਾਮਪਲਸ ਇੱਥੇ ਦਿੱਤੀਆਂ ਨੇ ਨਾ ਜੀ ਸਾਧ ਸੰਗਤ, ਇਹ ਦਿੱਤੀਆਂ ਨੇ ਜਿਹੜੀ ਪ੍ਰਚਲਿਤ ਇੱਕ ਗੱਲ ਚੱਲ ਰਹੀ ਹੈ, ਇਹ ਗੁਰੂ ਸਾਹਿਬ ਦਾ ਆਪਣਾ ਪੱਖ ਨਹੀਂ ਹੈ। ਜੋ ਦੁਨੀਆਂ ਦੇ ਵਿੱਚ ਪ੍ਰਚਲਿਤ ਹੈ ਨਾ, ਜੋ ਚੱਲ ਰਿਹਾ ਹੈ, ਇਹ ਸਾਰੀਆਂ ਉਹਦੀਆਂ ਐਗਜ਼ਾਮਪਲਸ ਨੇ। ਜਿਵੇਂ ਮੰਨ ਲਓ ਕੋਈ ਸਮਾਂ ਸੀ ਜਦੋਂ ਧਰਤੀ ਨੂੰ ਲੋਕ ਕੀ ਕਹਿੰਦੇ ਸੀ, ਫਲੈਟ ਆ, ਚਪਟੀ ਆ, ਤੇ ਬਾਈਬਲ ਨੇ ਕਿਹਾ ਵੀ ਧਰਤੀ ਚਪਟੀ ਆ, ਇਸ ਕਰਕੇ ਸਾਰਿਆਂ ਨੇ ਮੰਨ ਲਿਆ ਵੀ ਧਰਤੀ ਕੀ ਹੈ, ਚਪਟੀ ਹੈ। ਅੱਜ ਇਹ ਗੱਲ ਬੜੀ ਸਪਸ਼ਟ ਹੈ ਵੀ ਧਰਤੀ ਜਿਹੜੀ ਹੈ ਉਹ ਚਪਟੀ ਨਹੀਂ ਹੈ, ਧਰਤੀ ਅੰਡਾਕਾਰ ਦੇ ਵਿੱਚ ਹੈ। ਤੋ ਇੱਕ ਸਾਡੇ ਵਿੱਚ ਵੀ ਹੈਗਾ, ਉਹ ਕਈ ਨਾ ਟਿਕਟੋਕ ਤੇ ਵੀਡੀਓ ਪਾਉਂਦਾ ਹੁੰਦਾ ਬੰਦਾ, ਉਹਨੇ ਸਿਰ ਉੱਤੇ ਵੈਸੇ ਦੁਮਾਲਾ ਸਜਾਇਆ ਹੋਇਆ, ਕਹਿੰਦਾ ਜੀ ਵੇਖੋ ਬਾਣੀ ਨੇ ਕਿਹਾ ਧਰਤੀ ਚਪਟੀ ਹੈ, ਸਾਰੇ ਧਰਮ ਗ੍ਰੰਥਾਂ ਨੇ ਮੰਨਿਆ ਧਰਤੀ ਚਪਟੀ ਹੈ, ਬਾਣੀ ਨੇ ਕਿਤੇ ਨਹੀਂ ਕਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਕਿਹਾ ਧਰਤੀ ਗੋਲ ਆ ਤੇ ਨਾ ਕਿਹਾ ਧਰਤੀ ਚਪਟੀ ਹੈ, ਕਿਉਂਕਿ ਬਾਣੀ ਦਾ ਇਹ ਵਿਸ਼ਾ ਹੀ ਨਹੀਂ ਹੈਗਾ। ਤੋ ਉਹ ਕੀ ਕਰਦੇ ਨੇ, ਇੱਕ ਦੀ ਪੰਕਤੀ ਬਾਣੀ ਦੇ ਵਿੱਚੋਂ ਚੁੱਕ ਕੇ ਤੇ ਮੁੜ ਕੇ ਫਿਰ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰੀ ਜਾਂਦੇ ਨੇ। ਤੋ ਬਾਈਬਲ ਨੇ ਕਿਹਾ ਸੀ ਵੀ ਧਰਤੀ ਚਪਟੀ ਆ, ਤੇ ਉਹਦਾ ਲੌਜਿਕ ਇਹ ਸੀ ਵੀ ਜੇ ਧਰਤੀ ਗੋਲ ਹੋਵੇ ਤੇ ਬੰਦਾ ਡਿੱਗ ਨਾ ਪਵੇ। ਉਹਨਾਂ ਦਾ ਜਿਹੜਾ ਲੌਜਿਕ ਸੀ ਵੀ ਜੇ ਧਰਤੀ ਗੋਲ ਹੈ ਤੇ ਫਿਰ ਬੰਦਾ ਡਿੱਗਦਾ ਕਿਉਂ ਨਹੀਂ। ਹੁਣ ਸਮਾਜ ਵਿੱਚ ਪ੍ਰਚਲਿਤ ਹੈ ਫੋਰ ਡਾਇਰੈਕਸ਼ਨ, ਚਾਰ ਡਾਇਰੈਕਸ਼ਨਾਂ ਹੁੰਦੀਆਂ ਨਾ, ਈਸਟ, ਵੈਸਟ, ਸਾਊਥ, ਨੌਰਥ। ਪਰ ਵੈਸੇ ਜੇ ਤੁਸੀਂ ਸਾਇੰਸ ਦੇ ਸਟੂਡੈਂਟ ਹੋ ਤਾਂ ਤੁਹਾਨੂੰ ਪਤਾ ਹੈ ਵੀ ਚਾਰ ਨਹੀਂ ਹੁੰਦੀਆਂ, ਦੋ ਹੀ ਨੇ, ਨੌਰਥ ਪੋਲ ਤੇ ਸਾਊਥ ਪੋਲ, ਚਾਰ ਨਹੀਂ ਹੈਗੀਆਂ। ਚਾਰ ਡਾਇਰੈਕਸ਼ਨ ਵੀ ਉਸ ਚੀਜ਼ ਦੀਆਂ ਹੁੰਦੀਆਂ ਜਿਹੜੀ ਚਪਟੀ ਹੋਵੇ, ਜਿਹੜੀ ਚੀਜ਼ ਗੋਲ ਹੈ ਨਾ ਉਹਦੀਆਂ ਚਾਰ ਡਾਇਰੈਕਸ਼ਨ ਨਹੀਂ ਹੁੰਦੀਆਂ। ਤੋ ਉੱਥੇ ਉੱਥੇ ਗੱਲ ਕਿਹੜੀ ਚੱਲਦੀ ਹੈ, ਕਹਿੰਦੇ ਨੌਰਥ ਪੋਲ ਤੇ ਸਾਊਥ ਪੋਲ, ਈਸਟ ਜਾਂ ਵੈਸਟ ਪੋਲ ਨਹੀਂ ਚੱਲਦਾ। ਤੋ ਗੱਲ ਸਮਝਣ ਵਾਲੀ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਹ ਵਿਸ਼ਾ ਹੀ ਨਹੀਂ ਹੈਗਾ। ਹੁਣ ਸਾਡੇ ਧਾਰਮਿਕ ਲੋਕਾਂ ਦੀ ਪ੍ਰੋਬਲਮ ਪਤਾ ਕੀ ਆ, ਮੇਰਾ ਸਮਾਂ ਵੀ 5 ਮਿੰਟ ਬਾਕੀ ਰਹਿ ਗਿਆ, ਸਾਡੇ ਧਾਰਮਿਕ ਲੋਕਾਂ ਦੀ ਪ੍ਰੋਬਲਮ ਇਹ ਆ ਵੀ ਸਾਡੇ ਧਰਮ ਗ੍ਰੰਥ ਖਤਰੇ 'ਚ ਪੈ ਜਾਂਦੇ। ਪਤਾ ਕਦੋਂ ਪੈਂਦੇ ਆ, ਜਦੋਂ ਅਸੀਂ ਕਿਸੇ ਚੀਜ਼ ਦਾ ਦਾਅਵਾ ਬੰਨ ਲੈਂਦੇ ਹਾਂ ਤੇ ਉਦੋਂ ਸਾਡੇ ਧਰਮ ਗ੍ਰੰਥ ਕੀ ਕਿੱਥੇ ਪੈ ਜਾਣਗੇ, ਖਤਰੇ 'ਚ ਪੈਣੇ। ਜ਼ਿੰਦਗੀ 'ਚ ਕਦੀ ਦਾਅਵਾ ਨਹੀਂ ਬੰਨਣਾ, ਕਦੀ ਦਾਅਵਾ ਨਹੀਂ ਬੰਨਣਾ। ਜਿਹੜੀ ਇਨਫੋਰਮੇਸ਼ਨ ਹੁੰਦੀ ਆ ਨਾ, ਜਿਹੜੀ ਇਨਫੋਰਮੇਸ਼ਨ ਹੈ ਉਹ ਬਦਲਦੀ ਰਹਿੰਦੀ ਆ ਸਮੇਂ ਦੇ ਹਿਸਾਬ ਨਾਲ ਇਨਫੋਰਮੇਸ਼ਨ। ਹੁਣ ਤੁਸੀਂ ਸਾਇੰਸ ਨੂੰ ਵੇਖੋ, ਕਦੀ ਸਾਇੰਸ ਨੇ ਕਿਹਾ ਜੀ 9 ਗ੍ਰਹਿ ਨੇ, ਕਦੀ 10 ਕਹਿ ਦਿੱਤਾ, ਕਦੀ 12 ਕਹਿ ਦਿੱਤੇ। ਤੁਸੀਂ ਕਿਸੇ ਚੀਜ਼ ਨੂੰ ਪਕੜ ਕੇ ਬੈਠ ਜਾਓ ਤੇ ਇਦਾਂ ਦਾ ਦਾਅਵਾ ਫਿਰ ਕਰ ਦਿਓ ਵੀ ਨਹੀਂ ਵੇਖੋ ਮਹਾਰਾਜ ਦੀ ਬਾਣੀ ਵੀ ਕਹਿੰਦੀ 12 ਗ੍ਰਹਿ ਹੁੰਦੇ ਨੇ, ਤੇ ਤੁਹਾਡਾ ਧਰਮ ਖਤਰੇ 'ਚ ਹੀ ਹੈ ਫਿਰ। ਕਿਉਂਕਿ ਜਿੱਦਣ ਸਾਇੰਸ ਨੇ 14 ਕਹਿ ਦਿੱਤੇ, ਜਾਂ ਤੁਸੀਂ ਆਪਣੀ ਗੱਲ ਨੂੰ ਬਦਲੋਗੇ ਤੇ ਜਾਂ ਫਿਰ ਕੀ ਕਰੋਗੇ, ਤੇ ਵਿਰੋਧ ਕਰੋਗੇ। ਗੱਲ ਸਮਝਣ ਵਾਲੀ ਇਹ ਹੈ। ਹੁਣ ਉਹਨਾਂ ਨੇ ਗਲੀਲੀਓ ਨੂੰ ਮਾਰ ਦਿੱਤਾ, ਇਸ ਕਰਕੇ ਮਾਰਿਆ ਕਿਉਂਕਿ ਉਹਨੇ ਕੀ ਕਿਹਾ ਵੀ ਧਰਤੀ ਗੋਲ ਆ, ਤੇ ਬਾਈਬਲ ਕਹਿੰਦੀ ਸੀ ਵੀ ਧਰਤੀ ਕੀ ਆ, ਚਪਟੀ ਆ। ਆ ਜਿਹੜੇ ਸਾਡੇ ਸੋ ਕਾਲਡ, ਖਿਮਾ ਮੈਂ ਚਾਹੁੰਦਾ, ਸੰਪਰਦਾਵਾਂ ਵਾਲੇ ਵੀਰ ਭਰਾ ਨੇ, ਉਹ ਕੀ ਕਰਦੇ ਨੇ ਵੀ ਉਹਨਾਂ ਨੇ ਕਿਹਾ ਵੇਖੋ ਜੀ ਮਹਾਰਾਜ ਦੀ ਬਾਣੀ ਨੇ ਆਹ ਗੱਲ ਆਖੀ ਹੈ ਤੇ ਇਹ ਏਦਾਂ ਹੀ ਹੈ। ਉਹਨਾਂ ਦੀ ਆਪਣੀ ਸੋਚ ਹੈ ਇੱਕ, ਮਹਾਰਾਜ ਦੀ ਬਾਣੀ ਨੇ ਤੇ ਬੜਾ ਸਪਸ਼ਟ ਆਖਿਆ ਵੀ ਰੱਬ ਜੀ ਤੇਰੀ ਇਸ ਕਾਇਨਾਤ ਦਾ ਮੈਂ ਅੰਤ ਨਹੀਂ ਪਾ ਸਕਦਾ। ਮਹਾਰਾਜ ਦੀ ਬਾਣੀ ਨੇ ਬੜਾ ਸਪਸ਼ਟ ਕਿਹਾ ਕਿ ਆਖਣ ਵਾਲਾ ਕਿਹਾ ਵਿਚਾਰਾ ਸਿਫਤੀ ਭਰੇ ਤੇਰੇ। ਬਾਬੇ ਨੇ ਕੋਈ ਦਾਅਵਾ ਨਹੀਂ ਕੀਤਾ, ਦਾਅਵੇ ਕਰਨ ਵਾਲਾ ਮਨੁੱਖ ਹਮੇਸ਼ਾ ਪਰੇਸ਼ਾਨ ਹੋਵੇਗਾ। ਹੁਣ ਮੰਨ ਲਓ ਆਪਾਂ ਇਹਨੂੰ ਸੌਖਾ ਸਮਝ ਲਈਏ ਥੋੜ੍ਹਾ ਜਿਹਾ, ਮੈਂ ਇੰਡੀਆ ਫੋਨ ਲਾਵਾਂ ਜਾਂ ਤੁਸੀਂ ਸਾਰੇ ਇੰਡੀਆ ਫੋਨ ਲਾਓ ਇਸ ਟਾਈਮ ਤੇ, ਮੈਂ ਦਾਅਵਾ ਇਹ ਕਰਾਂ ਵੀ ਦਿਨ ਹੈ,
ਉਹ ਦਾਵਾ ਕਰਨਗੇ ਵੀ ਅਸੀਂ ਨਹੀਂ ਮੰਨਦੇ ਸੀ, ਰਾਤ ਰਾਤ ਕਹਿੰਦੇ ਅਸੀਂ। ਉਹ ਆਪਣੇ ਦਾਅਵੇ ਉੱਤੇ ਖਲੋ ਜਾਣ ਤੇ ਤੁਸੀਂ ਆਪਣੇ ਦਾਅਵੇ ਉੱਤੇ ਖਲੋ ਜਾਓ, ਜਿੱਤੇਗਾ ਕੌਣ? ਕਲੈਸ਼ ਹੋਵੇਗਾ ਨਾ, ਲੜਾਈ, ਗਾਲਾਂ ਇੱਕ ਦੂਜੇ ਨੂੰ ਕੱਢੀ ਜਾਓ ਤੁਸੀਂ। ਉਹ ਤੂੰ ਝੂਠਾ, ਤੂੰ ਤੁਸੀਂ ਤੁਹਾਡਾ ਟੱਬਰ ਜਨਮ ਤੋਂ ਹੀ ਝੂਠਾ, ਏਦਾਂ ਬੰਦਾ ਅੱਗੋਂ ਬੋਲੀ ਜਾਵੇ। ਤੁਹਾਡਾ ਤੁਹਾਡਾ ਦਾਦਾ ਵੀ ਝੂਠਾ ਸੀ, ਆਹ ਵੇਖ ਵੀਡੀਓ ਕਾਲ, ਆਹ ਵੇਖ ਚਾਨਣ ਇੱਥੇ। ਤੇ ਜੇ ਅਗਲਾ ਹਨੇਰਾ ਵਿਖਾਵੇ ਵੀ ਨਹੀਂ ਹਨੇਰਾ, ਉਹ ਨਹੀਂ ਨਹੀਂ ਇਹ ਤੂੰ ਕਾਲਾ ਪੜਦਾ ਲਾਇਆ, ਏਦਾਂ ਕਿਵੇਂ ਹੋ ਸਕਦਾ ਵੀ ਇੱਥੇ ਹਨੇਰਾ ਹੈ। ਤਾਂ ਗੱਲ ਜਿਹੜਾ ਹੈ ਨਾ, ਆਊਟ ਆਫ ਬਾਕਸ ਜਾ ਕੇ ਜਾਂ ਗ੍ਰੇ ਜਾਂ ਵਾਈਟ ਦੇ ਵਿੱਚੋਂ ਨਿਕਲ ਕੇ ਸਮਝਣ ਵਾਲੀ ਗੱਲ ਇਹ ਹੈ ਵੀ ਨਹੀਂ ਇੱਦਾਂ ਨਹੀਂ ਹੈਗਾ, ਮੈਂ ਵੀ ਗਲਤ ਹਾਂ ਕਿਉਂਕਿ ਮੈਂ ਦਾਅਵਾ ਕਰ ਲਿਆ ਵੀ ਹੁਣ ਦਿਨ ਹੀ ਹੈ, ਤੇ ਉਹ ਵੀ ਗਲਤ ਹੈ ਵੀ ਉਹਨੇ ਇਹ ਦਾਅਵਾ ਕਰ ਲਿਆ ਕਿਉਂਕਿ ਹੁਣ ਰਾਤ ਹੀ ਹੈ। ਤਾਂ ਧਰਮ ਗ੍ਰੰਥਾਂ ਨੂੰ ਸੰਕਟ ਕਿਵੇਂ ਪੈਦਾ ਹੋ ਗਿਆ? ਜਦੋਂ ਗਲੀਲੀਓ ਨੇ ਕਿਹਾ ਧਰਤੀ ਗੋਲ ਆ, ਤੇ ਉਹਨਾਂ ਨੂੰ ਸੰਕਟ ਪੈਦਾ ਹੋ ਗਿਆ ਕਿਉਂਕਿ ਬਾਈਬਲ ਨੇ ਕਿਹਾ ਸੀ ਚਪਟੀ ਹੈ। ਤੇ ਧਾਰਮਿਕ ਆਗੂਆਂ ਦੀ ਸਿਚੁਏਸ਼ਨ ਵੀ ਏਦਾਂ ਦੀ ਹੈ ਵੀ ਕੋਈ ਸਮਾਂ ਸੀ ਜਦੋਂ ਕਿਸੇ ਧਰਮ ਦੀ, ਚਲੋ ਇਹ ਵਿਚਾਰਧਾਰਾ ਸੀ ਵੀ ਆਪਾਂ ਪਸ਼ੂ ਮਾਰ ਕੇ ਪੈਰਾਂ ਵਿੱਚ ਉਹਨਾਂ ਦੀ ਜੁੱਤੀ ਨਹੀਂ ਪਾਉਣੀ, ਵੀ ਸਾਨੂੰ ਇਹ ਲੱਗਦਾ ਹੈ ਵੀ ਇਹ ਗੁਨਾਹ ਹੈ, ਪਾਪ ਹੈ। ਹਾਲਾਂਕਿ ਸਿੱਖੀ ਵਿੱਚ ਇੱਦਾਂ ਨੇ ਕੁਝ ਨਹੀਂ ਹੈਗਾ, ਰਵਿਦਾਸ ਸਾਹਿਬ ਜਿਹੜੇ ਨੇ ਉਹ ਜੁੱਤੀਆਂ ਦਾ ਕੰਮ ਹੀ ਕਰਦੇ ਨੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਪਰ ਅੱਜ ਜੁੱਤੀਆਂ ਪਲਾਸਟਿਕ ਦੀਆਂ ਆ ਗਈਆਂ ਤੇ ਉਹ ਅਜੇ ਵੀ ਉੱਥੇ ਖਲੋਤੇ ਨੇ, ਕਿਉਂਕਿ ਲੌਜਿਕ ਉਹਦੇ ਪਿੱਛੇ ਇਹ ਸੀ ਵੀ ਪਸ਼ੂ ਦੇ ਚੰਮ ਤੋਂ ਬੜੀ ਹੋਈ ਜੁੱਤੀ ਪੈਰਾਂ ਨਾਲ ਨਹੀਂ ਪਾਉਣੀ। ਉਹਨਾਂ ਨੇ ਗੱਲ ਨੂੰ ਸਮਝਿਆ ਨਹੀਂ, ਉਹਨਾਂ ਆਖਿਆ ਨਹੀਂ ਪਾਉਣੀ, ਨਹੀਂ ਪਾਉਣੀ ਮਤਲਬ ਨਹੀਂ ਪਾਉਣੀ, ਭਾਵੇਂ ਉਹ ਪਲਾਸਟਿਕ ਦੀ ਵੀ ਆ ਗਈ, ਭਾਵੇਂ ਲੱਕੜਾਂ ਦੀ ਆ ਗਈ, ਅਸੀਂ ਨਹੀਂ ਪਾਉਣੀ ਜੀ, ਕਿਉਂਕਿ ਸਾਡੇ ਧਰਮ ਗ੍ਰੰਥ ਨੇ ਆਖਿਆ ਵੀ ਇੱਦਾਂ ਨਹੀਂ ਹੈ। ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪ੍ਰਚਲਿਤ ਬਾਬਾ ਜੀ ਨੇ ਕੁਝ ਉਦਾਹਰਨਾਂ ਐਗਜ਼ਾਮਪਲਸ ਦਿੱਤੀਆਂ। ਤਾਂ ਇੱਥੇ ਕਿਹਾ ਸੋ ਦਰ ਤੇਰਾ ਕਿਹਾ, ਆਖਿਆ ਵੀ ਉਹ ਤੇਰਾ ਦਰ ਕਿੱਦਾਂ ਦਾ ਜਿਹਦੇ ਬਾਰੇ ਲੋਕ ਚਰਚਾ ਕਰਦੇ ਨੇ, ਉਹ ਘਰ ਕਿੱਦਾਂ ਦਾ, ਮਤਲਬ ਥੋੜ੍ਹਾ ਜਿਹਾ ਵਿਜ਼ੂਲਾਈਜ਼ ਕਰੋ ਵੀ ਜੇ ਬੰਦੇ ਨੇ ਬਹੁਤ ਪਰਫੈਕਟ ਘਰ ਬਣਾਉਣਾ ਹੋਵੇ ਤੇ ਅਸੀਂ ਕਿੱਦਾਂ ਦਾ ਉਹਦੀ ਵਿਜ਼ੂਲਾਈਜ਼ੇਸ਼ਨ ਕਰ ਸਕਦੇ ਹਾਂ ਵੀ ਮਤਲਬ ਇੱਦਾਂ ਦਾ ਘਰ ਬੜਾ ਸੋਹਣਾ ਹੋਵੇਗਾ, ਉਹ 'ਚ ਮੋਤੀ ਲੱਗੇ ਹੋਣ, ਹੀਰੇ ਲੱਗੇ ਹੋਣ। ਰੱਬ ਦਾ ਘਰ ਵੀ ਕਿਸੇ ਨੇ ਇੱਦਾਂ ਦਾ ਬਣਾ ਦਿੱਤਾ, ਇੰਦਰ ਦੇਵਤੇ ਦਾ ਘਰ ਵੀ ਇੱਦਾਂ ਦਾ ਬਣਾ ਦਿੱਤਾ। ਆਖਿਰ ਇਹ ਨਹੀਂ ਦੱਸਿਆ ਜਾ ਸਕਦਾ, ਇਹਦਾ ਜਵਾਬ ਅਗਲੇ ਗੁਰੂ ਰਾਮਦਾਸ ਸਾਹਿਬ ਦੇ ਸ਼ਬਦ 'ਚੋਂ ਸਾਨੂੰ ਮਿਲੇਗਾ। ਉਹ ਪਤਾ ਕਿਵੇਂ ਮਿਲਣਾ? ਉਹ ਮਿਲਣਾ ਹੈ ਪਹਿਲੀ ਪੰਕਤੀ ਤੋਂ। ਪਹਿਲੀ ਪੰਕਤੀ ਦੇ ਵਿੱਚ ਹੀ ਬਾਬਾ ਜੀ ਨੇ ਜਵਾਬ ਦਿੱਤਾ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗੰਮਾ ਅਗੰਮ ਅਪਾਰਾ। ਉਹ ਜਿਹੜਾ ਪੁਰਖ ਹੈ ਨਾ, ਪੁਰਖ ਕਹਿੰਦੇ ਨੇ ਜਿਹਦਾ ਵਸੇਬਾ ਹਰ ਇੱਕ ਦੇ ਵਿੱਚ ਹੈ, ਤਾਂ ਉਹਦਾ ਕੋਈ ਵਿਸ਼ੇਸ਼ ਘਰ ਤੇ ਹੈ ਕੋਈ ਨਹੀਂ। ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਉਹਦਾ ਵਸੇਬਾ ਖਾਸ ਥਾਂ ਤੇ ਨਹੀਂ ਹੈਗਾ ਕਿਸੇ ਤੇ ਵੀ। ਆਖੋ ਨਿਰੰਜਨ ਹੈ, ਇਸੇ ਸੰਸਾਰ ਦੀ ਕਾਲਖ ਦੇ ਵਿੱਚ ਹੀ ਬੈਠਾ ਹੋਇਆ ਉਹ, ਇਸ ਕਰਕੇ ਨਾ ਤੇ ਉਹਦਾ ਕੋਈ ਦਰ ਹੈ ਤੇ ਨਾ ਉਹਦਾ ਕੋਈ ਘਰ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿੱਦਾਂ ਜਿੱਦਾਂ ਆਪਾਂ ਵਿਖਿਆਨ ਕਰਾਂਗੇ ਸਮਝ ਲੱਗੇਗੀ ਵੀ ਉਹ ਰੱਬ ਮੇਰੇ ਅੰਦਰ ਹੈ, ਉਹਦਾ ਘਰ ਕਿੱਥੇ ਹੈ, ਮੇਰੇ ਅੰਦਰ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜਿਹੜਾ ਬ੍ਰਹਿਮੰਡ ਦੇ ਵਿੱਚ ਹੈ ਉਹ ਮੇਰੇ ਅੰਦਰ ਵੀ ਹੈ, ਇਸ ਕਰਕੇ ਨਾ ਉਹਦਾ ਕੋਈ ਵਿਸ਼ੇਸ਼ ਦਰ ਹੈ ਤੇ ਨਾ ਉਹਦਾ ਕੋਈ ਵਿਸ਼ੇਸ਼ ਘਰ ਹੈ। ਤਾਂ ਬਾਬਾ ਜੀ ਨੇ ਗੱਲ ਆਰੰਭ ਕੀਤੀ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਸਵਾਲ ਹੈ। ਜਿੱਤ ਬਹਿ ਸਰਬ ਸੰਭਾਲਣੇ, ਜਿੱਥੇ ਬਹਿ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ। ਤੇ ਜਵਾਬ ਬਾਣੀ ਵਿੱਚ ਮਿਲੇਗਾ ਵੀ ਇਬੈ ਬੀਠਲ, ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਜਵਾਬ ਬਾਣੀ ਵਿੱਚੋਂ ਲੱਭੇਗਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਆਖਿਆ ਰੱਬ ਤੋਂ ਬਿਨਾਂ ਤੇ ਹੋਰ ਕੁਝ ਹੈ ਵੀ ਨਹੀਂ। ਤਾਂ ਬਾਬਾ ਜੀ ਨੇ ਫਿਰ ਹੁਣ ਜਿੰਨੀਆਂ ਉਦਾਹਰਨਾਂ ਦਿੱਤੀਆਂ, ਆਖਿਆ ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਵਾਜੇ ਤੇਰੇ ਨਾਦ, ਨਾਦ ਦਾ ਮਤਲਬ ਹੁੰਦਾ ਜੀ ਸਾਊਂਡ, ਮਿਊਜ਼ਿਕ ਜਿਹਨੂੰ ਆਪਾਂ ਕਹਿੰਦੇ। ਆਖਿਆ ਅਨੇਕਾਂ ਵਾਜੇ ਵੱਜ ਰਹੇ ਨੇ, ਅਨੇਕਾਂ ਵਾਜੇ, ਇੱਕ ਵਾਜਾ ਨਹੀਂ ਕੋਈ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਕਈ ਨੇ ਜਿਹੜੇ ਵਜਾਉਣ ਵਾਲੇ, ਵਾਵਣ ਹਾਰੇ ਦਾ ਮਤਲਬ ਹੁੰਦਾ ਵਜਾਉਣ ਵਾਲੇ, ਨਾਦ ਦਾ ਅਰਥ ਹੈ ਆਵਾਜ਼, ਸ਼ਬਦ, ਧੁਨਾ। ਤੇਰੀ ਕੁਦਰਤ ਵਿੱਚ ਬਹੁਤ ਧੁਨਾ ਨੇ, ਪਾਣੀ ਦੀ ਵੱਖਰੀ ਧੁਨ ਹੈ, ਪੱਤਿਆਂ ਦੀ ਖੜਖੜ ਵੱਖਰੀ ਧੁਨ ਹੈ,
ਹਰ ਇੱਕ ਬੰਦੇ ਦੀ ਬੋਲੀ ਵੱਖਰੀ ਹੈ, ਕਿੰਨੇ ਤਰ੍ਹਾਂ ਦੇ ਲੋਕ ਨੇ ਤੇਰੀ ਇਸ ਕੁਦਰਤ ਦੇ ਵਿੱਚ, ਮਤਲਬ ਇੰਨੀ ਇੱਦਾਂ ਕਹਿ ਲਓ ਵੀ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ, ਵੀ ਤੇਰੀ ਕੁਦਰਤ ਵਿੱਚ ਅਨੇਕਾਂ ਤਰ੍ਹਾਂ ਦੀ ਇਹ ਜਿਹੜੀ ਸਾਰੀ ਖੇਡ ਚੱਲ ਰਹੀ ਹੈ। ਆਖਿਆ ਗਾਵਣ ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਰਾਗ ਕਈ ਨੇ ਇੱਥੇ, ਕਈ ਵਾਜੇ ਨੇ ਆਮ ਤੌਰ ਤੇ, ਚਲੋ ਜਿਹੜੀਆਂ ਪ੍ਰਚਲਿਤ ਜੀਆਂ ਨੇ ਉਹ ਸੱਤ ਕੁ ਸੁਰਾਂ ਮੰਨੀਆਂ ਜਾਂਦੀਆਂ, ਤਾਂ ਬਾਬਾ ਜੀ ਨੇ ਆਖਿਆ ਇੱਥੇ ਕਈ ਨੇ, ਤੇਰੀ ਕੁਦਰਤ ਵਿੱਚ ਸੁਰਾਂ ਦਾ ਕੋਈ ਅੰਤ ਥੋੜਾ, ਚਿੜੀਆਂ ਦੀ ਚਹਿ ਚਹਿ ਸੁਰੀ ਹੈ ਨਾ। ਹੁਣ ਗਾਵਨ ਤੁਦਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਹੁਣ ਲੋਕ ਕੋਈ ਹਵਾ ਦੀ ਪੂਜਾ ਕਰਨ ਲੱਗ ਪਿਆ, ਕੋਈ ਸੂਰਜ ਦੀ ਪੂਜਾ ਕਰਨ ਲੱਗ ਪਿਆ, ਕੋਈ ਅੱਗ ਦੀ ਪੂਜਾ ਕਰਨ ਲੱਗ ਪਿਆ, ਕੋਈ ਧਰਮ ਰਾਜੇ ਦੀ ਪੂਜਾ ਕਰਨ ਲੱਗ ਪਿਆ, ਤੇ ਬਾਬਾ ਜੀ ਕਹਿੰਦੇ ਇਹ ਵੀ ਤੇਰੇ ਹੁਕਮ 'ਚ ਹੀ ਆ ਸਾਰਾ ਕੁਝ, ਪੂਜਾ ਹੁਕਮ 'ਚ ਨਹੀਂ, ਜਿਨ੍ਹਾਂ ਨੂੰ ਇਹਨਾਂ ਲੋਕਾਂ ਨੇ ਬਹੁਤ ਵੱਡਾ ਮੰਨਿਆ ਹੋਇਆ ਨਾ ਰੱਬ ਜੀ, ਉਹ ਵੀ ਤੇਰੇ ਹੁਕਮ 'ਚ ਹੀ ਹੈ, ਉਹ ਵੀ ਤੇਰੇ ਤੋਂ ਥੱਲੇ ਹੀ ਨੇ, ਉਹ ਵੀ ਤੈਨੂੰ ਗਾ ਰਹੇ ਨੇ। ਤੁਸੀਂ ਕਿਸੇ ਬੰਦੇ ਨੂੰ ਬਹੁਤ ਵੱਡਾ ਮੰਨਿਆ ਹੋਵੇ ਤੇ ਤੁਹਾਨੂੰ ਬਾਅਦ 'ਚ ਪਤਾ ਲੱਗੇ ਵੀ ਉਹ ਜਿਹਨੂੰ ਮੈਂ ਵੱਡਾ ਮੰਨੀ ਫਿਰਦਾ ਇਹ ਤੇ ਫਲਾਣੇ ਦਾ ਚੇਲਾ, ਆਪਾਂ ਸਿੱਧਾ ਉਹਨੂੰ ਹੀ ਨਾ ਮਿਲ ਲਈਏ ਜਾ ਕੇ। ਤਾਂ ਖੈਰ ਗੁਰੂ ਕਿਰਪਾ ਕਰੇ ਇਹਨੂੰ ਆਪਾਂ ਕੱਲ੍ਹ ਨੂੰ ਕੰਟੀਨਿਊ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਆਓ ਅਗਲੇ ਸਮੇਂ ਲਈ। ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਹੋਣਾ ਦੇ ਜੱਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੈ ਜੀ ਜ਼ਰੂਰੀ, 15 ਤਰੀਕ ਤੋਂ ਲੈ ਕੇ 23 ਸਤੰਬਰ ਤੱਕ, 15 ਸਪਤੰਬਰ ਤੋਂ ਲੈ ਕੇ 23 ਸਪਤੰਬਰ ਤੱਕ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਜਿਹੜੇ ਨੇ ਉਹ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚ ਰਹੇ ਨੇ। ਸਮਾਂ ਹੈ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ, ਤੋਂ 15 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਜਿਹੜਾ ਹੈ ਉਹ ਲਗਾਤਾਰ ਗੁਰਬਾਣੀ ਦੇ ਕੀਰਤਨ ਦੇ ਪ੍ਰਵਾਹ ਚੱਲਣਗੇ। ਨਾਲ ਹੀ ਸਾਧ ਸੰਗਤ ਜੀ 20 ਤਰੀਕ ਨੂੰ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਟੱਕ ਲਾਇਆ ਜਾਵੇਗਾ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਹੇਠ। ਤੋ ਆਪ ਜੀ ਨੇ 20 ਸਪਤੰਬਰ ਨੂੰ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਹਣੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਹਾਜ਼ਰੀ ਭਰਦਿਆਂ ਅਨੇਕਾਂ ਪੁੱਲਾਂ ਹੋ ਜਾਂਦੀਆਂ ਹਨ। ਆਪ ਗੁਰੂ ਕੀ ਸਿੰਘ ਗੁਰੂ ਸਾਹਿਬ ਬਖਸ਼ਣ ਜੋ ਬਖਸ਼ ਲੈਣਾ। ਸੋ ਅਗਲੇ ਸਮੇਂ ਵਾਸਤੇ ਗੁਰੂ ਕੇ ਢਾਡੀਆਂ ਪਾਸੋਂ ਢਾਡੀ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਚੇ ਸਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਨ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੈ ਸਦਨ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ, ਜਿੱਥੇ ਸਾਰੀਆਂ ਸੰਗਤਾਂ ਸਮਾਧੀਆਂ ਲਾ ਕੇ ਗੁਰੂ ਦਾਤਾ ਜੀ ਦੇ ਦਰਸ਼ਨ ਦਾਰੇ ਕਰ ਰਹੇ ਹੋ। ਆਓ ਸਭ ਤੋਂ ਪਹਿਲੇ ਮੇਰੇ ਸਾਹਿਬੇ ਕਮਾਲ ਹਜ਼ੂਰੇ ਅਨਵਰ ਅਧੀਨ ਦੁਖੀਆਂ ਦੇ ਦਾਰੂ ਮਜਲੂਮਾਂ ਦੇ ਮਾਲਕਾ ਔਰ ਨਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਨਿਓਟਿਆਂ ਦੀ ਓਟ, ਨਗੱਤਿਆਂ ਦੇ ਗੱਤ, ਨਿਆਸਰਿਓ ਕੇ ਆਸਰੇ, ਜਬਰ ਤੱਤ ਕੇ ਮਾਲਕ ਯਹਰਾ ਜਹੂਰਾ ਹਾਜਰਾ ਹਜੂਰਾ, ਸਰਬ ਕਲਾ ਭਰਪੂਰ ਬਾਣੀ ਕੇ ਬੋਇਥ ਨਾਮ ਕੇ ਜਹਾਜ਼, ਔਰ ਸੱਚੀਆਂ ਤੇ ਸੁੱਚੀਆਂ ਆਤਮਾਮਾ ਦੇ ਦਿਲਾਂ ਦੀ ਧੜਕਣਾ, ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ, ਆਓ ਸਾਡੀਆਂ ਤੇ ਆਪਣੀਆਂ ਹਾਜ਼ਰੀਆਂ ਰਵਾਉਣ ਦਾ ਕਰੀਏ ਯਤਨ, ਕਿ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ 'ਚ ਬੈਠੀਆਂ ਨੇ ਇੱਕ ਵਾਰ ਰਮਣ ਕੇ ਗਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਦਾਤਾ ਜੀ ਦੀ ਨਜ਼ਰ ਦੇ ਨਾਲ ਔਰ ਗੁਰੂ ਘਰ ਵਿੱਚ ਦੋ ਅਖੰਡ ਪਾਠਾਂ ਦੀ ਸੇਵਾ ਚੱਲ ਰਹੀ ਹੈ। ਨਗਰ ਜਨੇਤਪੁਰਾ ਦੀ ਸੰਗਤ ਵੱਲੋਂ ਵੀ ਅਖੰਡ ਪਾਠ ਸੋ ਗੁਰੂ ਦਾਤਾ ਜੀ ਦੀ ਨਜ਼ਰ ਦੇ ਨਾਲ ਅਜੇ ਆਰੰਭ ਹੋਏ ਨੇ। ਹੋਰ ਗੁਰਮੁਖ ਪਰਿਵਾਰ ਵੱਲੋਂ ਸੋ ਅਖੰਡ ਪਾਠਾਂ ਦੀ ਸੇਵਾ ਚੱਲ ਰਹੀ, ਗੁਰੂ ਦਾਤਾ ਕਿਰਪਾ ਕਰੇ। ਪਰ ਗੁਰੂ ਕੇ ਪਿਆਰਿਓ ਗੁਰਬਾਣੀ ਸਾਡੀ ਆਤਮਾ ਹੀ ਤੇ ਗੁਰੂ ਅਮਰਦਾਸ ਜੀ ਆਵਾਜ਼ਾਂ ਦੇ ਕੇ ਕਹਿੰਦੇ ਨੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਵੇਖੋ ਕਿੰਨਾ ਸੋਹਣਾ ਲਫ਼ਜ਼ ਯੂਜ ਕੀਤਾ ਗਿਆ ਕਿ ਚੱਲ ਕੇ ਆਵੋ ਜਿਹੜੇ ਸਤਿਗੁਰ ਨੂੰ ਪਿਆਰ ਕਰਦੇ ਨੇ। ਔਰ ਦੂਜੇ ਪਾਸੇ ਅਰਥ ਲਏ ਕਿ ਜਿਹੜੇ ਸਤਿਗੁਰ ਦੇ ਪਿਆਰੇ ਨੇ, ਜਿਹਨਾਂ ਨੂੰ ਗੁਰੂ ਪਿਆਰ ਕਰਦਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਕਿ ਆ ਕੇ ਸੱਚੀ ਬਾਣੀ ਦਾ ਜਪ ਕਰਿਓ ਜੇ, ਕਿਉਂਕਿ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਮੇਰੇ ਦਾਤਾ ਜੀ ਕਹਿੰਦੇ ਕਿ ਪਰਮਾਤਮਾ ਨੇ ਜਿਹੜਾ ਦੁਨੀਆਂ 'ਤੇ ਮਨੁੱਖ ਭੇਜਿਆ, ਪਰ ਕਈ ਵਾਰੀ ਆਪਣੀ ਮਹਿਮਾ ਵੀ ਕਰਦਾ, ਆਪਣੇ ਵੀ ਗੁਣ ਗਾਉਂਦਾ। ਪਰ ਮੇਰੇ ਦਾਤਾ ਜੀ ਨੇ ਖਬਰਦਾਰ ਕੀਤਾ ਕਿ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ। ਕੁਝ ਕੱਚੀਆਂ ਗੱਲਾਂ ਨੇ, ਉਹਨਾਂ ਵਿੱਚ ਨਹੀਂ ਆਇਓ ਜੀ। ਅਗਰ ਬਾਣੀ ਦਾ ਜਾਪ ਕਰਨਾ ਤੇ ਅਕਾਲ ਪੁਰਖ ਦੀ ਬਾਣੀ ਦਾ ਕਰਿਓ ਜੀ। ਗੁਰੂ ਨਾਨਕ ਦੇਵ ਜੀ ਨੂੰ ਭਾਈ ਲਾਲੋ ਜੀ ਸਵਾਲ ਕਰਦੇ ਨੇ, ਕਹਿਣ ਲੱਗੇ ਦਾਤਾ ਕਿ ਤੁਸੀਂ ਜਿੱਥੇ ਵੀ ਜਾਂਦੇ ਹੋ ਬਾਣੀ ਗਾਉਂਦੇ ਹੋ, ਜਿੱਥੇ ਵੀ ਜਾਂਦੇ ਹੋ ਬਾਣੀ ਗਾ ਕੇ ਲਿਖ ਲੈਂਦੇ ਹੋ, ਪਰ ਇਹ ਬਾਣੀ ਤੁਸੀਂ ਕਿਹੜੇ ਉਸਤਾਦ ਤੋਂ ਸਿੱਖੀਏ, ਪਰ ਕਿਹੜੇ ਉਸਤਾਦ ਨੇ ਬਾਣੀ ਲਿਖ ਕੇ ਦਿੱਤੀ ਆ? ਮੇਰੇ ਦਾਤਾ ਜੀ ਹੱਸ ਪਏ, ਕਹਿਣ ਲੱਗੇ ਭਾਈ ਲਾਲੋ ਇਹ ਬਾਣੀ ਮੇਰੀ ਥੋੜੋ ਏ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਲਾਲੋ ਜੋ ਪਰਮਾਤਮਾ ਕਹਿ ਦਿੰਦਾ ਮੈਂ ਕਹਿ ਦੁਨੀਆਂ ਦੇ ਲੋਕਾਂ ਨੂੰ ਦੱਸ ਦਿੰਦਾ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਖਦੇ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਇਹ ਬਾਣੀ ਤੇ ਅਕਾਲ ਪੁਰਖ ਦੀ ਏ, ਕਿਉਂਕਿ ਪੰਚਮ ਪਾਤਸ਼ਾਹ ਨੇ ਆਖਿਆ ਸਿੱਖਾ ਜਿਹੜਾ ਤੇਰੇ ਮਨ ਨੇ ਬੜੀਆਂ ਚਿੰਤਾਵਾਂ ਕਰਦਾ, ਪਰ ਗੁਰੂ ਕੇ ਪਿਆਰੋ ਚਿੰਤਾਵਾਂ ਦਾ ਘਰ ਇਹ ਸਰੀਰ ਆ। ਕਿਸੇ ਨੂੰ ਧੀਆਂ ਪੁੱਤਾਂ ਦੀ ਚਿੰਤਾ, ਕਿਸੇ ਨੂੰ ਘਰ ਦੀ ਚਿੰਤਾ, ਕਿਸੇ ਨੂੰ ਘਰ ਦੀ ਗਰੋਸਰੀ ਦੀ ਚਿੰਤਾ, ਕਿਸੇ ਨੂੰ ਰੈਂਟ ਦੀ ਚਿੰਤਾ ਹੈ, ਕਿਸੇ ਨੂੰ ਪੰਜਾਬ ਦੀ ਧਰਤੀ ਉੱਤੇ ਆਪਣੀ ਜ਼ਮੀਨ ਜਾਇਦਾਦ ਦੀ ਚਿੰਤਾ ਹੈ, ਪਰ ਮਨੁੱਖ ਚਿੰਤਾਵਾਂ ਦਾ ਘਰ ਏ। ਔਰ ਮੇਰੇ ਦਾਤਾ ਜੀ ਕਹਿੰਦੇ ਜਿਹੜੇ ਤੇਰੀਆਂ ਚਿੰਤਾਵਾਂ ਨੇ ਨਾ, ਅਗਰ ਇਹਨਾਂ ਨੂੰ ਮੱਧ ਪਾਉਣੀਆਂ ਚਾਹੁੰਦਾ ਤੇ ਬਾਣੀ ਪੜ੍ਹਿਆ ਕਰ, ਬਾਣੀ ਦਾ ਜਪ ਕਰਿਆ ਕਰ। ਅਗਰ ਮਨ ਦੇ ਸੁੱਖ ਚਾਹੁੰਦਾ, ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਮੇਰੇ ਦਾਤਾ ਜੀ ਕਹਿੰਦੇ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਅਗਰ ਬਾਣੀ ਨੂੰ ਗਾਵੇਂਗਾ ਤਾਂ ਤੇਰੇ ਮਨ ਨੂੰ ਸੁੱਖ ਮਿਲਣਗੇ। ਹੁਣ ਮਨ ਕੀ ਏ?
ਮਨ ਕਿੱਥੇ ਰਹਿੰਦਾ ਹੈ? ਪਰ ਗੁਰੂ ਕੇ ਪਿਆਰੋ, ਡਾਕਟਰ ਨੇ ਆਪਣੇ ਸਰੀਰ ਦਾ ਕੋਨਾ ਕੋਨਾ ਖੋਜ ਮਾਰਿਆ ਨਾ, ਪਰ ਉਹਨਾਂ ਨੂੰ ਮਨ ਨਹੀਂ ਲੱਭਾ। ਹੁਣ ਵਿਗਿਆਨੀ ਮੰਨਦੇ ਨੇ ਇਹ ਗੱਲ ਨੂੰ, ਇਹ ਜਿਹੜਾ ਮੰਨਦਾ ਹੈ ਉਹ ਸਾਡੇ ਦਿਮਾਗ ਦੀਆਂ ਨਾੜੀਆਂ ਦੀ ਕਾਢ ਹੀ। ਹੁਣ ਮਨ ਚਾਹੁੰਦਾ ਹੈ ਮੈਂ ਗੁਰੂ ਜੀ ਦੇ ਕੋਲ ਬੈਠਾ ਰਹਾਂ, ਬੰਦਾ ਬੈਠਾ ਰਹਿੰਦਾ। ਮਨ ਸੋਚਦਾ ਮੈਂ ਲੰਗਰ ਹਾਲ 'ਚ ਚਲਾ ਜਾਵਾਂ, ਬੰਦਾ ਉਸੇ ਟਮੁੜ ਕੇ ਦੌੜ ਜਾਂਦਾ। ਔਰ ਮਨ ਚਾਹੁੰਦਾ ਕਿ ਮੈਂ ਘਰੇ ਚਲਾ ਜਾਵਾਂ ਬੱਚਿਆਂ ਦੇ ਕੋਲ, ਅਤੇ ਗੁਰੂ ਕੇ ਪਿਆਰ ਪਰ ਬੰਦਾ ਘਰ ਨੂੰ ਤੁਰ ਜਾਂਦਾ। ਹੁਣ ਮਨ ਹੈ ਕੀ? ਇਹ ਬੰਦੇ ਦੀ ਸੋਚਣੀ ਹੈ ਨਾ, ਮਨ ਜੀਤੇ ਜਗ ਜੀਤ। ਤਾਂ ਗੁਰੂ ਨਾਨਕ ਦੇਵ ਜੀ ਆਖਦੇ, ਜਿਹਨਾਂ ਨੇ ਮਨ ਨੂੰ ਜਿੱਤ ਲਿਆ ਉਹਨਾਂ ਨੇ ਜਗ ਨੂੰ ਜਿੱਤ ਲਿਆ। ਆਓ ਛੇਵੇਂ ਪਾਤਸ਼ਾਹ ਜੀ ਜਿਹਨਾਂ ਦੇ ਜੀਵਨ ਦੇ ਬਾਰੇ ਆਪਾਂ ਔਰ ਇਤਿਹਾਸ ਦੇ ਪੰਨੇ 'ਚ ਘੋੜਿਆਂ ਦਾ ਪ੍ਰਸੰਗ ਆਰੰਭ ਕੀਤਾ ਹੋਇਆ, ਕਿਉਂਕਿ ਕਈ ਵੀਰ ਰੋਜ਼ਾਨਾ ਆਉਂਦੇ ਨੇ, ਕਈ ਨਵੇਂ ਆਉਂਦੇ ਨੇ, ਕਈਆਂ ਨੇ ਇਤਿਹਾਸ ਸਰਵਣ ਕੀਤਾ ਹੁੰਦਾ। ਪਰ ਆਪਾਂ ਉਹ ਵਿਚਾਰ ਜਿੱਥੋਂ ਆਰੰਭ ਕੀਤਾ ਉੱਥੋਂ ਲੈ ਕੇ ਉੱਥੋਂ ਤੱਕ ਚੱਲਾਂਗੇ ਕਿ ਜਿੱਥੇ ਇਤਿਹਾਸ ਨੂੰ ਛੱਡਿਆ। ਹੁਣ ਛੇਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਦੋਂ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਸੰਗਤਾਂ ਜੁੜਦੀਆਂ ਨੇ, ਔਰ ਮੇਰੇ ਦਾਤਾ ਜੀ ਕਹਿਣ ਲੱਗੇ, ਸਿੱਖੋ ਤੱਤੀਆਂ ਤਵੀਆਂ 'ਤੇ ਵੇਖ ਕੇ ਵੇਖ ਲਿਆ, ਅਸੀਂ ਮਾਲਾ ਦੇ ਮਣ ਕੇ ਫੇਰ ਕੇ ਵੇਖ ਲਿਆ, ਕਿਉਂਕਿ ਜਿਹੜਾ ਹਾਕਮ ਹੈ ਨਾ, ਜਿਹੜਾ ਜ਼ਾਲਮ ਹੈ, ਔਰ ਉਹਨੂੰ ਇਹਦੇ ਨਾਲ ਫਰਕ ਨਹੀਂ ਪੈ ਰਿਹਾ, ਕਿਉਂਕਿ ਸ਼ਾਂਤੀ ਦੇ ਪੁੰਜ ਬਣ ਕੇ ਵੇਖ ਲਿਆ। ਪਰ ਗੁਰੂ ਕੇ ਪਿਆਰੇ ਹਮੇਸ਼ਾ ਸ਼ਾਂਤੀ ਦੇ ਪਿੱਛੋਂ ਇਨਕਲਾਬ ਉੱਠਦਾ, ਕਿਉਂਕਿ ਮੇਰੇ ਦਾਤਾ ਜੀ ਨੇ ਆਖ ਦਿੱਤਾ ਨਾ ਕਿ ਅਗਰ ਤੱਤੀਆਂ ਤਵੀਆਂ 'ਤੇ ਬੈਠੇ ਰਹੇ ਜਨਮ ਤਾਂ ਵੀ ਨਹੀਂ ਸੁਧਰਿਆ, ਪਰ ਲੋੜ ਕਿ ਜਨਮ ਨੂੰ ਸੁਧਾਰਨ ਵਾਸਤੇ ਸਾਨੂੰ ਉੱਦਾਂ ਦਾ ਹੋਣਾ ਪਵੇਗਾ। ਉਹਨਾਂ ਕੋਲ ਤਲਵਾਰ, ਅਸੀਂ ਵੀ ਤਲਵਾਰਾਂ ਪਹਿਨਾਂਗੇ, ਉਹਨਾਂ ਦੇ ਕੋਲ ਘੋੜਿਆਂ ਨਹੀਂ, ਅਸੀਂ ਵੀ ਘੋੜੇ ਰੱਖਾਂਗੇ। ਅਗਰ ਉਹਨਾਂ ਦੇ ਕੋਲ ਫੌਜ ਹੈ, ਪਰ ਅਸੀਂ ਅਕਾਲ ਪੁਰਖ ਦੀ ਫੌਜ ਤਿਆਰ ਕਰਾਂਗੇ। ਪਰ ਫਰਕ ਕੀ ਹੋਵੇਗਾ ਕਿ ਸਾਡੀ ਤਲਵਾਰ ਕਿਸੇ ਮਜ਼ਲੂਮ 'ਤੇ ਨਹੀਂ ਉੱਠੇਗੀ। ਹੁਣ ਆਮ ਤੌਰ 'ਤੇ ਵੇਖੀਦਾ ਡਾਕਟਰ ਦੇ ਹੱਥ ਵਿੱਚ ਛੁਰਾ ਹੁੰਦਾ ਨਾ, ਅਤੇ ਗੁਰੂ ਕੇ ਪਿਆਰ ਉਹ ਛੁਰਾ ਕੀ ਕਰਦਾ? ਉਹ ਆਪਰੇਸ਼ਨ ਕਰਦਾ। ਉਹੀ ਉਹ ਛੁਰਾ ਕਿਤੇ ਕਸਾਈ ਦੇ ਹੱਥ ਵਿੱਚ ਦੇ ਦਿਓ, ਉਹ ਲੋਕਾਂ 'ਤੇ ਜ਼ੁਲਮ ਕਰਨ ਲੱਗ ਪੈਂਦਾ, ਛੁਰਾ ਤਾਂ ਉਹੀ ਹੋਏ। ਹੁਣ ਜਦੋਂ ਡਾਕਟਰ ਦੇ ਹੱਥ ਵਿੱਚ ਆਏ ਅਤੇ ਮਰੀਜ਼ ਦੇ ਸਾਰੇ ਰਿਸ਼ਤੇਦਾਰ ਕਹਿੰਦੇ, ਡਾਕਟਰ ਸਾਹਿਬ ਜਲਦੀ ਆਪਰੇਸ਼ਨ ਕਰ ਦਿਓ। ਹੁਣ ਡਾਕਟਰ ਛੁਰਾ ਚਲਾਉਂਦਾ ਕਿ ਮਰੀਜ਼ ਦੀ ਤੰਦਰੁਸਤੀ ਵਾਸਤੇ, ਕਸਾਈ ਛੁਰਾ ਚਲਾਉਂਦਾ ਆਪਣੇ ਮਨ ਦੀ ਤ੍ਰਿਪਤੀ ਦੀ ਕਿਸੇ 'ਤੇ ਜ਼ੁਲਮ ਕਰਨ ਵਾਸਤੇ। ਪਰ ਜਿਹੜੀ ਸਿੱਖ ਦੀ ਕਿਰਪਾਨ ਨਹੀਂ, ਉਹ ਜ਼ੁਲਮ ਕਰਦੀ ਨਹੀਂ, ਜ਼ੁਲਮ ਮਟਾਉਂਦੀ ਏ। ਛੇਵੇਂ ਪਾਤਸ਼ਾਹ ਕਹਿਣ ਲੱਗੇ ਕਿ ਸਿੱਖੋ, ਸਾਨੂੰ ਤਲਵਾਰਾਂ ਦੀ ਲੋੜ ਏ, ਸਾਨੂੰ ਢਾਲਾਂ ਦੀ ਲੋੜ ਏ। ਅਸੀਂ ਚਾਹੁੰਦੇ ਹਾਂ ਕਿ ਸਾਡੇ ਸਿੱਖ ਸੰਤ ਵੀ ਹੋਣ, ਪਰ ਛਪਾਈ ਵੀ ਹੋਣ, ਕਿਉਂਕਿ ਗੁਰੂ ਕੇ ਪਿਆਰੋ ਜਿਹੜੀ ਭਗਤੀ ਲਹਿਰ ਸੀ ਨਾ, ਹੁਣ ਜੇਕਰ ਭਗਤ ਨਾਮਦੇਵ ਜੀ ਨੂੰ ਹਾਥੀ ਦੇ ਮੋਹਰੇ ਸੁੱਟਿਆ ਗਿਆ ਤੇ ਭਗਤ ਨਾਮਦੇਵ ਜੀ ਅਰਦਾਸ ਕਰਦੇ ਨੇ, ਕਹਿਣ ਲੱਗੇ, ਦਾਤਾ ਅੱਜ ਤੂੰ ਹੀ ਮੇਰੀ ਰੱਖਿਆ ਕਰਨੀ ਆ। ਤੇ ਗੁਰੂ ਕੇ ਪਿਆਰੋ ਪਰਮਾਤਮਾ ਕਰਦਾ। ਆਮ ਤੌਰ 'ਤੇ ਸਾਡੀਆਂ ਭੈਣਾਂ ਇੱਕ ਧਾਰਨਾ ਪੜ੍ਹਦੀਆਂ ਹੁੰਦੀਆਂ ਸੀ ਨਾ ਪਿੰਡਾਂ 'ਚ, ਕਿ ਕੀੜੀ ਨਾ ਬਣਦਾ ਰਾਮਾ ਪ੍ਰਹਲਾਦ ਡੋਲ ਜਾਂਦਾ। ਹੁਣ ਕੀੜੀ ਪਰਮਾਤਮਾ ਨੂੰ ਕਿਉਂ ਬਣਨਾ ਪਿਆ? ਔਰ ਹਰ ਰਾਕਸ਼ ਆਪਣੇ ਪੁੱਤ ਨੂੰ ਕਹਿੰਦਾ, ਪੁੱਤ ਕਿ ਜੇ ਤੈਨੂੰ ਆਪਣੇ ਰਾਮ 'ਤੇ ਭਰੋਸਾ, ਜੇ ਤੈਨੂੰ ਆਪਣੇ ਪਰਮਾਤਮਾ 'ਤੇ ਭਰੋਸਾ ਹੈ ਕਿ ਤੂੰ ਤਪ ਦੇ ਥੰਮ ਨੂੰ ਗਣਨਾ ਲਾ ਲਾ। ਕਹਿੰਦੇ ਨੇ, ਤੁਰਿਆ ਬਾਲਕ ਪ੍ਰਹਲਾਦ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਇੱਥੇ ਪ੍ਰਹਲਾਦ ਨੂੰ ਰੱਖਿਆ ਕਿਵੇਂ? ਕਹਿੰਦੇ ਨੇ, ਪ੍ਰਹਲਾਦ ਤੁਰਿਆ ਜਾਂਦਾ ਕੀ ਵੇਖਦਾ? ਕੀੜੀ ਬਣ ਕੇ ਪਰਮਾਤਮਾ ਉਹ ਤਪ ਦੇ ਥੰਮ 'ਤੇ ਤੁਰਿਆ ਜਾ ਰਿਹਾ। ਇਹ ਧਾਰਨਾ ਸੀ ਕਿ ਕੀੜੀ ਨਾ ਬਣਦਾ ਰਾਮਾ ਪ੍ਰਹਲਾਦ ਡੋਲ ਜਾਂਦਾ। ਪ੍ਰਹਲਾਦ ਡੋਲ ਜਾਂਦਾ ਕਿਉਂਕਿ ਅੱਗ ਵੱਲਦੀ ਏ, ਥੰਮ ਲਾਲ ਏ। ਕਹਿੰਦੇ, ਘੁੱਟ ਕੇ ਜਾ ਕੇ ਗਲਵਖੜੀ ਪਾ ਰਹੀ ਥੰਮ ਨੂੰ। ਇੱਥੇ ਭਗਤੀ ਦਾ ਸਾਗਰ ਏ, ਪਰ ਮੇਰੇ ਦਾਤਾ ਜੀ ਕਹਿੰਦੇ, ਹਰ ਟੇ ਪਰਮਾਤਮਾ ਨੂੰ ਤੰਗ ਥੋੜੋ ਕਰਨਾ। ਅਗਰ ਜੇ ਪਰਮਾਤਮਾ ਨੇ ਸਾਨੂੰ ਦੁਨੀਆਂ 'ਤੇ ਭੇਜਿਆ ਤਾਂ ਸਾਨੂੰ ਵੀ ਜਨਮ ਦਾ ਮੂੰਹ ਬਣਨਾ ਚਾਹੀਦਾ, ਨਹੀਂ ਤਾਂ ਜਨਮ ਜ਼ੁਲਮ ਕਰੀ ਜਾਵੇਗਾ, ਕਿਉਂਕਿ ਸਾਡੇ ਪੰਚਮ ਪਾਤਸ਼ਾਹ ਨੂੰ ਤੱਤੀਆਂ ਤਵੀਆਂ 'ਤੇ ਬਿਠਾ ਦਿੱਤਾ ਗਿਆ।
ਹੁਣ ਗੱਲ ਕੀ ਹੈ, ਇੱਕ ਵਾਰ ਗੁਰੂ ਕੇ ਪਿਆਰਿਓ, ਜਦੋਂ ਛੇਵੇਂ ਪਾਤਸ਼ਾਹ ਅੱਜ ਸ਼ਾਮ ਦਾ ਟਾਈਮ ਇੱਕ ਪੰਡਤ ਆ ਕੇ ਕਹਿਣ ਲੱਗਾ, ਦਾਤਾ ਮੈਨੂੰ ਦੱਸੋ ਕਿ ਤੁਸੀਂ ਤਲਵਾਰ ਚੱਕੀ ਹੋਈ ਆ, ਤਲਵਾਰ ਕਿਉਂ ਚੱਕੀ? ਮੇਰੇ ਦਾਤਾ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਜਵਾਬ ਦੇਵਾਂਗੇ, ਸੋਲਾ ਸਮਝ ਤਿਆਰ ਕਰ। ਨਹੀਂ ਦਾਤਾ, ਤਲਵਾਰ ਕਿਉਂ ਚੱਕਣੀ ਪਈ? ਗੁਰਦੇਵ ਕਹਿਣ ਲੱਗੇ, ਪੰਡਤ ਜੀ ਸਾਡੇ ਪਿਓ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ, ਸਾਡੇ ਪਿਓ ਦੇ ਸਿਰ 'ਚ ਤੱਤੀ ਤੱਤੀ ਰੇਤਾ ਪਾਈ ਆ, ਜਾਲਮਾਂ ਨੇ ਸਾਡੇ ਪਿਓ ਨੂੰ ਦੇਗ ਜਵਾਲਾ ਦਿੱਤਾ, ਅਤੇ ਤੁਹਾਡੇ ਨਾਲ ਕੋਈ ਇਹੋ ਜਿਹਾ ਭਾਣਾ ਵਾਪਰਿਆ? ਨਹੀਂ, ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ, ਕਿਉਂਕਿ ਮਨੁੱਖ ਨੂੰ ਖਾਲਸੀ ਰੋਸ ਕਦੋਂ ਆਉਂਦਾ, ਗੁੱਸਾ ਕਦੋਂ ਆਉਂਦਾ? ਹੁਣ ਗੁੱਸਾ ਤਾਂ ਹਰ ਮਨੁੱਖ ਦੇ ਵਿੱਚ ਹੈ, ਪਰ ਗੁੱਸਾ ਉਦੋਂ ਆਉਂਦਾ ਜਦੋਂ ਨਿਆਂ ਹੋ ਜਾਵੇ। ਤਾਂ ਛੇਵੇਂ ਪਾਤਸ਼ਾਹ ਕਹਿੰਦੇ, ਪਰ ਅਸੀਂ ਅਨਿਆਂ ਨਹੀਂ ਕਰਾਂਗੇ, ਅਸੀਂ ਕਿਸੇ 'ਤੇ ਅਟੈਕ ਨਹੀਂ ਕਰਾਂਗੇ, ਕਿਉਂਕਿ ਸਾਨੂੰ ਜ਼ਮੀਨ ਦੀ ਲੋੜ ਥੋੜ੍ਹਾ ਹੋਏ, ਅਸੀਂ ਕਿਸੇ ਦੀ ਮਾਇਆ ਥੋੜ੍ਹਾ ਲੁੜਨੀ ਆ। ਨਹੀਂ ਨਹੀਂ, ਦੁਨੀਆਂ 'ਤੇ ਜੰਗ ਹੁੰਦੇ ਨੇ ਜ਼ਮੀਨ ਖਾਤਰ, ਮਾਇਆ ਖਾਤਰ ਅਤੇ ਔਰਤ ਬਦਲੀ, ਪਰ ਅਸੀਂ ਇਹ ਜੰਗ ਨਹੀਂ ਕਰਨੀ। ਅਗਰ ਸਾਡੇ 'ਤੇ ਕੋਈ ਅਟੈਕ ਕਰੇਗਾ, ਅਸੀਂ ਰੋਕਾਂਗੇ, ਅਸੀਂ ਉਹਨੂੰ ਰੋਕਾਂਗੇ। ਅਤੇ ਗੁਰੂ ਕੇ ਪਿਆਰੇ ਔਰ ਪਿੰਡ ਸੁਰ ਸਿੰਘ ਪੈਂਦਾ ਨਾ, ਜਦੋਂ ਛੇਵੇਂ ਪਾਤਸ਼ਾਹ ਧਰਤੀ 'ਤੇ ਗਏ, ਕਹਿੰਦੇ ਨੇ 50 ਮੁੰਡੇ, ਕਹਿੰਦੇ ਨੌਜਵਾਨੀ ਆ ਕੇ ਭਰਤੀ ਹੋ ਗਏ। ਛੇਵੇਂ ਪਾਤਸ਼ਾਹ ਕਹਿੰਦਾ, ਕੀ ਤਨਖਾਹ ਚਾਹੀਦੀ ਆ? ਕਹਿੰਦੇ, ਦਾਤਾ ਕੁਝ ਵੀ ਨਹੀਂ ਲੈਣਾ। ਕੀ ਲੈਣਾ ਹੈ? 6 ਮਹੀਨੇ ਬਾਅਦ ਕਚੋਲਾ ਦੇ ਦਿਓ ਅਤੇ 2 ਟਾਈਮ ਦੀ ਰੋਟੀ, ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਇਹੋ ਜਿਹੇ ਨੌਜਵਾਨ ਭਰਤੀ ਹੋ ਗਏ। ਪਰ ਗੁਰੂ ਕੇ ਪਿਆਰੇ ਦਾਰੀ ਅਸਲ, ਹੁਣ ਛੇਵੇਂ ਪਾਤਸ਼ਾਹ ਨਾਲ 2 ਵਾਰ ਟੱਕਰ ਹੋ ਚੁੱਕੀ ਏ, ਕਿਉਂਕਿ ਗੁਰਦੇਵ ਨੇ ਜਦੋਂ ਆਪਣੀ ਧੀ ਵਿਰਾਣੀ ਬੀਬੀ ਵੀਰੋ ਦਾ ਵਿਆਹ ਧਰਿਆ ਸੀ ਨਾ, ਤਾਂ ਮੁਕਲ ਸਿੱਖਾਂ ਨੇ 10,000 ਫੌਜ ਲੈ ਕੇ ਅੰਮ੍ਰਿਤਸਰ ਦੀ ਧਰਤੀ 'ਤੇ ਅਟੈਕ ਕਰ ਦਿੱਤਾ। ਇਹ ਅਟੈਕ ਪਹਿਲਾਂ ਨਹੀਂ ਸੀ, ਇਹ ਅਟੈਕ 3 ਵਾਰ ਪਹਿਲਾਂ ਵੀ ਹੋ ਚੁੱਕਾ ਹੈ। ਗੁਰੂ ਅਰਜਨ ਦੇਵ ਜੀ ਦੇ ਸਮੇਂ ਪਹਿਲਾਂ ਸੁਲਵੀ ਖਾਂ ਚੜ੍ਹ ਕੇ ਆਇਆ, ਫਿਰ ਸੁਲਵੀ ਖਾਂ ਚੜ੍ਹ ਕੇ ਆਇਆ, ਫਿਰ ਵੀਰਵਲ ਚੜ੍ਹ ਕੇ ਆਇਆ, ਹੁਣ ਆਹ ਚੌਥਾ ਅਟੈਕ ਹੀ। ਕਹਿੰਦੇ ਨੇ ਜਿਹੜੇ 2 ਪਹਿਲੇ ਚੜ੍ਹ ਕੇ ਆਏ ਨਾ, ਕਿ ਸੁਲਹੀ ਤੇ ਨਾਰਾਇਣ ਰਾਖ, ਗੁਰੂ ਅਰਜਨ ਦੇਵ ਜੀ ਲਿਖਦੇ ਨੀ, ਕਿ ਸੁਲਹੀ ਖਾਂ ਚੜ੍ਹ ਕੇ ਆਇਆ, ਪਰ ਪਰਮਾਤਮਾ ਨੇ ਉਹਨੂੰ ਕਿਵੇਂ ਦਬੋਚਿਆ, ਕਿਉਂਕਿ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਕਹਿੰਦੇ ਨੇ ਕਿ ਘੋੜੇ ਘੋੜਾ ਭੱਠੇ 'ਚ ਵੜ ਗਿਆ, ਅਤੇ ਇਹ ਖਾਲਸੀ ਮੁਸਲਮਾਨ ਜਲਾਉਂਦੇ ਥੋੜ੍ਹੋ ਨੇ ਇੱਕ ਦੂਜੇ ਨੂੰ, ਇਹ ਧਰਤੀ ਦੱਬਦੇ ਨਹੀਂ, ਪਰ ਇਹ ਕਹਿੰਦੇ ਨਾ ਪਾਕ ਹੋ ਕੇ ਮਰਿਆ, ਇਹਨੂੰ ਅੱਗ ਨੇ ਜਲਾ ਦਿੱਤਾ। ਹੁਣ ਸੁਲਵੀ ਖਾਂ ਆਇਆ, ਉਹਦਾ ਰਾਤੇ ਝਗੜਾ ਹੋ ਗਿਆ, ਉਹਨੂੰ ਵੀ ਉਹਦੇ ਨਾਲ ਦੀਆਂ ਨੇ ਕਤਲ ਕਰ ਦਿੱਤਾ। ਕਹਿੰਦੇ ਵੀਰ ਵਾਲੇ ਆਇਆ, ਉਹ ਪੰਚਮ ਪਾਤਸ਼ਾਹ ਨੂੰ ਧਮਕੀ ਦੇ ਕੇ ਜਾਂਦਾ ਹੈ, ਕਹਿਣ ਲੱਗਾ ਆਪਣਾ ਬੋਰੀ ਵੇਸ ਤਰ੍ਹਾਂ ਗੋਲ ਕਰ ਲਾ, ਜਦੋਂ ਮੈਂ ਅਫਗਾਨਿਸਤਾਨ ਤੋਂ ਆਵਾਂਗਾ ਅਤੇ ਬਾਬਾ ਯਾਦ ਰੱਖੀ ਤੈਨੂੰ ਵੀ ਨਾਲ ਬੰਨ ਕੇ ਲਈ ਆਵਾਂਗਾ, ਪਰ ਵਾਪਸ ਆਇਆ ਹੀ ਨਹੀਂ। ਇਹ ਉਹੀਓ ਵੀਰ ਵਾਲੇ ਕਿ ਜਿਹਦੀਆਂ ਕਹਾਣੀਆਂ ਸਾਡੇ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ। ਇਹ ਗੁਰੂ ਅਰਜਨ ਦੇਵ ਜੀ ਨੂੰ, ਕਿਉਂਕਿ ਖਾਲਸੀ ਭਰੇ ਦਰਬਾਰ ਵਿੱਚ ਇਹ ਗੱਲ ਕਹਿ ਕੇ ਗਿਆ, ਗੁਰਦੇਵ ਹੱਸ ਪਏ, ਕਹਿਣ ਲੱਗੇ ਦੇਖਾਂਗੇ, ਕੋਈ ਗੱਲ ਨਹੀਂ। ਹੁਣ ਜਦੋਂ ਪਹਿਲਾ ਜੰਗ ਛੇਵੇਂ ਪਾਤਸ਼ਾਹ ਨੇ ਜਿੱਤ ਲਿਆ, ਤੇ ਗੁਰੂ ਕੇ ਪਿਆਰੇ ਉੱਥੇ ਲੱਕੜ ਦੀਆਂ ਤੋਪਾਂ ਚਲਾਈਆਂ, ਕਿਤੇ ਜਾ ਕੇ ਵੇਖਿਓ ਲੋਹਗੜ ਦਾ ਕਿਲਾ, ਅੱਜ ਤੱਕ ਉਹ ਤੋਪ ਮੌਜੂਦ ਹੈ। ਕਹਿੰਦੇ ਨੇ ਸਿੱਖਾਂ ਨੇ ਲੱਕੜ ਦੀ ਤੋਪ ਚਲਾਈ, ਬੱਚ ਰੋੜੇ ਪਾਪਾ ਚਲਾਈ ਜਾਂਦੇ ਨੇ। ਆ ਕਹਿੰਦੇ ਮੁਸਲਮਾਨ ਪਠਾਨ ਹੈਰਾਨ ਹੋ ਗਏ, ਕਹਿੰਦੇ ਗੁਰੂ ਦਾ ਸਿੱਖ ਤੇ ਲੱਕੜ ਦੀ ਤੋਪ ਵੀ ਚਲਾ ਦਿੰਦੇ ਨੇ। ਇਹ ਗੁਰੂ ਕੇ ਪੈਰੋਂ ਜੰਗ ਜਿੱਤਿਆ। ਮੇਰੇ ਦਾਤਾ ਜੀ ਜਲੰਧਰ ਆਏ, ਕਰਤਾਰਪੁਰ ਤੋਂ ਜਲੰਧਰ ਆਏ, ਹੁਣ ਜਲੰਧਰ ਤੋਂ ਇਹ ਦਾਤਾ ਜੀ ਹਰਗੋਬਿੰਦਪੁਰਾ ਸਾਹਿਬ ਪਹੁੰਚੇ। ਹੁਣ ਹਰਗੋਬਿੰਦਪੁਰਾ ਸਾਹਿਬ ਦੀ ਧਰਤੀ ਉੱਤੇ ਔਰ ਦੂਜਾ ਜੰਗ ਹੋ ਪਿਆ, ਅਬਦੁੱਲਾ ਫੌਜ ਲੈ ਕੇ ਆ ਗਿਆ, ਇਹ ਵੀ ਜੰਗ ਜਿੱਤ ਲਿਆ। ਪਰ ਉਹਨਾਂ ਦਿਨਾਂ ਜਿਹੜੀ ਘਟਨਾ ਇੱਕ ਹੋਰ ਵਾਪਰੀ ਏ, ਜਦੋਂ ਦਾਤਾ ਜੀ ਮਾਲਵੇ ਵੱਲ ਚੱਲੇ ਨੇ ਭਾਈ ਰੂਪੇ ਕੀ, ਅਤੇ ਗੁਰੂ ਕੇ ਪਿਆਰੇ ਸੇਠ ਕਰੋੜੀ ਮੱਲ, ਭਾਈ ਤਾਰਾ ਚੰਦ, ਭਾਈ ਵਕਤ ਮੱਲ, ਇਹ ਦਸਵੰਧ ਲੈ ਕੇ 2 ਘੋੜੇ ਲੈ ਕੇ ਪਹੁੰਚ ਰਹੇ ਸਨ। ਪਰ ਲਾਹੌਰ ਦੀ ਧਰਤੀ ਉੱਤੇ ਹਾਕਮਾਂ ਨੇ ਧੱਕੋ ਜੋਰੀ ਖੋਲਿਆ, ਤਾਕਤ ਹੈ ਨਾ, ਜਿਸ ਹੀ ਕੀ ਸਰਕਾਰ ਹੈ ਅਤੇ ਸਹੀ ਕਾ ਸਭ ਕੋਏ। ਮੇਰੇ ਦਾਤਾ ਜੀ ਕਹਿੰਦੇ ਜਿਹਦੀ ਸਰਕਾਰ ਹੋਵੇ ਨਾ, ਸਭ ਕੁਝ ਹੁੰਦਾ ਹੀ ਉਹਦਾ ਆ, ਉਹ ਆਪਣੀ ਤਾਕਤ ਹੀ ਵਰਤੋਂ ਕਰਦਾ, ਜਿਸ ਹੱਥ ਜੋਰ ਕਰ ਵੇਖੇ ਸੋਏ।
ਹੁਣ ਬੰਦੇ ਕੋਲ ਤਾਕਤ ਆ ਗਈ, ਸਰਕਾਰ ਹੀ ਆ ਗਈ, ਉਹ ਪਰ ਚਮਦੀਆਂ ਚਲਾਉਂਦਾ। ਕਹਿੰਦੇ ਨੇ ਉਸ ਵੱਧ ਬਾਦਸ਼ਾਹ ਕੋਈ ਸ਼ਾਹਜਹਾਨ, ਉਹਦੀ ਹਾਕਮਾਂ ਨੇ ਘੋੜੇ ਧੱਕੋ ਜੋਰੀ ਖੋਲਾ। ਸੰਗਤਾਂ ਅੰਮ੍ਰਿਤਸਰ ਹੀ ਆਈਆਂ, ਪਤਾ ਲੱਗਾ ਗੁਰੂ ਕੇ ਭਾਈ ਰੂਪੇ ਕੇ ਗਏ ਹੋਏ ਨੇ। ਕਹਿੰਦੇ ਨੇ ਸੰਗਤਾਂ ਭਾਈ ਰੂਪੇ ਕੇ ਪਹੁੰਚੀਆਂ, ਪਰ ਮੇਰੇ ਦਾਤਾ ਜੀ ਨੇ ਵੇਖਿਆ, ਕਹਿੰਦੇ ਸੇਠ ਕਰੋੜੀ ਮੱਲ, ਕਹੇ ਜਦੋਂ ਤੂੰ ਪਹਿਲੀ ਵਾਰੀ ਆਇਆ ਉਦੋਂ ਵੀ ਰੋਂਦਾ ਸੀ, ਹੁਣ ਵੀ ਰੋਈ ਜਾਂਦਾ, ਗੱਲ ਕੀ ਹੈ? ਕਹਿੰਦੇ ਦਾਤਾ ਤੋਂ ਗਰੀਬੀ ਬੜੀ ਸੀ, ਉਹਦੇ ਲੋਕੀ ਮੈਨੂੰ ਸੇਠ ਐਵੇਂ ਹੀ ਕਹੀ ਜਾਂਦੇ ਸਨ, ਕਰੋੜੀ ਮੱਲ। ਅੱਜ ਮੇਰੇ ਤੋਂ ਕਰੋੜਾਂ ਰੁਪਈਆ, ਪਰ ਦਾਤਾ ਮੈਂ ਦਸਵੰਧ ਕੱਢਿਆ, ਇਹ ਦਸਵੰਧ ਦੇ ਦੋ ਘੋੜੇ ਖਰੀਦੇ 2.5 ਲੱਖ ਦੇ, ਪਰ ਦਾਤਾ ਮੈਂ ਕੀ ਦੱਸਾਂ, ਉਹ ਘੋੜੇ ਜਾਲਮਾਂ ਨੇ ਧੱਕੋ ਜੋਰੀ ਖੋਲਿਆ ਨੀ। ਗੁਰਦੇਵ ਕਹਿਣ ਲੱਗੇ, ਜਦੋਂ ਖੋਏ ਸੀ ਉਦੋਂ ਤੂੰ ਕੀ ਆਖਿਆ ਸੀ? ਤੂੰ ਆਖਿਆ ਸੀ ਨਾ ਕਿ ਘੋੜੇ ਮੇਰੇ ਨਹੀਂ, ਕਿ ਘੋੜੇ ਕਹਿੰਦੇ ਨੇ ਸੱਚੇ ਪਾਤਸ਼ਾਹ ਦੇ, ਔਰ ਤੇਰੀ ਮਾਂ ਦੇ ਸਾਡੇ ਕੋਲ ਪਹੁੰਚ ਚੁੱਕੀ ਆ, ਕੋਈ ਗੱਲ ਨਹੀਂ, ਅਗਰ ਤੂੰ ਕਹਿ ਦਿੰਦਾ ਘੋੜੇ ਮੇਰੇ ਨੇ ਤੇ ਹੋ ਸਕਦਾ ਨਾ ਪਹੁੰਚਦੇ, ਤੂੰ ਰੋ ਨਾ, ਤੇਰੀ ਅਮਾਨਤ ਸਾਡੇ ਕੋਲ ਪਹੁੰਚ ਗਈ ਆ। ਕਹਿਣ ਲੱਗਾ ਦਾਤਾ, ਨਹੀਂ, ਮੇਰੇ ਮਨ ਦੀ ਚੋਇਸ ਆ, ਮੇਰੇ ਮਨ ਦੀ ਭਾਵਨਾ ਹੈ, ਮੈਂ ਚਾਹੁੰਦਾ ਸੀ ਉਹਨਾਂ ਘੋੜਿਆਂ ਤੇ ਤੁਸੀਂ ਸਵਾਰੀ ਕਰਦੇ। ਗੁਰਦੇਵ ਕਹਿੰਦੇ, ਕੋਈ ਨੀ, ਸਾਡੀ ਅਮਾਨਤ ਆਵੇਗੀ। ਅੱਜ ਤੱਕ ਛੇਵੇਂ ਪਾਤਸ਼ਾਹ ਸੰਗਤਾਂ ਦੇ ਚਿਹਰੇ ਵੱਲ ਤੱਕਦੇ ਨੇ ਤੇ ਸਾਰੇ ਕਹਿੰਦੇ ਨੇ ਭਾਈ ਜੇਠਾ ਜੀ ਵਰਗੇ, ਬਾਬਾ ਵਿਧੀ ਚੰਦ ਵਰਗੇ, ਪੈਂਦੇ ਖਾਂ ਵਰਗੇ, ਕਹਿੰਦਾ ਸੂਰਮੇ ਕਈ ਬੈਠੇ ਨੇ। ਕਹਿਣ ਲੱਗੇ ਦਾਤਾ, ਕਿਤੇ ਆਗਿਆ ਦੇਵੋ ਨਾ, ਆ ਜਿਹੜੀਆਂ ਤਲਵਾਰਾਂ ਨੂੰ ਜੰਗਾਲ ਲੱਗ ਗਿਆ, ਇਹਨੂੰ ਪਰਖ ਤੇ ਲਈਏ। ਆ 3.5 ਪੁੱਟੀਆਂ ਸਾਡੇ ਭਵਾ ਤੇ ਦਿੱਤੀਆਂ, ਕਿਤੇ ਵਰਤਣੀਆਂ ਨਹੀਂ? ਗੁਰਦੇਵ ਕਹਿੰਦੇ, ਜੰਗ ਨਹੀਂ ਕਰਨਾ, ਆਏ ਦੋ ਘੋੜਿਆਂ ਬਦਲੇ, ਦੋ ਜਾਨਵਰਾਂ ਬਦਲੇ ਜੰਗ ਕਰਾਂਗੇ, ਕਿ ਦੁਨੀਆਂ ਦੇ ਲੋਕ ਕੀ ਕਹਿਣਗੇ ਕਿ ਸਿੱਖਾਂ ਦਾ ਗੁਰੂ ਘੋੜਿਆਂ ਬਦਲੇ ਲੜਦਾ ਫਿਰਦਾ? ਨਹੀਂ ਨਹੀਂ, ਕੋਈ ਇੱਕ ਸੂਰਮਾ ਉੱਠੋ। ਹੁਣ ਕੌਣ ਉੱਠਣ ਜਾ ਰਿਹਾ? ਕਿਉਂਕਿ ਜਿਹਦੇ ਮਨ ਦੀ ਭਾਵਨਾ ਸੀ ਦਾਤਾ ਮੇਰੀ ਡਿਊਟੀ ਲਾ ਦੇਵੇ, ਇਹ ਬਾਬਾ ਵਿਧੀ ਚੰਦ, ਕਿਉਂਕਿ ਗੁਰੂ ਕੇ ਪਿਆਰੋ ਬਾਬਾ ਵਿਧੀ ਚੰਦ। ਕਹਿੰਦੇ ਛਾਲ ਮਾਰ ਕੇ ਉੱਠਿਆ, ਤਾਂ ਕੋਈ ਛੇਵੇਂ ਪਾਤਸ਼ਾਹ ਦੇ ਨਾਲ ਕੁਝ ਗੱਲਾਂ ਕਰਦਾ, ਇੱਥੇ ਇਤਿਹਾਸ ਛੱਡਿਆ ਸੀ, ਆਓ ਇੱਥੋਂ ਹੁਣ ਤੋਰਨ ਜਾ ਰਹੇ ਹਾਂ। ਬਾਬਾ ਵਿਧੀ ਚੰਦ ਦੋਨੀ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਇਉਂ ਕਰਦਾ।

ਛੇਵੇਂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਔਰ ਬਾਬਾ ਬਿਧੀ ਚੰਦ ਦੋਨੇ ਹੱਥ ਜੋੜ ਕੇ ਕਹਿੰਦਾ, ਦਾਤਾ ਇਹ ਡਿਊਟੀ ਮੈਨੂੰ ਦੇ ਦਿਓ। ਗੁਰਦੇਵ ਹੱਸ ਪਏ, ਕਹਿਣ ਲੱਗੇ ਤਾਂ ਲੱਗਦਾ ਕਿ ਤੈਨੂੰ ਪਿਛਲਾ ਕੰਮ ਯਾਦ ਆ ਗਿਆ। ਕਹਿੰਦਾ, ਦਾਤਾ ਹਾਂ, ਗੁਰੂ ਕੇ ਪਿਆਰੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਅੰਦਰ ਇੱਕ ਸਾਖੀ ਆਉਂਦੀ ਆ। ਕਹਿੰਦੇ ਨੇ ਬਾਬਾ ਬਿਧੀ ਚੰਦ ਦੀ ਮਾਤਾ, ਬਾਬਾ ਬਿਧੀ ਚੰਦ ਦੀ ਮਾਤਾ ਤੇ ਬਾਬਾ ਬਿਧੀ ਚੰਦ ਦੀ ਨਾਨੀ ਤੇ ਬਾਬਾ ਬਿਧੀ ਚੰਦ ਦੀ ਮਾਮੀ, ਕਹਿੰਦੇ ਨੇ ਤਿੰਨੇ ਘਰੇ ਇਕੱਠੀਆਂ ਬੈਠੀਆਂ ਨੇ। ਤੇ ਉਹਨਾਂ ਦਿਨਾਂ ਦੇ ਅੰਦਰ, ਕਿਉਂਕਿ ਮਹਾਂਪੁਰਸ਼ ਪਿੰਡ ਵਿੱਚ ਕੀਰਤਨ ਕਰ ਰਹੇ ਸਨ, ਗੁਰਬਾਣੀ ਦਾ ਕੀਰਤਨ ਚੱਲਦਾ, ਤੇ ਮਾਤਾ ਜੀ ਕਹਿਣ ਲੱਗੇ ਕਿ ਮੇਰੀ ਧੀ ਵੀ ਆ ਗਈ, ਮੇਰੀ ਨੂੰਹ ਵੀ ਮੇਰੇ ਕੋਲ ਏ, ਕਿ ਆਪਾਂ ਸ਼ਾਮ ਨੂੰ ਜਾਵਾਂਗੇ, ਕਿਉਂਕਿ ਉੱਥੇ ਬਾਬੇ ਦੀ ਬਾਣੀ ਦਾ ਕੀਰਤਨ ਚੱਲਦਾ, ਉੱਥੇ ਜਦੋਂ ਅਰਦਾਸ ਹੋਵੇਗੀ ਨਾ, ਕਿਉਂਕਿ ਨਾ ਤੇ ਨੂੰਹ ਦੇ ਘਰੇ ਪੁੱਤਰ ਏ ਤੇ ਨਾ ਧੀ ਦੇ ਘਰੇ ਪੁੱਤਰ ਏ, ਆਪਾਂ ਅਰਦਾਸ ਕਰਾਂਗੇ ਗੁਰੂ ਦੇ ਚਰਨਾਂ ਜਾ ਕੇ, ਕਿਉਂਕਿ ਉੱਥੇ ਗੁਰਬਾਣੀ ਦਾ ਕੀਰਤਨ ਚੱਲਦਾ, ਜਿਹੜੇ ਬਾਬਾ ਜੀ ਅਰਦਾਸ ਕਰਨਗੇ ਨਾ, ਕਿਉਂਕਿ ਸੰਗਤਾਂ 'ਚ ਅਰਦਾਸ ਕਰਾਂਗੇ ਕਿ ਸਾਡੇ ਘਰੇ ਇੱਕ ਪੁੱਤਰ ਦੀ ਦਾਤ ਆ ਜਾਵੇ। ਕਹਿੰਦੇ ਨੇ ਉਸ ਵਕਤ, ਕਿਉਂਕਿ ਸੰਗਤਾਂ ਜੋ ਵੀ ਕੋਲ ਹੁੰਦੀਆਂ ਸੀ ਨਾ, ਆਪਾਂ ਪਿੰਡਾਂ 'ਚੋਂ ਆਏ ਹਾਂ, ਕਿਸੇ ਨੇ ਦੁੱਧ ਲੈ ਕੇ ਚਲੇ ਜਾਣਾ, ਕਿਸੇ ਨੇ ਆਟਾ ਲੈ ਕੇ ਚਲੇ ਜਾਣਾ, ਕਿਸੇ ਨੇ ਦਾਣੇ ਲੈ ਕੇ ਚਲੇ ਜਾਣਾ, ਜੋ ਕੋਲ ਹੋਣਾ। ਕਹਿੰਦੇ ਨੇ ਉਸ ਵਕਤ ਕਿ ਡੱਬੇ 'ਚ ਦੁੱਧ ਪਾਇਆ, ਅੱਜ ਬਾਬਾ ਬਿਧੀ ਚੰਦ ਦੀ ਨਾਨੀ ਆਪਣੀ ਨੂੰਹ ਰਾਣੀ ਅਤੇ ਆਪਣੀ ਧੀ ਰਾਣੀ ਨੂੰ ਨਾਲ ਲੈ ਕੇ, ਕਹਿੰਦਾ ਸ਼ਾਮ ਨੂੰ ਕੀਰਤਨ ਹੋ ਰਿਹਾ, ਡੱਬਾ ਦੁੱਧ ਦਾ ਰੱਖ ਦਿੱਤਾ ਲਈ ਆ ਕੇ ਸਗਰੂ ਸਾਹਿਬਾਨਾਂ ਦੀ ਜਿੱਥੇ ਪੋਥੀ ਦਾ ਪ੍ਰਕਾਸ਼ ਹੈ। ਕਹਿੰਦੇ ਨੇ ਕੀਰਤਨ ਚੱਲਦਾ, ਔਰ ਜਦੋਂ ਕੀਰਤਨ ਤੋਂ ਬਾਅਦ ਅਰਦਾਸ ਹੋਣੀ ਹੈ ਨਾ, ਅਰਦਾਸ

ਕਾਰਜ ਦਿਓ ਸਵਾਰ ਸਤਿਗੁਰੂ ਸੱਚ ਸਾਖੀ ਹੈ, ਕਿਉਂਕਿ ਉੱਥੇ ਤੇ ਕੇਵਲ ਤੇ ਕੇਵਲ ਅਰਦਾਸ ਕੰਮ ਆ ਰਹੀ ਆ। ਕਹਿੰਦੇ ਜਦੋਂ ਅਰਦਾਸ ਕੀਤੀ ਗਈ ਤੇ ਮਾਤਾ ਫਲਾਨੀ ਮਾਤਾ ਨੇ ਅਰਦਾਸ ਕਰਵਾਈ ਆ ਉਹਨਾਂ ਦੇ ਘਰੇ, ਇੱਕ ਕਿਉਂਕਿ ਪੋਤੇ ਦੀ ਦਾਤ ਆ ਜਾਵੇ, ਅਰਦਾਸ ਕੀਤੀ ਗਈ ਚੇਚੇ ਤੌਰ ਤੇ। ਹੁਣ ਸਾਖੀ ਵਿੱਚ ਲਿਖਿਆ ਹੋਇਆ ਕਹਿੰਦੇ ਵੀ ਜਦੋਂ ਮਾਤਾ ਆਪਣੀ ਨੂੰਹ ਤੇ ਧੀ ਨੂੰ ਲੈ ਕੇ ਵਾਪਸ ਮੁੜ ਲੱਗੀਆਂ ਨਾ, ਉਹਨਾਂ ਨੇ ਡੱਬਾ ਚੱਕਿਆ ਕਿ ਸੋਚਿਆ ਇਹਦੇ 'ਚ ਪ੍ਰਸ਼ਾਦ ਪਾਇਆ ਹੋਵੇਗਾ, ਪਰ ਉਹਦੇ ਵਿੱਚ ਦੁੱਧ ਉਹਦੇ ਮੌਜੂਦ ਏ, ਕਿਸੇ ਨੇ ਵਰਤਿਆ ਹੀ ਨਹੀਂ, ਚੱਕਿਆ ਹੀ ਨਹੀਂ। ਹੁਣ ਤੁਰ ਲੱਗੀਆਂ ਵਾਪਸ। ਇਹ ਕਹਿੰਦੀਆਂ ਜਿਹੜੇ ਮਹਾਂਪੁਰਸ਼ ਕੀਰਤਨ ਕਰਦੇ ਸੀ ਬਾਬਾ ਜੀ ਕਿ ਆਹ ਦੁੱਧ ਉਦਾਂ ਹੀ ਪਿਆ ਹੋਇਆ, ਇੱਦਾਂ ਕਰੋ ਦੁੱਧ ਕਿਸੇ ਭਾਂਡੇ 'ਚ ਪਾ ਲਓ ਕਿ ਤੁਸੀਂ ਗਰਮ ਕਰਕੇ ਛੱਕ ਲਿਓ। ਕਹਿੰਦੇ ਮਹਾਂਪੁਰਸ਼ ਅਗਰ ਬਾਣੀ ਦੇ ਤਪੀ ਸਨ, ਉਹ ਕਹਿ ਲੱਗੇ ਮਾਂ ਹੁਣ ਸਾਨੂੰ ਲੋੜ ਕੋਈ ਨਹੀਂ, ਜਿੰਨਾ ਲੋੜ ਸੀ ਸੰਗਤਾਂ ਨੇ ਵਰਤ ਲਿਆ। ਕਹਿਣ ਲੱਗੇ ਹੁਣ ਦੁੱਧ ਕਿੱਥੇ ਰੱਖ ਕੇ ਜਾਈਏ? ਕਹਿਣ ਲੱਗੇ ਮਾਂ ਇਹ ਦੁੱਧ ਘਰੇ ਲੈ ਜਾਓ, ਇੱਦਾਂ ਕਰਿਓ ਇਹਨੂੰ ਗਰਮ ਕਰਕੇ ਉਬਾਲ ਕੇ ਰੱਖ ਲਓ, ਆਪਣੀ ਧੀ ਨੂੰ ਕਹੋ, ਆਪਣੀ ਨੂੰਹ ਨੂੰ ਕਹੋ ਕਿ ਸਵੇਰ ਨੂੰ ਉੱਠ ਕੇ ਜਪਜੀਤ ਸਿੰਘ ਦਾ ਪਾਠ ਕਰਿਆ ਕਰੋ। ਅਗਰ ਸਵੇਰ ਨੂੰ ਤੁਸੀਂ ਜਪਜੀਤ ਸਿੰਘ ਦਾ ਪਾਠ ਕਰਕੇ ਅਰਦਾਸ ਕਰਕੇ ਦੁੱਧ ਪੀ ਲਓਗੇ ਤੇ ਤੁਹਾਡੇ ਘਰੇ ਪੁੱਤਰ ਆਵੇਗਾ, ਕਿਉਂਕਿ ਮਹਾਂਪੁਰਸ਼ਾਂ ਦਾ ਕਹਿਣਾ ਸੀ ਬਾਣੀ ਨਾਲ ਜੁੜ ਜਾਣ। ਅਗਰ ਬਾਣੀ ਨਾਲ ਜੁੜ ਜਾਣਗੇ ਇਹਨਾਂ ਦੇ ਘਰੇ ਵਾਹਿਗੁਰੂ ਦਾਤੇ ਭੇਜੇਗਾ ਹੀ ਨਾ, ਕਿਉਂਕਿ ਉਹ ਦਾਤਾਂ ਦਿੰਦਾ, ਉਹਦੇ ਦਰ 'ਚ ਘਾਟਾ ਤੁਹਾਨੂੰ ਯਾਦ ਕਰੀਏ ਜ਼ਰੂਰ ਦੇਵੇਗਾ। ਕਹਿੰਦੇ ਨੇ ਦੁੱਧ ਗਰਮ ਕਰਕੇ ਕਿ ਆਲੇ 'ਚ ਰੱਖਿਆ ਗਿਆ ਆਲਾ, ਸਾਡੀ ਮਾਈਆਂ ਨੂੰ ਪਤਾ ਆਲੇ ਹੁੰਦੇ ਸਨ ਨਾ ਕੰਧਾਂ 'ਚ, ਅੱਜ ਕਿਸੇ ਨਵੇਂ ਨੂੰ ਕਹਿ ਦਈਏ ਆਲਾ ਕੀ ਹੁੰਦਾ, ਕਿਸੇ ਨੂੰ ਪਤਾ ਹੀ ਨਹੀਂ, ਬੱਚੇ ਨੂੰ ਥੋੜ੍ਹਾ ਪਤਾ ਹੈ। ਕਹਿੰਦੇ ਨੇ ਆਲੇ ਵਿੱਚ ਜਦੋਂ ਦੁੱਧ ਰੱਖਿਆ ਗਿਆ, ਕੁੰਡੀ ਲਾ ਦਿੱਤੀ ਗਈ ਤੇ ਗੁਰੂ ਕੇ ਪਿਆਰੇ ਜਦੋਂ ਕੁੰਡੀ ਲੱਗੀ ਸਵੇਰਾ ਹੋਇਆ ਨਾ ਤੇ ਬਾਬਾ ਵਿਧੀ ਚੰਦੀ, ਹੁਣ ਮਾਂ ਨੇ ਵੀ ਸੁਣ ਲਿਆ ਸੀ ਕਿ ਬਾਬਾ ਜੀ ਨੇ ਇਹ ਗੱਲ ਆਖੀ ਆ, ਪਰ ਅਰਦਾਸ ਕੀਤੀ ਸੀ ਮਾਮੀ ਵਾਸਤੇ, ਉਹ ਮਾਤਾ ਦੀ ਨੂੰਹ ਰਾਣੀ ਵਾਸਤੇ। ਕਹਿੰਦੇ ਨੇ ਬਾਬਾ ਵਿਧੀ ਚੰਦੀ ਮਾਤਾ ਪਹਿਲੇ ਉੱਠ ਖੜੋਈ, ਉਹਨੇ ਇਸ਼ਨਾਨ ਕੀਤਾ, ਜਪਜੀਤ ਸਿੰਘ ਦਾ ਪਾਠ ਕਰ ਲਿਆ, ਜਿਹੜੀ ਪੋਤੀ ਕੋਲ ਸੀ ਕਹਿੰਦੇ ਨੇ ਪਾਠ ਕੀਤਾ, ਅਰਦਾਸ ਕਰਕੇ ਦੁੱਧ ਛੱਕ ਕੇ ਫਿਰ ਪੈ ਗਈ। ਉੱਧਰ ਨੂੰਹ ਰਾਣੀ ਉੱਠੀ, ਉਹਨੇ ਵੀ ਪਾਠ ਕੀਤਾ, ਅਰਦਾਸ ਕੀਤੀ, ਜਦੋਂ ਦੁੱਧ ਵੇਖਿਆ ਤੇ ਛੰਡਾ ਖਾਲੀ। ਆ ਕੇ ਆਈ ਆਪਣੀ ਸੱਸ ਦੇ ਕੋਲ, ਆ ਕਹਿਣ ਲੱਗੀ ਮਾਂ ਦੁੱਧ ਕੋਈ ਛੱਕ ਗਿਆ, ਤੇ ਮਾਂ ਨੂੰ ਹੁਣ ਪਤਾ ਲੱਗ ਗਿਆ ਮੇਰੀ ਧੀ ਨੇ ਦੁੱਧ ਪੀ ਲਿਆ। ਕਹਿਣ ਲੱਗੀ ਕੋਈ ਬਿੱਲੀ ਬੁੱਲੀ ਪੀ ਗਈ ਹੋਣੀ? ਕਹਿੰਦੀ ਨਹੀਂ ਮਾਂ, ਮੈਂ ਕੁੰਡੀ ਲਾਈ ਸੀ, ਔਰ ਕੁੰਡੀ ਲੱਗੀ ਤੇ ਉਹ ਛੰਨਾ ਖਾਲੀ ਕਿਵੇਂ ਹੋ ਗਿਆ? ਕਹਿਣ ਲੱਗੇ ਕੋਈ ਨਹੀਂ, ਅੱਜ ਵੀ ਕੀਰਤਨ ਹੋਣਾ ਨਾ, ਅੱਜ ਸ਼ਾਮ ਨੂੰ ਫਿਰ ਚੱਲਾਂਗੇ। ਕਹਿੰਦੇ ਅੱਜ ਮਾਤਾ ਆਪਣੀ ਨੂੰਹ ਰਾਣੀ ਨੂੰ ਨਾਲ ਲੈ ਕੇ ਗਈ ਨਾ, ਤੇ ਜਾ ਕੇ ਕਹਿਣ ਲੱਗੀ ਮਹਾਂਪੁਰਸ਼ੋ ਕਿ ਜਿਹੜਾ ਤੁਸੀਂ ਕੱਲ੍ਹ ਅਰਦਾਸ ਕੀਤੀ ਸੀ ਉਹ ਦੁੱਧ ਕੋਈ ਛੱਕ ਗਿਆ। ਕਹਿਣ ਹੁਣ ਮਹਾਂਪੁਰਸ਼ ਕਹਿ ਲੱਗੇ ਮਾਂ ਜਿਹਨੇ ਦੁੱਧ ਚੋਰੀ ਛਕਿਆ ਨਾ, ਉਹਦੇ ਘਰੇ ਜਿਹੜਾ ਪੁੱਤ ਪੈਦਾ ਹੋਣਾ ਉਹ ਚੋਰ ਹੋਣਾ ਹੈ। ਕਹਿਣ ਲੱਗੇ ਹੈ ਮੇਰਾ ਦੋਤਾ ਚੋਰ? ਕਹਿਣ ਲੱਗੇ ਮਾਂ ਹਾਂ ਹੋਵੇਗਾ ਚੋਰ, ਤੇ ਜੇ ਸੰਗਤ ਕਰੇਗਾ ਹੋ ਸਕਦਾ ਸਾਧ ਬਣ ਜਾਵੇ, ਹੋਵੇਗਾ ਚੋਰ, ਪਰ ਜੇ ਸਤ ਸੰਗਤ ਕਰੇਗਾ, ਚੰਗੇ ਬੰਦਿਆਂ ਦੀ ਸੰਗਤ ਕਰ ਲਏਗਾ ਤੇ ਉਹ ਸਾਧ ਵੀ ਬਣ ਸਕਦਾ। ਤੇ ਬਾਬਾ ਵਿਧੀ ਚੰਦ ਦਾ ਜਨਮ ਹੋਇਆ, ਇਹ ਕੁਝ ਜਵਾਨੀ 'ਚ ਪੈਰ ਤੇ ਰਿਹਾ ਤੇ ਜਾ ਕੇ ਮਾਮਿਆਂ ਨਾਲ ਰਲ ਗਿਆ, ਚੋਰੀਆਂ ਕਰਨ ਲੱਗ ਪਏ ਆ। ਕਹਿੰਦੇ ਨੇ ਇਹਨੇ ਇੱਕ ਜਥਾ ਬਣਾ ਲਿਆ, ਇਹਦਾ ਤਿੰਨ ਸਾਥੀ ਹੋਰ ਨੇ, ਇੱਕ ਪੰਡਤਾਂ ਦਾ ਮੁੰਡਾ ਨਰ ਸਿੰਘ ਪ੍ਰੋਹਤ ਲੈ ਲਿਆ, ਇੱਕ ਬਾਲਕ ਲੈ ਲਿਆ, ਇੱਕ ਸਤੀਆ ਲੈ ਲਿਆ। ਹੁਣ ਕਿਤੇ ਕਿਤੇ ਡਾਕਾ ਮਾਰਦੇ, ਰਾਤ ਨੂੰ ਚੋਰੀਆਂ ਕਰਦੇ ਨੇ, ਹੁਣ ਜਿਹੜਾ ਚੋਲਾ ਸਾਹਿਬ ਹੈ ਨਾ। ਕਹਿੰਦੇ ਨੇ ਇੱਥੇ ਇਹਨਾਂ ਨੇ ਚੋਰੀ ਕੀਤੀ ਤੇ ਗੁਰੂ ਕੇ ਪਿਆਰ ਰਾਤ ਨੂੰ ਮੱਝਾਂ ਖੋਲ੍ਹ ਲਈਆਂ। ਹੁਣ ਜਦੋਂ ਮੱਝਾਂ ਖੋਲ੍ਹੀਆਂ ਤਾਂ ਪਿੰਡ 'ਚ ਰੌਲਾ ਪੈ ਗਿਆ ਕਿ ਸਾਡੇ ਪਿੰਡ 'ਚ ਚੋਰ ਆ ਗਿਆ, ਚੋਰ ਆ ਗਿਆ, ਰੌਲਾ ਪੈ ਗਿਆ ਨਾ, ਤਾਂ ਲੋਕ ਇਕੱਠੇ ਹੋ ਗਏ। ਜੇ ਕਿਸੇ ਦੇ ਹੱਥ 'ਚ ਦਾਤੀ, ਕਿਸੇ ਦੇ ਹੱਥ 'ਚ ਰੰਬਾ, ਕਈ ਆ ਤੰਗਲੀ ਆ, ਚੱਕ ਕੇ ਤੁਰ ਪਏ। ਕਹਿੰਦੇ ਨੇ ਹੁਣ ਬਾਬਾ ਵਿਧੀ ਚੰਦ ਕਹਿੰਦਾ ਕੀ ਕਰੀਏ? ਕਹਿੰਦਾ ਉਹ ਤਾਂ ਸਾਧੂ ਰਹਿੰਦਾ ਹੈ, ਉਹ ਸਾਧੂ ਦੇ ਡੇਰੇ ਵੜ ਜਾਓ। ਹੁਣ ਕੀ ਲਖਿਆ ਬਾਬਾ ਅਦਲੀ ਜੀ, ਇਹਦੇ ਕੋਲ ਮਹਾਂਪੁਰਸ਼ ਵੀ ਬੈਠੇ ਨੇ, ਸੰਗਤਾਂ ਬੈਠੀਆਂ ਨੇ, ਸਤਿਨਾਮ ਵਾਹਿਗੁਰੂ ਦਾ ਜਾਪ ਚੱਲਦਾ। ਕਹਿੰਦੇ ਨੇ ਹਰ ਕਦੇ ਹੱਥ ਵੀ ਮਾਲਾ ਵੀ ਫੜੀ ਹੋਈ ਆ। ਤੇ ਬਾਬਾ ਵਿਧੀ ਚੰਦ ਨੇ ਤੱਕਿਆ ਕਿ ਮਾਲਾ ਵਾਲੇ ਬੜੇ ਬੈਠੇ ਨੇ, ਮਾਲਾ ਜਿਹੜੇ ਸਾਹਮਣੇ ਟੰਗੀਆਂ ਤੇ ਜਾਂਦੀਆਂ ਸਰ ਮਾਲਾ ਫੜ ਲਈ। ਕਹਿੰਦੇ ਨੇ ਸਾਰੇ ਮਾਲਾ ਫੜ ਕੇ ਬਹਿ ਗਏ। ਹੁਣ ਪਿੰਡ ਦੇ ਲੋਕ ਆਏ ਬਾਬਾ ਜੀ ਦੇ ਕੋਲ, ਬਾਬਾ ਜੀ ਇੱਥੇ ਸਾਡੇ ਚੋਰ ਨੇ। ਕਹਿਣ ਲੱਗੇ ਚੋਰ ਤੇ ਸਾਡੇ ਕੋਈ ਨਹੀਂ ਹੁੰਦਾ, ਜੇ ਚੋਰ ਇੱਥੇ ਲੱਭ ਲਓ। ਕਹਿੰਦੇ ਨੇ ਬਾਬਾ ਵਿਧੀ ਚੰਦ ਹੁਣ ਮਾਲਾ ਦੇ ਮਣ ਕੇ ਤੇਜ਼ ਹੋ ਗਏ, ਕਿਉਂਕਿ ਗੁਰੂ ਕੇ ਪਿਆਰੇ ਹੁਣ ਲੋਕੀ ਪਿੰਡ ਦੇ ਇਕੱਠੇ ਹੋ ਗਏ, ਇਹਨੂੰ ਮਨ ਵਿੱਚ ਆ ਗਈ ਜੇ ਫੜਿਆ ਗਿਆ ਫਿਰ ਕੀ ਹੋਵੇਗਾ। ਕਹਿੰਦੇ ਨੇ ਇਹ ਮਾਲਾ

ਤੇਲ ਚੱਲਦਾ ਤੇ ਪਿੰਡ ਦਾ ਚੌਧਰੀ ਕਹਿੰਦਾ ਬਾਬਾ ਤੇ ਵਾਲਾ ਹੀ ਤਪੱਸਵੀ ਜਿਹਾ ਲੱਗਦਾ, ਇਹਦੇ ਮਾਲਾ ਦੇ ਮਣ ਕੇ ਤੇਜ਼ ਬੜੇ ਚੱਲਦੇ ਆ। ਹੁਣ ਬਾਬਾ ਤਰੀ ਕਹਿੰਦਾ ਤੂੰ ਕੀ ਲੈਣਾ ਚੋਰਾ ਤੋਂ, ਕੀ ਲੈਣਾ ਚੋਰਾ ਤੋਂ, ਤੁਹਾਡੀਆਂ ਮੱਝਾਂ ਮਿਲ ਗਈਆਂ? ਕਹਿੰਦੇ ਜੀ ਮਿਲ ਗਈਆਂ, ਆਪੋ ਆਪਣੀਆਂ ਪਛਾਣ ਕੇ ਲੈ ਜਾਓ। ਕਹਿੰਦੇ ਨੇ ਦਾਰੀ ਅਸਲ ਆ। ਹੁਣ ਇੱਥੇ ਬਾਬਾ ਬਿਧੀ ਚੰਦ ਕਹਿਣ ਲੱਗਾ ਬਾਬਾ ਦਲੀ ਨੂੰ, ਕਹਿੰਦਾ ਬਾਬਾ ਜੀ ਆ ਮਾਲਾ ਮੈਨੂੰ ਦੇ ਦਿਓ। ਕਹਿੰਦਾ ਕੀ ਕਰਨੀ ਆ? ਕਹਿੰਦਾ ਬਾਬਾ ਜੀ ਚੋਰੀ ਚੋਰੀ ਕਰ ਲਿਆ ਕਰਾਂਗੇ, ਮਾਲਾ ਤਾਂ ਮੜ ਕੇ ਏਦਾਂ ਫੇਰੀ ਜਾਵਾਂਗੇ, ਪਹਿਚਾਣ ਥੋੜੋ ਹੋਣੇ। ਕਹਿੰਦੇ ਨੇ ਉਸ ਵਕਤ ਬਾਬਾ ਦਲੀ ਜੀ ਕਹਿਣ ਲੱਗੇ ਕਿ ਪੁੱਤਰਾ ਚੋਰ ਦੀ ਹਾਮੀ ਕੋਈ ਨਹੀਂ ਭਰਦਾ, ਅਸੀਂ ਤੇਰੀ ਹਾਮੀ ਭਰ ਦਿੱਤੀ ਨਾ, ਪਰ ਗੁਰੂ ਦੀ ਬਾਣੀ ਕਹਿੰਦੀ ਆ ਧਨਾਸਰੀ ਰਾਗ ਦੇ ਅੰਦਰ 662 ਅੰਗੀ ਉੱਤੇ ਗੁਰੂ ਨਾਨਕ ਦੇਵ ਜੀ ਭੂਮੀਆਂ ਨੂੰ ਸੰਬੋਧਨ ਕਰਦੇ ਸਨ ਕਿ ਚੋਰ ਸਲਾਹੇ ਚੀਤ ਨਾ ਭੀਜੈ, ਬਦੀ ਕਰੇ ਤਾਂ ਤਸੂ ਨਾ ਸ਼ੀਜੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਈ, ਪਰ ਅਸੀਂ ਤੇਰੀ ਹਾਮੀ ਭਰ ਬੈਠੇ ਨਾ। ਕਹਿਣ ਲੱਗੇ ਫਿਰ ਬਾਬਾ ਇੱਦਾਂ ਕਰ ਮੈਨੂੰ ਆਪਣਾ ਸਿੱਖ ਬਣਾ ਲਾ। ਬਾਬਾ ਅਦਲੀ ਜੀ ਕਹਿਣ ਲੱਗੇ ਨਹੀਂ ਨਹੀਂ ਮੈਂ ਤੇ ਆਪ ਕਿਸੇ ਦਾ ਸਿੱਖ ਆ। ਅੱਜ ਬਾਬੇ ਕਹਿੰਦੇ ਸਾਡਾ ਸਿੱਖ ਬਣ ਜਾ ਨਾ, ਪਰ ਨਹੀਂ ਜਿਹੜੇ ਪ੍ਰਾਤਨ ਗੁਰੂ ਕੇ ਪਿਆਰੇ ਹੁੰਦੇ ਸਨ ਉਹ ਆਪਣਾ ਸਿੱਖ ਨਹੀਂ ਬਣਾਉਂਦੇ ਸਨ। ਕਹਿੰਦੇ ਨੇ ਬਾਬਾ ਅਦਲੀ ਕਹਿਣ ਲੱਗਾ ਸਿੱਖ ਮੈਂ ਤੇ ਕਿਸੇ ਗੁਰੂ ਦਾ ਆ। ਕਹਿਣ ਲੱਗੇ ਬਾਬਾ ਫਿਰ ਮੈਨੂੰ ਉੱਥੇ ਲੈ ਜਾ। ਹੁਣ ਆ ਗਏ ਸਾਰੇ ਇਕੱਠੇ ਹੋ ਕੇ ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਦਰਬਾਰ ਲੱਗਾ। ਹਰ ਇੱਕ ਦੇ ਮੂੰਹ ਚੋਂ ਆਵਾਜ਼ ਆ ਰਹੀ ਆ ਕਿ ਜਪਿਓ ਜਿਨੀ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ। ਹਰ ਇੱਕ ਦੇ ਮੂੰਹ ਚੋਂ ਆਵਾਜ਼ ਆ ਰਹੀ ਆ, ਕਿਉਂਕਿ ਗੁਰੂ ਅਰਜਨ ਦੇਵ ਜੀ ਕੀ ਨੇ, ਭੱਟਾ ਨੇ ਗੁਰਬਾਣੀ ਜ਼ਿਕਰ ਕੀਤਾ ਨਾ, ਪਰ ਗੁਰੂ ਕੇ ਪਿਆਰਿਓ 123 ਸਵਈਏ ਨੇ, 123 ਸਵਈਏ, ਔਰ 11 ਭੱਟਾਂ ਨੇ ਜਿਹੜੇ ਲਿਖੇ ਨੇ ਨਾ, ਇਹ 10 ਸਵਈਏ ਗੁਰੂ ਨਾਨਕ ਦੇਵ ਦੀ ਉਸਤਤ ਦੇ ਅੰਦਰ, 10 ਗੁਰੂ ਅੰਗਦ ਦੇਵ ਜੀ ਦੀ ਉਸਤਤ ਦੇ ਅੰਦਰ, ਔਰ 21 ਸਵਈਏ ਗੁਰੂ ਅਮਰਦਾਸ ਜੀ ਦੀ ਉਸਤਤ ਦੇ ਅੰਦਰ ਆ, ਤੇ ਜਿਹੜੇ 60 ਸਵਈਏ ਨੇ ਨਾ ਉਹ 60 ਸਵਈਏ ਗੁਰੂ ਰਾਮਦਾਸ ਜੀ ਦੀ ਮਹਿਮਾ ਕੀਤੀ ਗਈ ਆ, ਤੇ ਹੁਣ ਜਿਹੜੇ 22 ਸਵਈਆਂ ਨੇ ਉਹ ਪੰਚਮ ਪਾਤਸ਼ਾਹ ਜੀ ਦੀ ਮਹਿਮਾ ਕੀਤੀ ਗਈ ਆ। ਇਹਨਾਂ 22 ਸਵਈਆਂ ਦੇ ਅੰਦਰ ਤੇ ਗੁਰੂ ਅਰਜਨ ਦੇਵ ਜੀ ਦੀ ਬਾਤ ਉਹਨਾਂ ਨੇ ਲਿਖਿਆ ਕਿ ਤਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਿਹੋ ਭਾਰ, ਭੰਨ ਮਥਰਾ ਕੁਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਾਰ। ਗੁਰੂ ਅਰਜਨ ਦੇਵ ਜੀ ਤੇ ਹਰੀ ਦਾ ਰੂਪ ਹੈ, ਕਿਉਂਕਿ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤੀ ਉੱਤਰ ਹੀ ਆਇਓ, ਇਹ ਤੇ ਪਰਮਾਤਮਾ ਦਾ ਰੂਪ ਸੀ, ਕਿਉਂਕਿ ਹਰ ਇੱਕ ਦੇ ਮੂੰਹ ਚੋਂ ਆਵਾਜ਼ ਆ ਰਹੀ ਆ ਕਿ ਧੰਨ ਗੁਰੂ ਅਰਜਨ ਦੇਵ। ਬਾਬਾ ਦਲੀ ਜੀ ਗਏ, ਸੰਗਤਾਂ ਬੈਠੀਆਂ ਨੀ, ਤੇ ਗੁਰਦੇਵ ਪੰਚਮ ਪਾਤਸ਼ਾਹ ਸਭਾ ਕਹਿੰਦੇ ਬਾਬਾ ਜੀ ਤੁਸੀਂ ਕਿਵੇਂ ਆਏ ਹੋ? ਕਹਿਣ ਲੱਗੇ 4 ਚੋਰ ਲੈ ਕੇ ਆਏ ਆ, ਚੋਰ ਆ, ਇਹ ਚੋਰੀਆਂ ਕਰਦੇ ਨੇ ਲੋਕਾਂ ਦੇ ਘਰਾਂ 'ਚ, ਤੇ ਕੱਲ੍ਹ ਦਾਤਾ ਇਹਨਾਂ ਨੇ ਮੱਝਾਂ ਖੋਲ ਲਈਆਂ, ਬੱਜ ਕੇ ਕਟਾਪਾ ਬੜਾ ਚੜ੍ਹਨਾ ਸੀ ਇਹਨਾਂ ਨੂੰ। ਹੁਣ ਗੁਰਦੇਵ ਕੋਲ ਸੱਦੇ ਨੇ ਨਰਸਿੰਘ ਨੂੰ, ਕਹਿਣ ਲੱਗੇ ਉਹ ਨਰਸਿੰਘ ਤੂੰ ਪੰਡਤਾਂ ਦਾ ਮੁੰਡਾ ਹੋ ਕੇ ਚੋਰੀਆਂ ਕਰਦੇ? ਕਹਿਣ ਲੱਗਾ ਦਾਤਾ ਚੋਰੀਆਂ ਛੱਡੀਆਂ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ। ਗੁਰਦੇਵ ਕਹਿੰਦੇ ਲੰਗਰ ਤਿਆਰ ਕਰਿਆ ਕਰ। ਹੁਣ ਕੋਲ ਸਤਿਆ ਸਤੀਆ, ਦੂਜਾ ਸਾਥੀ ਸਤੀਆ, ਕਹਿਣ ਲੱਗੇ ਸਤੀਆ ਕਿ ਤੁਵੇਂ ਚੋਰੀਆਂ ਕਰਦੇ? ਕਹਿਣ ਲੱਗਾ ਦਾਤਾ ਚੋਰੀਆਂ ਛੱਡੀਆਂ। ਗੁਰਦੇਵ ਕਹਿੰਦੇ ਇੱਦਾਂ ਕਰ ਕੀਰਤਨ ਕਰਿਆ ਕਰ, ਕੀਰਤਨ ਕਰਿਆ ਕਰ, ਤੇ ਕੀਰਤਨ ਦੇ ਨਾਲ ਨਾਲ ਸੰਗਤਾਂ ਦੀ ਸੇਵਾ ਵੀ ਕਰਿਆ ਕਰ। ਦਾਤਾ 7 ਬਚਨ ਆ। ਹੁਣ ਤੀਜਾ ਸਾਥੀ ਇਹ ਬਾਲਕ ਆ, ਇਹਨੂੰ ਕਹਿਣ ਲੱਗੇ ਬਾਲਕ ਤੁਵੇਂ ਚੋਰੀਆਂ ਕਰਦਾ ਇਹਨਾਂ? ਕਹਿਣ ਲੱਗਾ ਦਾਤਾ ਅੱਜ ਮੈਂ ਤੁਹਾਡੇ ਦਰਸ਼ਨ ਕਰ ਲਏ ਨਾ, ਅੱਜ ਮੈਂ ਪ੍ਰਣ ਕਰਦਾ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਤੇ ਗੁਰਦੇਵ ਕਹਿੰਦੇ ਜੇ ਪ੍ਰਣ ਕਰਦਾ ਨਾ ਅੱਜ ਤੋਂ ਬਾਅਦ ਫਿਰ ਸੰਗਤਾਂ ਦੇ ਔਰ ਜੋੜੇ ਝਾੜਿਆ ਕਰ, ਸੰਗਤਾਂ ਦੇ ਜੋੜੇ ਸਾਫ ਕਰਿਆ ਕਰ, ਤੇ ਲੰਗਰ ਦੇ ਜੂਠੇ ਭਾਂਡੇ ਮਾਂਜਿਆ ਕਰ, ਕਿਉਂਕਿ ਲੰਗਰ ਦੇ ਜੂਠੇ ਭਾਂਡੇ ਮਾਂਜਣੇ ਨਾ ਇਹ ਗੁਰੂ ਕੇ ਪਿਆਰੋ ਬੜੀ ਬਰਕਤ ਹੈ। ਭਾਈ ਯੋਗਾ ਸਿੰਘ ਜਦੋਂ ਸੰਗਤਾਂ ਦੇ ਜੂਠੇ ਭਾਂਡੇ ਮਾਂਜਦਾ ਸੀ ਨਾ, ਤੇ ਕਲਗੀ ਵਾਲੇ ਪਾਤਸ਼ਾਹ ਪੁੱਛਦੇ ਨੇ, ਕਹਿੰਦੇ ਪੁੱਤ ਤੇਰਾ ਨਾਂ ਕੀ? ਕਹਿੰਦਾ ਜੀ ਯੋਗਾ। ਕਹਿੰਦੇ ਪੁੱਤ ਯੋਗਿਆ, ਕਹਿ ਤੂੰ ਦੱਸ ਹੁਣ ਕਿਹਦੇ ਜੋਗਾ? ਕਹਿਣ ਲੱਗਾ ਦਾਤਾ ਮੈਂ ਤੁਹਾਡੇ ਜੋਗਾ। ਗੁਰਦੇਵ ਕਹਿੰਦੇ ਵੇਖ ਲਾ, ਸੋਚ ਲਾ। ਕਹਿਣ ਲੱਗਾ ਦਾਤਾ ਤੁਹਾਡੇ ਜੋਗਾ। ਗੁਰਦੇਵ ਕਹਿੰਦੇ ਮਾਪਿਆਂ ਜੋਗਾ ਨਹੀਂ? ਕਹਿੰਦਾ ਨਹੀਂ ਦਾਤਾ ਤੁਹਾਡੇ ਜੋਗਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਗੁਰਦੇਵ ਕਹਿੰਦੇ ਪੁੱਤ ਜੇ ਤੂੰ ਸਾਡੇ ਜੋਗਾ ਸੀ ਤੇਰੇ ਜੋਗੇ, ਪਰ ਇਹ ਗੱਲ ਦਾ ਜਵਾਬ ਦੇ। ਕਹਿ ਲੰਗਰ ਦੇ ਜੂਠੇ ਭਾਂਡੇ ਵਾਰ ਵਾਰ ਕਿਉਂ ਮਾਂਜਦਾ?
ਕਹਿਣ ਲੱਗਾ ਦਾਤਾ ਸਾਡੇ ਵੱਡੇ ਵਡੇਰੇ ਕਹਿੰਦੇ ਸੀ ਨਾ ਕਿ ਲੰਗਰ ਦੇ ਭਾਂਡੇ ਜਿੰਨੀ ਵਾਰ ਵਾਰ ਮਾਂਜੀ ਆਤਮਾ ਪੁੱਤਰ ਹੁੰਦੀ ਆ, ਆਤਮਾ ਦੀ ਮੈਲ ਲੈਂਦੀ ਆ। ਗੁਰਦੇਵ ਕਹਿੰਦੇ ਜੋਗੇ ਤੂੰ ਬਹੁਤ ਸਿਆਣੀਆਂ ਗੱਲਾਂ ਕਰਦਾ। ਭਾਈ ਨੰਦ ਲਾਲ ਇਹ ਵੀ ਲੰਗਰ ਦੇ ਜੂਠੇ ਭਾਂਡੇ ਮਾਂਜਣ ਲਾਏ ਸਨ ਕਿਉਂਕਿ ਭਾਈ ਨੰਦ ਲਾਲ ਵਿਦਵਾਨ ਬੜਾ ਸੀ। ਗੁਰਦੇਵ ਕਹਿਣ ਲੱਗੇ ਕਿ ਤੈਨੂੰ ਹੰਕਾਰ ਨਾ ਹੋ ਜਾਵੇ ਕਿ ਮੈਨੂੰ ਫਾਰਸੀ ਬੜੀ ਆਉਂਦੀ, ਉਰਦੂ ਬੜਾ ਆਉਂਦਾ। ਔਰ ਗੁਰਦੇਵ ਕਹਿੰਦਾ ਸੀ ਕਲਗੀ ਵਾਲੇ ਪਾਤਸ਼ਾਹ ਕਿ ਅੱਜ ਤੋਂ ਬਾਅਦ ਤੂੰ ਲੰਗਰ ਦੇ ਜੂਠੇ ਭਾਂਡੇ ਮਾਂਜਿਆ ਕਰ। ਔਰ ਇਹੀਓ ਡਿਊਟੀ ਛੇਵੇਂ ਪਾਤਸ਼ਾਹ ਨੇ ਬਾਲਕਰੀ ਲਾ ਦਿੱਤੀ। ਕਹਿਣ ਲੱਗੇ ਲੰਗਰ ਦੇ ਜੂਠੇ ਭਾਂਡੇ ਮਾਂਜਿਆ ਆ ਗਈ ਬਾਬਾ ਬਿਧੀ ਚੰਦ ਦੀ ਵਾਰੀ। ਕਹਿਣ ਲੱਗੇ ਬਿਧੀ ਚੰਦਾ ਕਿ ਤੂੰ ਚੋਰੀਆਂ ਕਰਦਾ ਏ ਨਾ? ਕਹਿਣ ਲੱਗੇ ਦਾਤਾ ਕਰਦਾ। ਗੁਰਦੇਵ ਕਹਿੰਦੇ ਹੁਣ ਚੋਰੀਆਂ ਕਰੇਗਾ? ਕਹਿਣ ਲੱਗਾ ਦਾਤਾ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ। ਗੁਰਦੇਵ ਕਹਿੰਦੇ ਤੇਰੇ ਤੋਂ ਕੰਮ ਬੜਾ ਲੈਣਾ, ਯਾਦ ਰੱਖ ਤੇਰੇ ਤੋਂ ਕੰਮ ਬੜਾ ਲੈਣਾ। ਤੂੰ ਏਦਾਂ ਕਰਿਆ ਕਰ ਲੰਗਰ ਛੱਕ ਰੱਜ ਕੇ ਤੇ ਕੀਰਤਨ ਸੁਣਿਆ ਕਰ, ਕਿਉਂਕਿ ਤੈਨੂੰ ਲੋੜ ਹੈ, ਤੂੰ ਇਹਨਾਂ ਦਾ ਜਥੇਦਾਰ ਏ ਨਾ, ਕਿ ਤੂੰ ਚੋਰੀਆਂ ਕਰਨ ਵਾਸਤੇ ਲੈ ਕੇ ਜਾਂਦਾ। ਅੱਜ ਕਹਿੰਦੇ ਗੁਰੂ ਦੀ ਸੰਗਤ ਇਹੋ ਜਿਹੀ ਕੀਤੀ ਨਾ ਤੇ ਗੁਰੂ ਕੇ ਪਿਆਰੋ ਸੰਤ ਵੀ ਪੂਰਾ ਤੇ ਸਿਪਾਹੀ ਵੀ ਪੂਰਾ। ਕਿਤੇ ਬਾਬਾ ਬਿਧੀ ਚੰਦ ਸਾਰਾ ਇਤਿਹਾਸ ਪੜ੍ਹਿਓ, ਬੱਚਿਆਂ ਨੂੰ ਸੁਣਾਇਓ ਕਿ ਬਾਬਾ ਬਿਧੀ ਚੰਦ ਕਿੱਡੇ ਕਿੱਡੇ ਵੱਡੇ ਕਾਰਨਾਮੇ ਕਰ ਗਿਆ, ਵੱਡੇ ਵੱਡੇ ਕਾਰਨਾਮੇ, ਆ ਕਾਰਨਾਮਾ ਕਰਨ ਲੱਗਾ। ਕਹਿਣ ਲੱਗਾ ਦਾਦਾ ਜੀ ਆਗਿਆ ਦਿਓ, ਮੈਂ ਲਾਹੌਰ ਦੀ ਧਰਤੀ ਤੇ ਜਾ ਕੇ ਘੋੜੇ ਲੈ ਕੇ ਆਵਾਂਗਾ। ਹੁਣ ਗੁਰੂ ਕੇ ਪਿਆਰੇ ਲਾਹੌਰ ਬਾਦਸ਼ਾਹ ਵੀ ਬੈਠਾ ਹੈ ਤੇ ਬਾਦਸ਼ਾਹ ਦੇ ਕੋਲ ਜੈਡ ਸਕਿਉਰਟੀ ਵੀ ਆ, ਹਜ਼ਾਰਾਂ ਸਿਪਾਹੀ ਵੀ ਬੈਠੇ ਨੇ ਤੇ ਥਾਂ ਥਾਂ ਪਹਿਰੇ ਵੀ ਲੱਗੇ ਹੋਏ ਨੇ। ਹੁਣ ਇਹਨਾਂ ਪਹਿਰਿਆਂ ਦੇ ਵਿੱਚੋਂ ਤਾਂ ਬਾਬਾ ਬਿਧੀ ਚੰਦ ਇਕੱਲਾ ਜਾ ਕੇ ਘੋੜਾ ਕਿਵੇਂ ਲਿਆਵੇਗਾ, ਸੰਗਤਾਂ ਸੋਚਦੀਆਂ ਨੇ। ਪਰ ਛੇਵੇਂ ਗੁਰੂ ਦਾ ਥਾਪੜਾ, ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੀ, ਜੇ ਗੁਰੂ ਨਾਲ ਹੋਵੇ ਨਾ ਗੁਰੂ ਕੇ ਸਿੱਖਾ ਪਰਵਾਹ ਨਾ ਕਰਿਆ ਕਰ, ਪਰਵਾਹ ਨਾਹੀਂ ਕਿਸੇ ਕੇਰੀ ਵਾਜ ਸੱਚੇ ਨਾਹੀਂ, ਕਿਉਂਕਿ ਗੁਰੂ ਤੇਰੇ ਨਾਲ ਏ ਤੇ ਤੈਨੂੰ ਪਰਵਾਹ ਕਿਸੇ ਦੀ ਨਹੀਂ। ਯਾਦ ਰੱਖਿਓ ਜਿਹੜਾ ਗੁਰੂ ਤੋਂ ਡਰਦਾ ਨਾ ਉਹ ਕਿਸੇ ਤੋਂ ਨਹੀਂ ਡਰਦਾ, ਜਿਹੜਾ ਗੁਰੂ ਤੋਂ ਡਰਦਾ ਉਹ ਕਿਸੇ ਤੋਂ ਨਹੀਂ ਡਰਦਾ, ਪਰ ਜਿਹੜਾ ਗੁਰੂ ਤੋਂ ਨਹੀਂ ਡਰਦਾ ਥਾਂ ਥਾਂ ਜਾ ਕੇ ਡਰਦਾ, ਉਹ ਹਰ ਇੱਕ ਦੀ ਚਾਪਲੂਸੀ ਕਰਦਾ, ਕਿਉਂਕਿ ਗੁਰੂ ਤੋਂ ਡਰਨਾ ਚਾਹੀਦਾ। ਮੇਰੇ ਦਾਤਾ ਜੀ ਨੇ ਆਖਿਆ ਸੀ ਨਾ ਕਿ ਜਿਹੜਾ ਭੈ ਅੰਦਰ ਰਹਿੰਦਾ ਉਹਦੇ ਅੰਦਰ ਪਰਮਾਤਮਾ ਹੀ, ਜਿਹੜਾ ਭੈ ਨਹੀਂ ਖਾਂਦਾ ਆਪਣੇ ਗੁਰੂ ਦਾ ਪਰਮਾਤਮਾ ਦਾ ਉਹਦੇ ਅੰਦਰ ਪਰਮਾਤਮਾ ਕਿਵੇਂ ਆਜੂ? ਕਿਉਂਕਿ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ, ਤੇ ਗਿਆਨ ਤੇ ਗੁਰੂ ਨੇ ਦੇਣਾ ਨਾ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ, ਸਿੱਖਾ ਗੁਰਬਾਣੀ ਤੇਰੇ ਵਾਸਤੇ ਚਾਨਣ ਆ, ਗੁਰਬਾਣੀ ਤੇਰੇ ਵਾਸਤੇ ਲਾਈਟ ਆ। ਹੁਣ ਬਾਬਾ ਬਿਧੀ ਚੰਦ ਅੱਜ ਗੁਰੂ ਤੋਂ ਥਾਪੜਾ ਲੈ ਕੇ ਤੁਰਿਆ, ਅੱਜ ਗੁਰੂ ਕੇ ਪਿਆਰੇ ਜਦੋਂ ਤੁਰਿਆ ਸੀ ਨਾ, ਹੁਣ ਸੋਚਦਾ ਹੈ ਕਹਿੰਦਾ ਮਨਾ ਕੀ ਕੀਤਾ ਜਾਵੇ। ਲਾਹੌਰ ਦੀਆਂ ਦੀਵਾਰਾਂ ਬੜੀਆਂ ਉੱਚੀਆਂ ਨੇ, ਕਿਲ੍ਹਾ ਬੜਾ ਮਜ਼ਬੂਤ ਹੈ, ਥਾਂ ਥਾਂ ਸਿਪਾਹੀ ਬੈਠੇ ਹੋਣੇ ਨੇ, ਤੇ ਜਾਂਦੇ ਸਾਰ ਰਾਤ ਨੂੰ ਕਿਲ੍ਹੇ ਦੀ ਕੰਧ ਪਾੜ ਲਾ, ਕਿਲ੍ਹੇ ਦੀ ਕੰਧ ਪਾੜ, ਤੇ ਹੌਲੀ ਹੌਲੀ ਘੋੜੇ ਕਿਸੇ ਤਰ੍ਹਾਂ ਉੱਥੋਂ ਚੋਰੀ ਕਰਕੇ ਲੈ ਆ। ਤੇ ਮਨ ਕਹਿੰਦਾ ਵਿਧੀ ਚੰਦਾ ਨਹੀਂ ਨਹੀਂ ਨਹੀਂ ਨਹੀਂ, ਕਰਨਾ ਬਹੁਤ ਚੋਰੀਆਂ ਨੇ, ਥਾਂ ਥਾਂ ਸਿਪਾਹੀ ਲੱਗੇ ਹੋਏ ਨੇ, ਇਹ ਤੂੰ ਕਿਵੇਂ ਚੋਰੀ ਕਰਕੇ ਲੈ ਆਵੇਂਗਾ? ਤੇ ਨਾਲੇ ਕੰਧ ਪਾੜਨੀ ਸੌਖੀ ਥੋੜੋ, ਮੈਂ ਕਿਹੜੀ ਕੱਚੀ ਕਹਿੰਦੇ ਆ, ਉਹ ਕਿਲ੍ਹੇ ਦੀ ਕਹਿੰਦੇ ਆ। ਪਹਿਲਾਂ ਇਹਦੇ ਮਨ ਨੇ ਖਾਲਸਾ ਜੀ ਫੇਰ ਖਰਤਾ ਫਾਰਮੂਲਾ, ਨਹੀਂ ਨਹੀਂ ਤੂੰ ਕੰਧ ਨੂੰ ਪਾੜ ਨਹੀਂ ਸਕੇਗਾ। ਹੁਣ ਦੂਜਾ ਮਨ ਕਹਿੰਦਾ ਕਿੱਦਾਂ ਕਰਕੇ ਪੌੜੀ ਲੰਬੀ ਸਾਰੀ ਖਰੀਦ ਲਾ, ਲੰਬੀ ਸਾਰੀ ਪੌੜੀ ਖਰੀਦ ਲਾ, ਤੇ ਪੌੜੀ ਕਿਲ੍ਹੇ ਦੀ ਕੰਧ ਲਾ ਅੰਦਰ ਚਲ ਜਾ, ਅੰਦਰੋਂ ਤੇ ਆਪੇ ਆ ਜਾਏਗਾ ਨਾ ਬਾਹਰ। ਕਹਿਣ ਲੱਗਾ ਜੇ ਪੌੜੀ ਖਰੀਦੀ ਤੇ ਚਾਹਣ ਲੱਗਾ ਤਾਂ ਸਿਪਾਹੀਆਂ ਨੇ ਥੱਲੇ ਢਾ ਲਿਆ, ਕੁੱਟ ਕੁੱਟ ਕੇ ਮੋਰ ਬਣਾ ਦੇਣਗੇ। ਆ ਤੱਕੋ ਹੁਣ ਬਾਬਾ ਬਿਧੀ ਚੰਦ ਆਪਣੇ ਮਨ ਦੀ ਨਾ ਕੁਝ ਗੱਲਾਂ ਕਰਦਾ, ਇੱਕ ਬੇਨਤੀ ਛੰਦ ਬੇਨਤੀ ਉਸ ਸਮੇਂ ਦੀ ਢਾਡੀ ਜਿੱਥੇ

ਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਿਆ ਪ੍ਰਭ ਆਪਣੀ ਇੱਕ ਨਿਮਖ ਨਾ ਮਨੋ ਵਿਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀਐ ਅਵਗੁਣ ਕੱਟ ਕੱਟਣ ਹਾਰ ਬਿਨ ਹਰ ਨਾਮ ਸੁੱਖ ਹੋਏ ਕਰ ਡਿੱਠੇ ਵਿਸਥਾਰ ਸਹਿਜੇ ਸਿਧੀ ਰਿਤਿਆ ਪਵਜ ਲੁਤਰੇ ਪਾਰ ਤੀਸ ਵਰਤ ਲਖ ਸੰਜਮਾ ਪਾਇਆ ਸਾਧੂ ਧੂਰ ਲੂਕ ਮਾਵੈ ਕਿਸ ਤੇ ਜਾ ਵੇਖਿਆ ਸਦਾ ਹਦੂਰ ਥਾਂ ਤਰੰਤਰ ਅਵ ਰਿਹਾ ਪ੍ਰਭ ਮੇਰਾ ਭਰਪੂਰ ਸੱਚ ਪਲ ਸਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰਿਨ ਸੱਚ ਸਿਰਜਨ ਜਹਾਨ ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹਲਾ ਪੰਜਵਾਂ ਊਧਮ ਕਰ ਹਰ ਜਾਪਣਾ ਵਡਭਾਗੀ ਤਨਖਾਟ ਸੰਤ ਸੰਗ ਹਰ ਸਿਮਰਨਾ ਮਲ ਜਨ ਜਨਮ ਕੀ ਘਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਛੇ ਫਲ ਪੁੰਚ ਦੋ ਸਭ ਜੋ ਕਹਿ ਸੋ ਸੰਤਾਪ ਰਹਾ ਜਿਸ ਕਾਰਨ ਦੰ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹਿਲ ਪੂਰਿਆ ਪ੍ਰਭ ਆਪਣੀ ਨਿਰ ਨਿਹਾਲ ਮਨ ਤਾਂ ਨਿਰਮਲ ਹੋਇਆ ਲਾਗੀ ਸਾਜ ਪ੍ਰੀਤ ਚਰਨਾ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਕੀ ਕੀਤਾ ਅਤੰਜ ਵਿਹਰ ਮਨ ਕਾ ਅਮਰਤ ਹਰ ਕਾ ਨਾਮ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹਲਾ ਪੰਜਵਾਂ ਸੋਈ ਸਾਸ਼ਤ ਸੁਣ ਸੋ ਜਿਤ ਪੀਐ ਹਰ ਨਾਮ ਚਰਨ ਕਮਲ ਗੁਰ ਧੰਨ ਦੀ ਆ ਮਿਲਣ ਥਾਵੇ ਥਾਉ ਸਾਚੀ ਪੂੰਜੀ ਸਹਿ ਸੰਜਮ ਵਾਟ ਪੈਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨ ਜਾਵਣ ਜਾਓ ਮੇਰੇ ਮਨ ਹਰ ਭੱਜ ਸਦਾ ਇੱਕ ਰੰਗ ਘਟ ਗਿਆ ਅੰਤਰ ਅਵ ਰਿਹਾ ਸਦਾ ਸਹਾਈ ਸੰਗ ਰਹਾਉ ਸੁੱਖਾਂ ਕੀਮਤ ਕਿਆ ਗੁਣੀ ਜਾ ਸਿਮਰੀ ਗੋਬਿੰਦ ਜੇ ਚਾਖਾ ਸੇ ਤ੍ਰਿਪ ਦੱਸਿਆ ਉਹ ਹਰਸ ਜਾਣੈ ਜਿੰਦ ਸੰਤਾ ਸੰਗਤ ਮਨ ਵਸਾਇ ਪ੍ਰਭ ਪ੍ਰੀਤਮਾ ਭਗਤ ਸਿੰਧ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਬਣਾ ਜਿਤ ਕੋਟ ਮਜਨ ਇਸ਼ਨਾਨ ਰਸਨਾ ਉਚਰਾ ਗੁਣ ਵਿਧੀ ਕੋਏ ਨਾ ਪੂਜੇ ਦਾਨ ਦ੍ਰਿਸ਼ ਧਾਰ ਮੰਦਰ ਵਸਾਇ ਦਿਆਲ ਪੁਰਖ ਮਿਹਰਬਾਨ ਜੀਓ ਪਿੰਡ ਸਾਹ ਤਿਸ ਦਾ ਜੀਓ ਪਿੰਡ ਸਥਾਨ ਤਿਸ ਦਾ ਹੌਸ ਦਾ ਸਦਾ ਕੁਰਬਾਨ ਮਿਲਿਆ ਕਦਨ ਵਿਛੜਾ ਜੋ ਮਿਲਿਆ ਕਰਤਾਰ ਦਸਾ ਕੇ ਬੰਧਨ ਕੱਟਿਆ ਸੱਚਾ ਏ ਸਿਰਜਣ ਹਾਰ ਭੂਲਾ ਮਾਰਗ ਪਾਇਨ ਗੁਣ ਗੁਣ ਨਾ ਵਿਚਾਰ ਨਾਨਕ ਤਿਸਣ ਨਗਦੀ ਜੇ ਸਲ ਘਟਾਇਆ ਉਦਾਰ ਸ੍ਰੀ ਰਾਗ ਮਹੱਲਾ ਪੰਜਵਾਂ ਅਰਥਨਾ ਸੱਚਾ ਸਿਮਰੀਆ ਏ ਮਨ ਤਾਂ ਨਿਰਮਲ ਸੋਏ ਮਾਤ ਪਿਤਾ ਆਸਾ ਗਗਲੇ ਤਿਸ ਬਨਿਆ ਵਰ ਨਾ ਕੋਏ ਮਿਹਰ ਕਰੇ ਜੇ ਆਪਣੀ ਚਥਾ ਨਾ ਵਿਸਰੈ ਸੋਏ ਮਨ ਮੇਰੇ ਸੱਚਾ ਸੇਵ ਜਿ ਚਰਸਾਸ ਮੈਂ ਸੱਚੇ ਸਭ ਗੂੜ ਹੈ ਅੰਤੇ ਹੋਏ ਬਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਦਿਸ ਰਹਿ ਨਾ ਜਾਏ ਮੇਰੇ ਮਨ ਤਨ ਪੁੱਕਿਆ ਤਗਲੇ ਕੋਈ ਅਣਮਲਾ ਵਹਿ ਮਾਏ ਚਾਰੇ ਕੁੰਡਾ ਭਾਲੀਆਂ ਸਾਹਿਬ ਨਿਵਰ ਨਾ ਜਾਏ ਤਿਸ ਅੱਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਉਚਾਰੇ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀ ਹੈ ਅੰਦਨ ਪਾਰਾ ਵਾਰ ਪਰਤ ਵਿਕਾਰ ਸਲਾਹੀ ਹੈ ਜਿਸ ਤੇ ਚਲਦਿਆਂ ਨੇਕ ਸਦਾ ਸਦਾ ਅਰਾਧੀ ਹੈ ਇਹ ਮਤ ਵਸੇਕ ਮਨ ਤਨ ਮਿੱਠਾ ਅਰਥ ਲੱਗਾ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਮਿਲ ਪਾਈ ਹੋ ਸੱਚਾ ਨਾਮ ਸੰਭਾਲ ਤੁਸਾ ਬੰਦੋ ਜੀ ਕਹਿ ਇੱਥੇ ਉੱਥੇ ਨਾਲ ਗੁਰਪੂਰੇ ਤੇ ਪਾਈਐ ਆਪਣੇ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰਜੇ ਉਡਬਰ ਨਾ ਕੋਏ ਦੂਜਾ ਥਾਉ ਨਾ ਕੋ ਸੂਜਾ ਗੁਰ ਮੇਲੇ ਸਜ ਸੋਏ ਰਹਾਉ ਸਕਲ ਪਦਾਰਥੋ ਤਿਸ ਮਿਲੇ ਜਿਨ ਗੁਰ ਦਿੱਠਾ ਜਾਏ ਗੁਰ ਚਰਣੇ ਜਿਨ ਮਨ ਲੱਗਾ ਸੇਵਟ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੋਸਾ ਮੈਂ ਰਿਹਾ ਸਮਾਏ ਗੁਰ ਪਰਮੇਸ਼ਵਰ ਪਾਰ ਬ੍ਰਹਮ ਗੁਰ ਬਦਾ ਲਈ ਤੁਰਾਏ ਕਿਤ ਮਖੇ ਗੁਰ ਸਲਾਹੀਐ ਕਰਨ ਕਰਨ ਸਮਰੱਥ ਸੇ ਮੱਥੇ ਨਿਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਵਿਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਾਂ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰਿਆ ਖੰਡ ਜਿਨ ਗੁਰ ਸੇਵਾ ਆਪਣਾ ਜਾਂ ਦੂਤ ਨਾ ਲੱਗਾ ਡੰਡ ਗੁਰ ਨਾਲ ਤੋਂ ਨਾ ਲੱਗਾ ਖੋਜ ਠਾ ਬ੍ਰਹਿਮੰਡ ਨਾਮ ਦਾ ਸਤਿਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ ਸ੍ਰੀ ਰਾਗ ਮਹੱਲਾ ਪੰਜਵਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਬੀਤ ਉਸਰਤ ਕੀਏ ਬਿਖਿਆ ਰਜਿਆ ਬਾਦ ਜਾਂਦੇ ਬਿਲਮਨ ਹੋਵੇ ਬਿਨ ਆਵੇ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀਸਾ ਸੋਗਣ ਸੁਣਾ ਮਨ ਕੀ ਮਤ ਤਿਆਗ ਰਹਾਉ ਜੋ ਕੁਕਰ ਹਰ ਕਾਇਆ ਧਾਵੇ ਦੈਤ ਸਜਾਏ ਲੋਭੀ ਜੰਦ ਨਾ ਜਾਣੀ ਭਾਖਿਆ ਭਾਖ ਸਭ ਖਾਏ
ਕਾਮ ਕ੍ਰੋਧ ਮਤ ਵਿਆਪਿਆ ਫਿਰ ਵਿਆ ਜੁਨੀ ਪਾਏ ਮਾਇਆ ਜਲ ਪਸਾਰਿਆ ਭੀ ਤਰੇ ਚੋਗ ਬਣਾਏ ਤ੍ਰਿਸ਼ਨਾ ਮੱਖੀ ਫਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਹ ਨਾ ਜਾਣੀ ਫਿਰ ਫਿਰੇ ਆਵੈ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਬਿਦ ਇਹ ਸੰਸਾਰ ਜਿਸਨੋਂ ਰੱਖੈ ਸੋ ਰਹੇ ਸਮਰਾਥੇ ਪਰ ਕਿਉ ਪਾਰ ਹਰ ਜਨ ਹਰੇ ਬਿਉਬਰ ਉਦਰੇ ਨਾਨਕ ਸਤਿਬਲਹਾਰ ਸ੍ਰੀ ਰਾਮ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਲੀ ਕੈਦ ਡੰਬ ਪਸਾਰ ਮੋਹਲਤ ਪੰਨੀ ਚਲਣਾ ਤੂੰ ਚੰਮਲ ਘਰ ਬਾਰ ਹਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾ ਜੈਸੇ ਰੈਨ ਪ੍ਰਾਹੁਣੇ ਉੜ ਚੱਲੈ ਪ੍ਰਭਾਤ ਕਿਆ ਤੂੰ ਰਤਾ ਕਰੇ ਸਿਓ ਸੋ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰਿਆ ਜਨ ਕੀ ਆ ਜਨ ਦੀ ਆ ਸੋ ਪਵ ਲੋੜ ਸਰ ਪਰ ਉੱਠ ਚੱਲਣਾ ਛੜ ਜੱਠੀ ਦਾ ਗਾ ਲੱਖ ਕਰੋੜ ਲੱਖ ਚੁਰਾਸੀ ਭਰਮ ਤਿਆਤ ਲੱਖ ਚੁਰਾਸੀ ਭਰਮ ਤਿਆਤ ਲਵ ਜਨਮ ਪਾਇਓ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਸ੍ਰੀ ਰਾਗ ਮਹੱਲਾ ਪੰਜਵਾਂ ਤਿਚਰ ਵਸਾ ਸਿਹਰਣੀ ਚਿਚਰ ਸਾਥੀ ਨਾਲ ਜਾਂ ਸਾਥੀ ਉੱਡੀ ਚੱਲਿਆ ਤਾਂ ਤਨ ਖਾਕੂ ਰਾਲ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਜਾਓ ਤਨ ਸੋ ਤੇਰਾ ਥਾਨ ਰਹਾਓ ਜਿਚਰ ਵਸਿਆ ਕੰਧ ਘਰ ਜੀਓ ਜਿਓ ਸਭ ਕਹਾਤ ਜਾਂ ਉੱਠੀ ਚੱਲੀ ਸੀ ਕੰਤੜਾ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ ਪੇੜੇ ਸੋ ਸੇਵ ਤੂੰ ਸੋਹਰੜੇ ਸੁਖਵਾਸ ਸੋਹਰੜੇ ਸੁਖਵਾਸ ਗੁਰਮਿਲ ਚਾਜੋ ਚਾਰ ਸਿੱਖ ਕਦਰ ਲੱਗਾ ਦੁੱਖ ਸਭਨਾ ਸਹੁਰੇ ਵਜੋਂ ਸਭ ਮਕਲਾਵਣ ਹਾਰ ਨਾ ਧਨ ਸਵਰਨ ਜਿਸਾ ਨਾਲ ਪਿਆਰ ਸ੍ਰੀ ਰਾਮ ਮਹੱਲਾ ਪੰਜਵਾਂ ਕਰ ਛੇਵਾ ਕਰਨ ਕਾਰਨ ਏ ਕਿ ਉਹੀ ਜਿਨ ਕੀ ਆਇਆ ਕਾਰ ਤਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਈ ਛੋੜ ਸਗਰ ਸਿਆਣਪਾਂ ਸਾਜ ਸਬਦ ਲਿਵ ਲਾਏ ਰਹਾ ਦੁੱਖ ਕਲੇਸ਼ ਨਾ ਭਾਉ ਵਿਆਪੈ ਗੁਰ ਮੰਤਰ ਹਿਰਦੈ ਸੋਏ ਕੋੜ ਯਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਈ ਦੇਹ ਦਰਸ਼ਨ ਮਨ ਸਦਾਰ ਸਗਲੇ ਪਾਪ ਸਗਲੇ ਜਾਏ ਹਉ ਤਨ ਕੈ ਬਲ ਹਾਰਨਾ ਜੇ ਗੁਰ ਕੇ ਹੀ ਪਿਆਰੀ ਪਾਏ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਮ ਸੇਵ ਡਭਾਗੀ ਨਾਨਕਾ ਜਿੰਨਾ ਮਨ ਇਉ ਭਾਉ ਸ੍ਰੀ ਰਾਗ ਮਹੱਲਾ ਪੰਜਾਬ ਸੰਚ ਹਰ ਤਨ ਪੂੰਜ ਸਤਗੁਰ ਛੋੜ ਸਗਲ ਵਿਕਾਰ ਜੈ ਤੂੰ ਸਾਧ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਆਧਾਰ ਜਪ ਮਨ ਏਕ ਨਾਮ ਵਪਾਰ ਪ੍ਰਾਮ ਮੰਤ ਜਿਨ੍ਹਾਂ ਦੀ ਯਾਦ ਦੇ ਕਾ ਉਧਾਰ ਰਹਾ ਕਾਮ ਕ੍ਰੋਧ ਅਹੰਕਾਰ ਵਾਪੇ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪੌ ਸੰਸਰਣੀ ਲਾਗ ਚਰਣੀ ਮਿਟੈ ਦੁੱਖ ਸੰਤਾਰ ਸਤਸੰਗ ਦੁੱਖ ਦਿਆ ਕਮਾਵ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਆਪ ਛੋੜ ਸਭ ਹੋਏ ਰਹਿਣਾ ਜਿਸ ਦੇਹ ਪ੍ਰਭ ਨਿਰੰਕਾਰ ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰੇ ਕੋ ਨਾਨਕ ਗੁਰ ਬ੍ਰਹਮ ਕਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੁ ਕਰ ਤੋ ਸੋ ਕਰਤ ਮਨ ਦੇ ਸੰਸਾਰ ਸਗਲਾਣਾ ਦੁਹਾਤ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕਰ ਸਰਵੇ ਸਿਮਾਣਾ ਕਿਆ ਕਹੋ ਸੁਣੋ ਸਵਾਮੀ ਤੋਂ ਪਰਸ ਜਾਣਾ ਰਹਾਉ ਮਾਨ ਬਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਗੋਡ ਮਦਾਈ ਕਹਿਣ ਕਹਾਵਨ ਅਕੀਤ ਕਰਲਾ ਕਥਨ ਕਹਿਣ ਤੇ ਮੁਕਦਾ ਗੁਰਮੈ ਕੋਈ ਬਿਰਲਾ ਗਤ ਅਭਗਤ ਕਛ ਨਦਰ ਨੇ ਆਇਆ ਸੰਦਨ ਕੀਰਣ ਨਾ ਦਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਈ ਘਰ ਸਤਮਾ ਤੇਰਾ ਭਰੋਸੇ ਪਿਆਰੇ ਮੈਂ ਲਾਟ ਲਡਾਇਆ ਭੂਲਾ ਚੁੱਕਿਆ ਬਾਰਕ ਤੂੰ ਹਰ ਪਿਤਾ ਮਾਇਆ ਸਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ ਰਹਾਉ ਹੋ ਮਾਣ ਤਾਣ ਕਰੋ ਤੇਰਾ ਹੋ ਜਾਨੂ ਵਾਪਾ ਸਭ ਹੀ ਹਿਮਾਦਲ ਸਭਾ ਤੇ ਬਾਹਰ ਵੇ ਮੋਹਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਾਵਨ ਜੁਗਤਾ ਬੰਧਨ ਮੁਗਲ ਸੰਤੋ ਮੇਰੇ ਰਾਖੇ ਮਮਤਾ ਭਇ ਕਿਰਪਾਲ ਠਾਕਰ ਹੋ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਈ ਘਰ ਪਹਿਲਾ ਸੰਤ ਜਨਾ ਮਿਲ ਭਾਈਆਂ ਕੱਟੜਿਆ ਚਮਕਾਲ ਸੱਚਾ ਸਾਹਿਬ ਮਨ ਉੱਠਾ ਹੋਵਾ ਖਤਮ ਦਿਆਲ ਪੂਰਾ ਸਤਿਗੁਰ ਭੇਟਿਆ ਬਣਸਿਆ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਧ ਬਿਟੋ ਕੁਰਬਾਨ ਤੇ ਦਰਸ਼ਨ ਗੋਪਲ ਹਾਰਣੈ ਤੁਹ ਦਿੱਤਾ ਅੰਮ੍ਰਿਤ ਨਾਮ ਰਹਾਉ ਜਿੰਦੋਂ ਸੇਵਿਆ ਭਾਉ ਕਰ ਸਹੀ ਪਰੋ ਸੁਜਾਨ ਤਿੰਨਾ ਪਿਛ ਛੁੱਟੀ ਹੈ ਜਿਨ ਅੰਦਰ ਨਾਮ ਨਦਾਨ ਗੁਰਦੇਵ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੀ ਪਰਵਾਨ ਆਏ ਜਿਨ ਗੁਰ ਸੇਵਿਆ ਜਿਨ ਗੁਰ ਮਿਲਿਆ ਆਏ ਆਏ ਸੀ ਪਰਵਾਨ ਜਿਨ ਗੁਰ ਮਿਲਿਆ ਸਵਾਏ ਸੱਚੇ ਸੇਤੀ ਰਿਤਿਆ ਦੁਰਗਾ ਬੈਸਣ ਜਾਏ ਕਰਦੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸਚ ਕਰਨ ਹਾਰ ਸੱਚ ਸਾਹਿਬ ਸਚ ਟੇਕ ਸੱਚੋ ਸੱਚ ਵਿਖਾਣਿਆ ਸੱਚੋ ਬੁੱਧ ਵਿਵੇਕਾ ਸ਼ਰਬਨ ਨੰਤਰ ਆਵ ਰਿਹਾ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀ ਆਏ ਮੰਤਾਂ ਲਾਏ ਸਵਾਰ ਸਤਿਗੁਰ ਦਾਤਾ ਜੀ ਕਾ ਸਭ ਸੇ ਤੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਵਿਚਾਰ ਬਿਨ ਸਾਧੂ ਸੰਗਤ ਪਰਤਿਆ
ਬੇ ਸਾਧੂ ਸੰਗਤ ਰਤਿਆ ਮਾਇਆ ਮੂੰਹ ਸਬਸ਼ਾਰ ਮੇਰੇ ਰਾਜਨ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਘਾਲ ਰਹਾਉ ਗੁਰਸਮਰੱਥ ਪਾਰ ਗੌਰਵ ਭਾਗੀ ਦਰਸ਼ਨ ਹੋਏ ਗੁਰਿਆ ਗੋਚਰ ਨਿਰਮਲਾ ਗੁਰ ਜੀ ਬੜਾ ਵਰਨਾ ਕੋਏ ਗੁਰ ਕਰਦਾ ਗੁਰ ਕਰਨ ਹਾਰੇ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਸ਼ਨ ਹੀ ਗੁਰ ਕੀਤਾ ਲੋੜੈ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤੇ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇਵ ਦਰੈ ਸਭ ਸੰਸਾਰ ਗੁਰਸਮਰੱਥ ਗੁਰ ਨਿਰੰਕਾਰ ਗੁਰਸਮਰੱਥ ਗੁਰ ਨਿਰੰਕਾਰ ਗੁਰੂ ਉੱਚਾ ਅਗਮ ਅਪਾਰ ਗੁਰ ਕੀ ਮਹਿਮ ਅਗਮ ਹੈ ਗਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਖਸ਼ੀਐ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਾਹਰ ਨਹੀਂ ਬਨਾਸ ਹਰ ਨਾਨਕ ਕਦੇ ਨਾ ਵਿਸਰੋ ਇਹ ਜੋ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਮਲੋ ਪਾਈਓ ਸੰਤ ਸੁਣੋ ਜਨ ਭਾਈਓ ਚੂਟਣ ਸਾਚੇ ਨਾਏ ਗੁਰ ਕੇ ਚਰਨ ਸਰੇ ਬਣੇ ਤੀਰਥ ਹਰ ਕਾ ਨਾਉ ਆਗੈ ਦਰਗੈ ਮੰਨੀਐ ਮਣੈ ਨਥਾ ਵੇਥਾਉ ਭਾਈ ਰੇ ਸਾਚੀ ਸਤਿਗੁਰ ਸੇਵਾ ਸਤਿਗੁਰ ਤੁੱਟੇ ਪਾਈਐ ਪੂਰਨ ਲਾਖਾ ਭੇਵ ਰਹਾਉ ਸਤਿਗੁਰ ਵਿੱਟੋਂ ਵਾਰੇ ਆਓ ਜਿਨ ਦਿੱਤਾ ਸਚਨ ਆਓ ਅੰਧਿਆ ਸੱਚ ਸਲਾਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪੈਣਾ ਸੱਚੇ ਸੱਚਾ ਨਾਉ ਸਤਿਗੁਰ ਅਸਨ ਵਿਸਰਾਏ ਸਰਬੂਤ ਗੁਰ ਆਪ ਗੁਰ ਜੇਵੜੇ ਵਰਣਾ ਦਿਸੈ ਆਟ ਪੈ ਤੇ ਜਾਪ ਨਦਰ ਕਰੇ ਤਾਂ ਪਾਈ ਆਈ ਸੱਚ ਨਾਮ ਗੁਣਦਾਸ ਗੁਰ ਪਰਮੇਸ਼ਰ ਕਹਿ ਸਮਰਿਆ ਸਮਾਈ ਜਿਨ ਕੋ ਪੂਰਬ ਲਿਖਿਆ ਸਹੀ ਨਾਮ ਤੇ ਆਈ ਨਾਨਕ ਗੁਸਰਨ ਲੱਗਦੀ ਮਰਿਆ ਨੇ ਆਵੈ ਜਾਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਆਖਿਆ ਕਮਨ ਬਾਬਣਾ ਜੋ ਜੋ ਜਾਪੈ ਵਾਏ ਜਿਸ ਨੋ ਵਾਏ ਸੁਣਾਈ ਐ ਸੋ ਕੇਵਲ ਕੇ ਸਾਏ ਆਖਣ ਵਾਲੇ ਜੇ ਤੜੇ ਸਭ ਆਖਰ ਹਿਲ ਬਲਾਏ ਜਿਸ ਨੋ ਵਾਏ ਸੁਣਾਈ ਐ ਸੋ ਕੇਵਲ ਕੇ ਥਾਏ ਕਾ ਆਖਣ ਵਾਲੇ ਜੇ ਤੜੇ ਸਭ ਆਖਰ ਹਿਲ ਬਲਾਏ ਬਾਬਾ ਲੋਆ ਗਮ ਪਾਰ ਪਾਕੀ ਨਾਈ ਪਾਗ ਥਾਏ ਸੱਚਾ ਪਰਵਦਗਾਰ ਰਹਾ ਤੇਰਾ ਹੁਕਮਨ ਜਾਪੀ ਕੇ ਤੜਾ ਲਿਖਣ ਜਾਣਾ ਕੋਏ ਜਿਸ ਉਸਾਰ ਮਿਲੀ ਐ ਤਿਲ ਨਾ ਪਜਾ ਪੈਰੋਏ ਕਿਵੇਂ ਕਹਿਣ ਨਾ ਪਾਈਐ ਸਭ ਗੁਣ ਸੁਣ ਆਖੈ ਸੋਏ ਪੀਰ ਪੈਗੰਬਰ ਸਾਧਕ ਸਾਧਕ ਸੋਧੇ ਔਰ ਸ਼ਹੀਦ ਆਓ ਸੇਖ ਮਸਕਾ ਸੇਖ ਮਸਕਾ ਕਾਜੀ ਮੁੱਲਾ ਦਾਦਰ ਵੈਸਰ ਸ਼ਹੀਦ ਆ ਬਰਕਤ ਦਿਨ ਗੋਗਲ ਲਈ ਪੜਦੇ ਰਹਿਣ ਹੈ ਦਰੂਰ ਆ ਪੁੱਛਣਾ ਸਾਜੇ ਪੁੱਛਣਾ ਢਾਹੇ ਪੁੱਛਣਾ ਦੇਵਾ ਲਈ ਆਪਣੇ ਗੁਰ ਦੇ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖਿਆ ਨਿਰਕਾਰ ਜੈ ਭਾਵਾ ਤਾਦੇ ਥਾਵਾ ਨਾਮ ਨਾ ਜਾਣੀਆਈ ਨਾਵਾਂ ਕੇਵੜ ਨਾਓ ਜਿੱਥੇ ਵਸੇ ਮੇਰਾ ਪਾਸਾ ਸੋ ਕੇਵੜ ਹੈ ਥਾਓ ਅੰਬਲ ਕੋਈ ਨਾ ਸਕਈ ਹਾਉ ਕਿਸ ਨਾ ਪੁੱਛਣ ਜਾਓ ਕਿਸ ਨਾ ਪੁੱਛਣ ਜਾਓ ਵਰਨਾ ਵਰਨਾ ਵਾਪਨੀ ਜੇ ਕਸਾ ਵਡਾ ਕਰੇ ਵੱਡੇ ਹੱਥ ਵਡਿਆਈਆਂ ਜੇ ਭਾਵਾ ਤਾਂ ਦੇ ਹੁਕ ਸਵਾਰੇ ਆਪਣਾ ਚਸਾਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣਾ ਕੇ ਵਿਚਾਰ ਕੇਵਲ ਦਾ ਤੇ ਆਖੀਆ ਤੇ ਕਹਿ ਰਿਹਾ ਸਮਾਰ ਨਾਨਕ ਤੋੜਨ ਆਵਈ ਤੇਰੇ ਜੁਗੈ ਜੁਗੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹਿਲੀਆਂ ਸਗਲੀਆਂ ਕਰਾਏ ਸਿੰਗਾਰ ਕੰਤਕਣਾ ਬਣਾਈਆਂ ਸੁਗਾ ਵੀ ਸਵਕਾਰ ਪਾ ਖੰਡ ਪ੍ਰੇਮਨਾ ਪਾਈ ਆਈ ਖੋਟਾ ਪਾਜ ਖੁਆਰ ਹਰ ਜੋ ਇਹੋ ਪਿਹਰ ਤਰਾਵੇ ਨਾਰ ਦੁੱਧ ਪਾਵਨ ਸੁਭਾਗਣੀ ਆਪਣੀ ਕਿਰਪਾ ਲਈ ਸਵਾਰ ਰਹਾਉ ਗੁਰਸਬ ਦੀ ਸਿੰਗਾਰੀ ਐ ਤਨ ਮਨ ਭਰ ਕੇ ਪਾਸ ਦੁਇ ਕੈ ਜੋੜ ਖੜੀ ਦੱਕੈ ਸੱਚ ਕੈ ਅਰਦਾਸ ਲਾਲਰਤੀ ਸੱਚ ਭੈਵਸੀ ਭਾਇ ਸਤੀ ਸਗਰਾਸ ਫਿਰਗੀ ਚਿਹਰੀ ਕਾਂਡੀਐ ਲਾਲੀ ਮਾਨੇ ਨਾਉ ਸੱਚੀ ਭੇਨ ਤੁੱਟੇ ਸੱਚੇ ਮੀਰ ਮਲਾ ਸ਼ਬਦਰਤੀ ਮਨ ਵਿਦਿਆ ਹੋ ਸਤ ਬਲਹਾਰੇ ਜਾਉ ਸਾਤਾਂ ਰਣ ਨ ਪੈਸੇ ਜੇ ਸਤਿਗੁਰ ਮੈਂ ਸਮਾਏ ਤੇਰੇ ਦਿਸਾ ਲਿਓ ਨੌਤਨੋ ਸੱਚੋ ਮਰਿਆ ਨ ਜਾਏ ਨਿਤਰ ਵੈ ਸੁਵਾਗਣੀ ਸੱਚੀ ਨਿਤਰ ਰਜਾਏ ਸਾਜ ਤਲੇ ਤਨ ਪਾਟੀ ਐ ਕਾਪਲਾ ਪ੍ਰੇਮ ਸ਼ਿੰਗਾਰ ਚੰਦਾ ਚੀਤ ਵਸਾਇਆ ਮੰਦਰ ਸਮਾਂ ਦਵਾਰ ਮੰਦਰ ਦਸਮਾਂ ਦਵਾਰ ਦੀਪਕ ਸਭ ਵਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੋ ਸੁਹਾਵਣੀ ਸੱਚਾ ਪ੍ਰੇਮ ਪਾਰ ਬਿਨ ਬਿਰ ਪੁਰਖ ਨਾ ਜਾਣੀ ਸੱਚੇ ਗੁਰ ਕੈ ਹੀਤ ਪਿਆਰ ਸੰਧਿਆਰੇ ਸੁੱਤੀ ਏ ਕਿਉ ਪਰ ਰਹਿਣ ਵਿਆਏ ਅੰਗ ਚਲੋ ਤਨ ਚਾਲੀ ਆਏ ਮਨ ਤਨ ਜਲ ਜਲ ਜਾਏ ਚਲ ਬਲ ਜਾਏ ਜਾ ਤਨ ਕੰਧਾਂ ਰਾਵੀਐ ਤਾਂ ਬਿਰਥਾ ਜੋਬਨ ਜਾਏ ਸੱਜੇ ਕੰਧ ਮਿਹਰੜੀ ਸੂਤੀ ਬੂਰੀ ਨਾ ਪਾਏ ਹਉ ਸੋਤੀ ਬੈ ਜਾਗਣਾਏ ਕਿਸ ਕੋ ਪੁੱਛੋ ਜਾਏ ਸਤਿਗੁਰ ਮਹਿਲੀ ਵੈਵਸਈ ਨਾਨਕ ਪ੍ਰੇਮ ਸੁਖਾਏ ਸ੍ਰੀ ਰਾਗ ਮਹਲਾ ਪਹਿਲਾ ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਵਪਾਰ ਸਾਚੋ ਮਨ ਮੈਂ ਤੂੰ ਆਪੇ ਦੇਵਨ ਹਾਰ ਹਰ ਜੀਓ ਤੂੰ ਕਰਦਾ ਕਰਤਾਰ ਜੋ ਪਾਵੈ ਤੋ ਰਾਖ ਤੂੰ ਹਾਰ ਨਾ ਮਿਲੇ ਅਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠਾ
ਗੁਰ ਕਹਿ ਸਾਹਿਬ ਸਲਾਹਣਾ ਸਭ ਦਾ ਰੰਘਾਵਣ ਹਾਰ ਗੁਰ ਕਹਿ ਸਾਹਿਬ ਸਲਾਹਣਾ ਘਰ ਘਰ ਡੀਠਿਆ ਟੀਠਾ ਆਪੇ ਸਾਗਰ ਬਹੁਤ ਆਪੇ ਪਾਰ ਪਾਰ ਸਾਚੀ ਵਾਪਸ ਜਾਣ ਤੂੰ ਸਭ ਤੋਂ ਲੰਘਾਵਣ ਹਾਰ ਡਰਿਆ ਡਰ ਜਾਣੀ ਆਏ ਵਾਹਿਗੁਰੂ ਗੋਬਾਰ ਅੱਜ ਤੱਕ ਕਰਦਾ ਦੇਖੀਐ ਹੋਰ ਕੇਤੀ ਆ ਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਸਬੰਧੀ ਥੰਦੇ ਪਾਏ ਗੋ ਰਾਖੇ ਸੇ ਉਬਰੇ ਸਾਚੇ ਸੋ ਲਿਵਲਾਏ ਹਰ ਜੀਓ ਸਭ ਬਛਾਣੀ ਆਏ ਸਾਚਰ ਤੇ ਗੁਰਵਾਕ ਤੇਤਨ ਮਹਿਣ ਲੱਗੇ ਸੱਚ ਘਰ ਜਿਸ ਤਾਕ ਨਦਰ ਕਰੇ ਸੱਚ ਪਾਈਐ ਬੇਨਾ ਵੇਖਿਆ ਸਾਕ ਜਿੰਨੀ ਸੱਚ ਪਛਾਣਿਆ ਸੇ ਸੁਗੀਏ ਜੁਗਚਾਰ ਹਮੈ ਤੇ ਨਾ ਮਾਰ ਕੇ ਸੱਚ ਰੱਖਿਆ ਔਰ ਧਾਰ ਜਗ ਮੈਂ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ ਸੱਚੋ ਵੱਖਰ ਲੱਭਦੀ ਹੈ ਲਾਭ ਸਦਾ ਸੱਚ ਰਾਸ ਸੱਚੀ ਦਰਗਾਹ ਬੈਸਾਈ ਭਗਤ ਸੱਚੀ ਅਰਦਾਸ ਪਾਸੋ ਲਿਖਣ ਬੜੈ ਰਾਮ ਨਾ ਪ੍ਰਗਾਸ ਉੱਚੋ ਉੱਚੋ ਆਖੀਐ ਉੱਚੋ ਉੱਚਾ ਉੱਚੋ ਆਖੀਐ ਕੌਣ ਦੇਖਿਆ ਜਾਏ ਜੈ ਦੇਖਾ ਤੈ ਕਿ ਤੂੰ ਸਤਿਗੁਰ ਦੀਆ ਦਿਖਾਏ ਜੋ ਨਿਰੰਤਰ ਜਾਣੀਐ ਨਾਨਕ ਸਹਿ ਸਵਾਏ ਸ੍ਰੀ ਜਗ ਮਹਲਾ ਪਹਿਲਾ ਮਛਲੀ ਜਲ ਨ ਜਾਣਿਆ ਸਰਕਾਰ ਸਗਾਹੋ ਅਸਿਓਣੀ ਸੋਹਣੀ ਜੋਕੀ ਤੋ ਵੇਸਾ ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਰਾ ਭਾਈ ਇਓ ਭਾਈ ਰੇ ਇਓ ਸਿਰ ਜਾਣੋ ਕਾਲ ਜੋ ਮੱਛੀ ਤਿਓ ਮਾਨਸਾ ਪਵੇ ਚਿੰਤਾ ਜਲ ਰਹਾਉ ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਉਫਾਰ ਸਚਰ ਤੇ ਅਸੀ ਉਬਰੀ ਦੋਦਾ ਛੋੜ ਬਕਾਰ ਹਵਤਨ ਕਹਿ ਬਰ ਹਰਣ ਦਾ ਸੱਚ ਸਚਿਆਰ ਸੀ ਚਾਨੇ ਜਿਉਂ ਪੰਖੀਐ ਚਾਲੀ ਬਦਕੇ ਹਾਥ ਗੁਰ ਰੱਖੇ ਸੀ ਉਬਰੇ ਹੋਰ ਫਾਤੇ ਜੋਗੇ ਸਾਥ ਬੇਨਾ ਵਜਨ ਸੁੱਟੀ ਆਏ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨਮ ਸੋਚੇ ਜਾਣੀਐ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੀ ਮਲਾਏ ਸਾਜਨ ਮਿਲੀਐ ਸੋ ਪਾਇਆ ਜਮ ਦੂਤ ਮੋਹ ਪੇਖਾਈ ਨਾਵੇ ਅੰਦਰੋਂ ਨਹੋਸਾ ਨੋਸੇ ਮਨਿਆਏ ਬਜ ਗੁਰੂ ਗੁਵਾਰ ਹੈ ਬਿਨ ਸਭ ਦੇ ਪੂਜਨ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵਲਾਏ ਤਿੱਥੇ ਕਾਲ ਨ ਸੰਚਰ ਹੈ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸਜਾਣ ਤੂੰ ਆਪੇ ਮਿਲਣ ਹਾਰੇ ਗੁਰ ਸਬਰੀ ਸਲਾਹੀਏ ਅੰਤ ਨ ਪਾਰਾ ਵਾਰ ਜਿੱਥੇ ਕਾਲ ਨਾ ਪੜੈ ਜਿੱਥੇ ਗੁਰ ਕਾ ਸ਼ਬਦ ਪਾਰ ਹੁਕਮੀ ਸਭੀ ਉਪਜੈ ਹੁਕਮੀ ਕਾਰ ਕਮਾਏ ਹੁਕਮੀ ਕਾਲੇ ਵਸ ਹੁਕਮੀ ਸਾਹਿਬ ਸਮਾਏ ਨਾ ਜੋ ਸੁਭਾਵਾ ਸੋਤੀਆ ਇੰਨਾ ਇੰਨਾ ਜਨਤਾ ਵਸ ਕਿਛ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੇ ਦਨ ਝੂਠ ਹੈ ਜੇ ਵਾ ਝੂਠੀ ਹੋਈ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਆਪ ਸਬਦ ਨਾ ਮਾਂਜੀ ਆਏ ਸਾਚੇ ਤੇ ਸੱਚ ਸੋਏ ਮੁੰਦੇ ਗੁਣ ਹਣੀ ਸੁੱਖ ਗਏ ਪੈਰਲੀ ਆਰ ਸਮਾਨ ਸੀ ਸੱਚ ਸਭ ਸੁੱਖ ਨਹੀਂ ਰਹਾ ਪਿਆਰ ਪਰਦੇਸੀ ਜੇਥੀਆ ਧਨ ਵਾਢੀ ਚੋਰੇ ਜਿਉਂ ਚਲ ਥੋੜੇ ਮਛਲੇ ਕਰਨ ਪਲਾਪ ਕਰੇ ਫਿਰ ਬਾਬਾ ਸੋ ਪਾਈਆ ਜਦ ਆਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੇ ਮਨ ਮੋਹਿਆ ਰਤੀ ਰੰਗ ਨਿਹਾਲ ਸਭ ਸਵਾਰੀ ਸੋਹਣੀ ਪੇਰਾਵੇ ਗੁਣ ਨਾਲ ਕਾਮਣ ਕਾਮਨ ਆਵੇ ਖੋਟੀ ਅਵਗੁਣ ਯਾਰ ਨਾ ਸੁਖ ਪਈਆ ਸਹੁਰੈ ਝੂਠ ਜਲੀ ਬੇਕਾਰ ਆਮਣ ਜਮਨ ਜਨ ਡਾਕੜੋ ਛੋਟੀ ਕੰਥ ਵਿਸਾਰ ਪਿਰਕੀ ਦਾ ਸੁਹਾਪਣੀ ਮੱਤੀ ਕੋ ਸਾਧ ਪਿਰਕੇ ਕਾਮ ਨੇ ਆਵੀ ਬੋਲੇ ਫਾਦਲ ਬਾਦ ਦਰਗਰ ਟੋਈ ਨਾ ਲੈ ਛੁੱਟੀ ਦੂਜੇ ਸਾਧ ਪੰਡਤ ਵਾਜਾ ਪੋਥੀਆਂ ਨਾ ਬੁੱਝੈ ਵਿਚਾਰ ਅਨਕੋ ਮੱਤੀ ਦੇ ਚਲੈ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸਭ ਸੰਸਾਰ ਕਿਤੇ ਪੰਡਾ ਜੋਤ ਕੀ ਵਿਦਾ ਕਰਿਆ ਵਿਚਾਰ ਕਿਤੇ ਪੰਡਾ ਜੋਤ ਕੀ ਵਿਦਾ ਕਰੈ ਵਿਚਾਰ ਵਾਹਿਗੁਰੂ ਸੁਲਾਹਣੇ ਵਾਧੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੇ ਕਹਿ ਗੁਰ ਸੁਣ ਅੱਖ ਵਖਾਣ ਤਗੜ ਮੰਤੀ ਆਖੀਐ ਮੈਂ ਗੁਣ ਨਾ ਹੀ ਕੋਏ ਹਰ ਵਾਰ ਨਾ ਸੁਹਾਵਣੀ ਮੈਂ ਭਾਵੈ ਪ੍ਰਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਵ ਸੰਜਮ ਸਾਧੀ ਐ ਤੀਰਥ ਕੀ ਜੈ ਵਾਸ ਪੁਣ ਦਨ ਚੰਗੀ ਆਈਆਂ ਬਿਨ ਸਾਚੇ ਕਿਆ ਤਾਸ ਜੀ ਹਾ ਰਾਧੇ ਤੇ ਹਾ ਲੁਣੈ ਬਿਨ ਗੁਣ ਜਨ ਵਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਪਗੁਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਉ ਵਿਣਰਸੀ ਵਾਪਾਰੀਏ ਤੱਕਾ ਕੁੰਡਾ ਚਾਰ ਵਿਣਰਸੀ ਵਾਪਾਰੀਆ ਤੱਕੇ ਕੁੰਡਾ ਚਾਰ ਮੂਲ ਨ ਬੁੱਝੇ ਆਪਣਾ ਵਸਤ ਰਹੀ ਘਰ ਬਾਰ ਵਿਣ ਵੱਖਰ ਦੁੱਖ ਅਗਲਾ ਝੂਟ ਮੁਠੀ ਉਕੜਿਆਰ ਲਾਹਾ ਐਣ ਦਿਨ ਉਦਨਾ ਵਰਤਲੇ ਭਰਕੇ ਵਿਚਾਰ ਵਰਤਲੇ ਕਰੇ ਆਪਣਾ ਚੱਲੇ ਘਰ ਜਸਾਰ ਵਣ ਜਾ ਰਹਿ ਸੋ ਵਣ ਜਕਾਰੇ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜਿਆ ਜਿਸ ਅੰਤਰ ਜੋਤਿਓ ਪਾਰ
ਸੱਚੇ ਆਸਣਾ ਸੱਚ ਰਹਿ ਸੱਚੇ ਪ੍ਰੇਮ ਪਿਆਰ ਜਿੰਨੀ ਆ ਪਛਾਣਿਆ ਘਰ ਮੈਂ ਮਹਿਲ ਸੁਸਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਤ੍ਰਿਵਨ ਸੋ ਪ੍ਰਭ ਜਾਣੀਆ ਸੱਚੋ ਸੱਚ ਅਨਾਏ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾ ਬਲਈ ਪਿਰ ਮੋਹੀ ਗੁਣ ਸੰਗ ਭੋਲੀ ਭੋਲੀ ਥਲ ਚੜਾ ਥਲ ਜਲ ਜੁਗਰ ਜਾਓ ਬਰਮਾ ਬੋਲੇ ਜੀ ਫਰੈ ਬਿਰਗੁਰ ਬੁਝ ਨ ਪਾਓ ਨਾਵੋ ਬੋਲੇ ਜੀ ਫਰੈ ਫਿਰ ਫਰਿਆ ਬਜਾਓ ਪੁੱਛ ਹੋ ਜਾਏ ਬਤਾ ਹੋਆ ਚੱਲੇ ਚੱਕਰ ਹੋਏ ਰਾਜਨ ਜਾਣਾ ਆਪਣਾ ਦਰਗਾਹ ਠਾਕਰ ਹੋਏ ਨਾਨਕੇ ਕਿਉਂ ਰਵਰਿਆ ਦੂਜਾ ਵਰਨਾ ਕੋਈ ਸ੍ਰੀ ਜਗ ਮਹਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨੋ ਸਹਿ ਸੋ ਜਾਣੇ ਅਬ ਪੀਰ ਸਹਿਜੇ ਤੇ ਸੁਖ ਅਗਲੋ ਨਾ ਲਾਗੇ ਜਮ ਤੀਰ ਭਾਈ ਰੇ ਮੈਲ ਨਾਏ ਨਿਰਮਲ ਜਲ ਨਾਏ ਨਿਰਮਲ ਸਾਚਾ ਇੱਕ ਤੂੰ ਹੋਰ ਮੈਲ ਭਰੀ ਸਭ ਜਾਈ ਰਹਾ ਹਰ ਕਾ ਮਨ ਦਾ ਸੋਹਣਾ ਕੀਆ ਕਰਨੇ ਹਾਰ ਰਵ ਸਾਧਾ ਦੀਪ ਨੂਪ ਜੋਤ ਤ੍ਰਿਪਣ ਜੋਤ ਪਾਰ ਹਾਲ ਪਟਣ ਗਲ ਕੋਠੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਬੈ ਭੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖਾ ਰੱਖ ਠਾਏ ਐਸਾ ਸਤਿਗੁਰ ਜੇ ਮਿਲਾਏ ਤਾਂ ਸਾਜੇ ਲੈ ਮਲਾਏ ਕਦ ਕਦ ਵੱਟੀ ਲਾਈਐ ਪਰਕੇ ਹਿਤ ਚਿਤ ਲਾਏ ਖੋਟੇ ਠੌਰ ਨ ਪਾਣੀ ਖਰੇ ਖਜਾਨੇ ਪਾਏ ਆਸ਼ਾ ਦੇਸਾ ਦੂਰ ਕਾਰੇ ਓ ਮਲ ਜਾਏ ਸਮਾਏ ਸਕੋ ਮੰਗੇ ਸਭ ਕੋ ਦੁੱਖ ਨਾ ਮੰਗੈ ਕੋਏ ਸੁੱਖੇ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ ਸੁਖ ਦੁੱਖ ਸਮ ਕਰ ਜਾਣੀਐ ਸਬਦ ਪੇਸ ਹੋਏ ਬੇਦ ਬਕਾਰੇ ਬਾਤੀਐ ਬਾਣੀ ਬ੍ਰਹਮ ਬਿਆਸ ਮੁੰਡਿਆਂ ਸੇਵ ਸਾਧਕਾ ਨਾਮਰਤੇ ਗੁਣਤਾਸ ਸਾਚਰ ਤਿਸੇ ਜਣ ਕੇ ਹਸਤ ਬਲਹਾਰੇ ਜਾਸ ਚਾਰ ਜਗੋ ਮੈਲੇ ਮਲ ਪਰੇ ਜਨਮੁਖ ਨਾਮ ਨਾ ਹੋਏ ਭਗਤੀ ਵਾਇ ਬਿਹੋਣਿਆ ਮੁਕਾਲਾ ਪਤ ਖੋਏ ਜਿਨੀ ਨਾਮ ਸਾਰਿਆ ਆਪਗੁਣ ਮੁੱਠੀ ਰੋਏ ਖੋਏ ਦਿਖੋ ਤੇ ਪਾਇਆ ਡਰਕਾ ਮਿਲੇ ਮਲਾਏ ਆਪ ਪਛਾਣੈ ਕਰ ਵਸੈ ਹੋਮੈ ਤਸ਼ਨਾ ਜਾਏ ਨਾਨਕ ਨਿਰਮਲ ਉਜਲਿਆ ਜੋਰਾ ਤੇ ਹਰਣ ਆਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਤੇ ਆਏ ਤੂੰ ਤੂੰ ਜਾਂ ਤੂੰ ਜਾਂ ਡਰਪੇ ਭਾਗ ਹਰ ਜਪ ਨਾਮ ਤੇ ਆਏ ਤੂੰ ਜਮ ਡਰਪੈ ਤੋ ਭਾਗ ਦੋ ਗੁਣੋ ਦੋਹਾਗੁਣੀ ਕਿਉਂ ਥਿਰ ਨਾ ਰਹਿ ਸੁਹਾਗ ਭਾਏ ਰੇ ਅਵਰ ਨਾ ਮੈਂ ਥਾਉ ਮੈਂ ਤਾਂ ਨਾਮ ਦਾ ਨਹਿ ਗੁਰ ਦੀਆ ਬਲ ਜਾਉ ਰਹਾ ਗੁਰਮਤ ਪਤ ਸਵਾਸ ਤਿਸ ਤਿਸ ਕੈ ਸੰਗ ਮਿਲਾਉ ਤਿਸ ਕਰਨੀ ਨਾ ਜੀਵ ਬੇ ਨਾਵੇਂ ਮਰ ਜਾਉ ਮੰਦਰੇ ਨਾਮ ਇਸ ਰਾਜ ਟੇਟ ਕੀ ਕਰੇ ਆਓ ਗੁਰੂ ਜਨ ਕਾਮ ਦਲਾ ਚੇਲੇ ਨਾ ਹੀ ਠਾਉ ਬਿਨ ਸਤਿਗੁਰ ਨਾਉ ਨਾ ਪਾਈਐ ਬੇ ਨਾਵੇ ਗੈ ਸਵਾਉ ਆ ਗਿਆ ਪਛਤਾਵਣਾ ਜੋ ਸੁਨੇ ਘਰ ਕਾਉ ਬੇ ਨਾਵੇ ਦੁੱਖ ਦਿਹੋਰੀ ਜੋ ਕਲਰ ਕੀ ਭੀਤ ਤਬਲਾ ਮਹਿਲ ਨ ਪਾਈਐ ਜਬ ਲਗ ਸਾਚ ਨਾ ਚੀਤ ਸਦਰ ਬੇ ਕਰ ਪਾਈਐ ਨਿਰਬਾਣੀ ਬਨੀਤ ਹਾ ਗੁਰ ਪੁਛੋ ਆਪਣੇ ਗੁਰ ਪੁਸ਼ਕਾਰ ਕਮਾਓ ਸਦ ਸੁਲਾਈ ਮਨ ਮਸੈ ਹੋਮੈ ਤੁਖ ਜਲ ਜਾਓ ਸਹਿਜੋ ਹੇ ਮਲਾਵੜਾ ਸੱਚੇ ਸੱਜ ਮਲਾਉ ਸ਼ਬਦ ਸਹਿ ਨਿਰਮਲੇ ਤੇ ਕਾਮ ਕਰੋ ਅੰਕਾਰ ਨਾਮ ਸਲਾਹਨ ਸਤ ਸਦਾ ਰਾਖੈ ਔਰ ਧਾਰ ਸਭ ਕੋ ਮਨੋ ਬਸਾਰੀ ਹੈ ਸਭ ਜੀਆਂ ਕਾ ਆਧਾਰ ਸ਼ਬਦ ਮਰੇ ਤਾਂ ਸੋ ਮਰ ਰਹੇ ਸ਼ਬਦ ਮਰੇ ਸਾ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦ ਹੀ ਤੇ ਪਾਈਏ ਹਰ ਨਾਮੇ ਲੱਗਾ ਪਿਆਰ ਬਿਨ ਸ਼ਬਦ ਆਏ ਜਗ ਭੋਲਾ ਫਿਰੈ ਬਿਨ ਸ਼ਬਦ ਜਗ ਭੂਲਾ ਫਿਰੈ ਮਰ ਜਨਮੇ ਵਾਰੋ ਵਾਰ ਸ਼ਬਦ ਸਲਾਹੇ ਆਪ ਕੋ ਵਡੋ ਵਡੇਰੀ ਹੋਏ ਗੁਰਬਿਨ ਆਪ ਨ ਚੀਨੀਆਂ ਕਹਿ ਸੁਣੇ ਕਹਿ ਹੋਏ ਨਾਨਕ ਸ਼ਬਦ ਪਛਾਣੀਆ ਹੋਮੈ ਕਰਨ ਨਾ ਕੋਈ ਸ੍ਰੀ ਜਗ ਮਹੱਲਾ ਪਹਿਲਾ ਬਿਨ ਪੈਰ ਧਨ ਸਿੰਗਾਰੀ ਐ ਜੋਨ ਬਾਦ ਖਵਾਰ ਨਾ ਮਾਣੇ ਸੋ ਸਜੜੀ ਬਿਨ ਗੁਰ ਬਲ ਸਿੰਗਾਰ ਦੂ ਕੁਣਾ ਤੋਂ ਹਾਗਣੀ ਨਾ ਘਰ ਸੇਜ ਪਧਾਰ ਮਨ ਰੇ ਰਾਮ ਚ ਬੋਸਕ ਹੋਏ ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਲੈ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਾਈ ਸਿੰਗਾਰ ਸੱਚ ਮਾਣੇ ਪੇ ਸਹਿ ਜੁੜੀ ਗੂੜਾ ਹੀਤ ਪਿਆਰ ਗੁਰਮੁਖ ਜਾਣ ਸਵਾਣੀਐ ਗੁਰਮੇਲੀ ਗੁਣਚਾਰ ਸੱਚ ਮਿਲੋ ਵਰਕਾਵਣੀ ਪੈਰ ਮੋਹੀ ਰੰਗਲਾਏ ਮਨ ਦਾ ਸਭ ਵਗਾਸਿਆ ਕੀਮਤ ਕਹਿ ਨ ਜਾਏ ਹਰ ਵਾਰ ਘਰ ਸੁਹਾਗਣੀ ਨਿਰਮਲ ਸੱਚ ਨਾਏ ਮਨ ਮੈਂ ਮਨੁਆ ਜੇ ਮਰੈ ਤਾਂ ਬਰਾਵੇ ਨਾਰ ਇੱਕ ਤਾਗੈ ਰਲ ਮਿਲਿਆ ਗੱਲ ਮੋਤੀਆਂ ਨ ਕਾ ਹਾਰ ਸੰਸ ਵਸ ਗੁੱਪ ਜਾਏ ਗੁਰਮੁਖ ਨਾਮ ਉਧਾਰ ਖਿਨ ਮੈਂ ਪਜਾਇ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਪਛਾਣੇ ਰਵ ਰਹੇ ਨਾ ਤਿਸ ਕਾਲ ਸੰਤਾਏ ਸਾਹਿਬ ਤੁਲ ਨਾ ਧੋਲੀਐ ਕਥਨ ਨਾ ਪਾਇਆ ਜਾਏ ਵਪਾਰੀ ਵਣ ਜਾ ਰਹੇ ਆਏ ਵਚੋ ਲਖਾਏ ਘਰ ਕਮਾਵਾ ਸਤਿ ਕੀ ਲਾਹਾ ਮਿਲੈ ਰਜਾਏ
ਪੂੰਜੀ ਸਾਚੀ ਗੁਰਮਿਲੈ ਨਾ ਤਿਸੈ ਦਿਲ ਨਾ ਤੁਮਾਏ, ਗੁਰਮੁਖ ਤੋਲ ਤੋਲਾ ਸੀ ਸਾਚ ਤਰਾਜੀ ਤੋਲ। ਆਸਾ ਮਨਸਾ ਮੋਹਣੀ ਗੁਰੁ ਠਾਕੀ ਸੱਚ ਬੋਲ, ਆਪ ਤਲਾਏ ਤੋਲਸੀ ਪੂਰੇ ਪੂਰਾ ਤੂਲ, ਕਹਿਣੇ ਕਥਨਾ ਛੁੱਟੀਏ ਨਾ ਆਪਣਾ ਪੁਸਤਕ ਭਾਰ, ਕਾਇਆ ਸੋਚਣਾ ਪਾਈਐ ਬਿਨਹਾਰ ਭਗਤ ਪਿਆਰ, ਨਾਨਕ ਰਾਮ ਨਾ ਵਿਸਰੈ ਮੇਲੇ ਗੁਰ ਕਰਤਾਰ, ਸ੍ਰੀ ਰਗ ਮਹੱਲਾ ਪਹਿਲਾ, ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ, ਮਨ ਦੀ ਜੈ ਗੁਰ ਆਪਣਾ ਹੀ ਪਾਇਆ ਸਰਬ ਪਿਆਰ, ਮੁਕਤ ਪਦਾਰਥ ਪਾਈਐ ਅਗਣ ਕਮੇਟਣ ਹਾਰ, ਭਾਈ ਰੇ ਗੁਰਮਿਣ ਗਿਆਨ ਹੋਈ ਪੁੱਛੋ ਬ੍ਰਹਮਿਣ ਆਦੇ ਬਿਰ ਬਾਸਾ ਕੋਈ ਰਹਾਉ, ਗਿਆਨ ਧਿਆਨ ਤੁਨ ਜਾਣੀਐ ਕਥ ਕਹਾਵੈ ਸੋਈ, ਸਭਲੇ ਪ੍ਰਖ ਸੁਹਾਵਲੇ ਸਭਲੇ ਪ੍ਰਖਰੀ ਆਵਲਾ ਸ਼ਾਪ ਕੁਨੈਰੀ ਹੋਏ, ਲਾਲ ਜਵੇਹਰ ਮਾਨ ਕੀ ਗੁਰ ਭੰਡਾਰੈ ਸੋਏ, ਗੁਰ ਭੰਡਾਰੈ ਨਾਰਦੈ ਬੇਦ ਬਿਆਸਾ ਕੋਈ ਰਹਾਉ, ਗਿਆਨ ਧਿਆਨ ਤੁਨ ਜਾਣਿਆ ਕਥ ਕਹਾਵੈ ਸੋਏ, ਸਫਲੋ ਬਿਰਖਰੀ ਆਵਲਾ ਸ਼ਾਪ ਕੁਨੈਰੀ ਹੋਏ, ਲਾਲ ਜਵੇਹਰ ਮਾਨ ਕੀ ਗੁਰ ਭੰਡਾਰੈ ਸੋਏ, ਗੁਰ ਭੰਡਾਰੇ ਪਾਈਐ ਨਿਰਮਲ ਨਾਮ ਪਿਆਰ, ਸੱਚੋ ਸੱਚੋ ਵੱਖਰ ਸੰਚੀਐ ਪੂਰੇ ਕਰਮ ਪਾਰ, ਸੁਖਦਾਤਾ ਦੁੱਖ ਮਿਟਣ ਸਤਿਗੁਰ ਸਰ ਸ਼ਿੰਗਾਰ, ਭਵਜਲ ਬੈਕੁੰਡ ਰਾਵਣੋ ਨਾ ਕੰਦੀ ਨਾ ਪਾਰ, ਨਾ ਬੇੜੀ ਨਾ ਤੁਲਹੜਾ ਨਾ ਤਿਸ ਮਨ ਬਲਾਰ, ਸਤਿਗੁਰ ਭੈ ਕਾ ਬਹੁਤਾ ਸਤਿਗੁਰ ਭੈ ਕਾ ਬਹੁਤਾ ਨਦਰੀ ਪਾਰ ਉਤਾਰ, ਇੱਕ ਤਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ, ਜੀਵਾ ਜਲੋ ਜਲਾਵਣੀ ਨਾਮ ਨ ਜਪੈ ਰਸਾਏ, ਘੱਟ ਬਣ ਸਹਿ ਦੁੱਖ ਅਗਲੋ ਜੰਮ ਪਕੜੈ ਪਛਤਾਏ, ਮੇਰੀ ਮੇਰੀ ਕਰ ਗਈ ਤਨ ਧਨ ਕਲਤਨ ਸਾਥ, ਬਿਨਾ ਵੈ ਤਨ ਬਾਦ ਹੈ ਭੂਲੋ ਮਾਰ ਕੇ ਆਥਰ, ਸੱਚੋ ਸਾਹਿਬ ਛੇਸੀ ਆਏ ਗੁਰਮੈ ਕਥੋ ਕਾਥ, ਆਵਾ ਜੈ ਪਵਾਈਐ ਪਾਇਆ ਕਰਤ ਕਮਾਏ, ਪੁਰਬ ਲਿਖਿਆ ਕਿਉਂ ਮਿਟੀਐ ਲਿਖਿਆ ਲਿਖਰ ਜਾਏ, ਬਿਨ ਹਰ ਨਾਮ ਨਾ ਛੁੱਟੀਐ ਗੁਰਮਤ ਬੱਲੇ ਪਾਏ, ਤਿਸ ਬਿਨ ਮੇਰਾ ਕੋ ਨਹੀਂ ਜਿਸਕਾ ਜੀਉ ਪੁਰਾਨ, ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ, ਨਾਨਕ ਸਤਿ ਵਿਚਾਰੀ ਆਪਾਇਐ ਗੁਣੀ ਨਿਧਾਨ, ਸ੍ਰੀ ਰਗ ਮਹੱਲਾ ਪਹਿਲਾ, ਰੇ ਮਨ ਐਸੀ ਹਰ ਸਿਉ ਪ੍ਰੀਤ ਹੈ, ਰੇ ਮਨ ਐਸੀ ਹਰ ਸਿਉ ਪ੍ਰੀਤ, ਕਰ ਜੈਸੀ ਜਲਕਮ ਲਈ ਲਹਿਰੀ ਨਾਲ ਪਛਾੜੀਐ ਭੀਪਕ ਸਹਿਸ ਨੇ, ਜਲ ਮਹਿ ਜੀਓ ਪਾ ਕੈ ਬਿਨ ਜਲ ਮਰਨ ਤਨੇ, ਮਨ ਰੇ ਕਿਉ ਛੂਟੋ ਬਿਨ ਪਿਆਰ, ਗੁਰਮੁਖੀ ਅੰਤਰ ਰਵ ਰਹਿਆ ਬਖਸ਼ੇ ਪਤ ਭੰਡਾਰ ਰਹਾ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੱਸੀ ਮਛਲੀ ਨੀਰ ਜਿਉ ਦਕੋ ਤਿਉ ਸੋਕਣੋ, ਮੰਤਨ ਸੰਤ ਸਰੀਰ ਬੰਜੈ ਕਲੀ ਨਾ ਜੀਵੈ ਪ੍ਰਭ ਜਾਣੈ ਅਵ ਪੀਰ, ਰੇਮਨ ਅਸੀ ਹਰ ਤੋਂ ਪ੍ਰੀਤ ਕਾਰ, ਜੈਸੀ ਚਾਤਰਕ ਮੇਹ ਸਰ ਪਰ ਤਨ ਲ ਹਰਿਆਵਲ, ਇੱਕ ਬੋਧਨ ਪਵੀ ਕੇ ਕਰਮਲੇ ਸੋ ਪਾਈਐ ਕਰਤੋ ਪਿਆ ਕਿਰਤ ਪਿਆ ਸਰ ਦੇ, ਰੇਮਨ ਅਸੀ ਹਰ ਤੋਂ ਪ੍ਰੀਤ ਕਾਰ, ਜੈਸੀ ਜਲ ਦੁੱਧ ਹੋਏ ਆਪ ਬਟਣ ਆਪੇ ਖਪੈ ਦੁੱਧ ਕੋ ਖੱਪਣ ਨਾ ਦੇ, ਆਪੇ ਮਿਲ ਬਛੰਨਿਆ ਸਚ ਬੜਿਆਈ ਦੇ, ਰੇਮਨ ਐਸੀ ਹਰ ਤੋਂ ਪ੍ਰੀਤ ਕਾਰ, ਜਸੀ ਚੱਕਵੀ ਸੂਰ ਖਿੰਨ ਪਲ ਨੀ ਦਿਨ ਸੋ ਵਈ, ਜਾਣੇ ਦੂਰ ਹਜੂਰ ਮਨਮ ਸੋਚੀ ਨਾ ਪਵਾਏ ਗੁਰਮਸ਼ਦਾ ਹਜੂਰ, ਮਨ ਮੁਖ ਗਣਤ ਗਣਾਵਣੀ ਕਰਤਾ ਕਰੇ ਸੋਹੋਏ, ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਈ, ਗੁਰਮਤ ਹੋਏ ਤਾਂ ਪਾਈਐ ਸੱਚ ਮਲੇ ਸੁਖ ਹੋਏ, ਸੱਚਾ ਨਿਉ ਨਾ ਟੁੱਟੈ ਜੇ ਸਤਿਗੁਰ ਬਖਟੈ ਸੋਏ, ਗਿਆਨ ਪਦਾਰਥ ਪਾਈਐ ਅਦਰਬਣ ਕੋ ਸੋਜੀ ਹੋਏ, ਨਿਰਮਲ ਨਾਨਾ ਬਿਸਰਾ ਜੇ ਗੁਣ ਕਾ ਗਾਹਕ ਹੋਏ, ਖੇਲ ਕੇ ਸੇ ਪੰਖ ਨੂੰ ਜੋ ਚੋਤੇ ਸਰ ਤਲ, ਕਾਲੀ ਕੇ ਮੋਹਤ ਕੇ ਚਲਣਾ ਫੇ ਖੇਲਣ ਅੱਜ ਕੇ ਕੱਲ, ਜਿਸ ਤੂੰ ਮਿਲਿਆ ਸੁ ਮਿਲਿਆ ਜੈ ਸੱਚਾ ਪਿੜ ਮਲ, ਬਿਨ ਕੋ ਪ੍ਰੀਤ ਨਾ ਉਪਜੈ ਹਮੈ ਮੈਲ ਨਾ ਜਾਏ, ਸੋਹੂ ਆਪ ਪਛਾਣਿਆ ਸਦ ਪੇ ਪਤੀ ਆਏ, ਗੁਰਮੁਖ ਆਪ ਪਛਾਣੀਐ ਅਵਰ ਨਾ ਅਵਰ ਕੇ ਕਰੇ ਕਰਾਏ, ਮਿਲਿਆ ਕਾ ਕਹਿ ਮਿਲੀਐ ਸਬਦੇ ਮਿਲੇ ਪਤੀ ਆਏ, ਸ਼ਬਦ ਮਿਲੇ ਪਤੀ ਆਏ, ਮਨ ਸੋਚੀ ਨਾ ਪਵੈ ਵਿਛੜ ਚੋਟਾਂ ਖਾਏ, ਨਾਨਕ ਦਰਗਾਰੇ ਕਹਿ ਅਵਰ ਨਾ ਦੂਜੀ ਜਾਏ, ਸ੍ਰੀ ਰਗ ਮਹੱਲਾ ਪਹਿਲਾ, ਮਨ ਮੁਖ ਭੂਲੇ ਭੁਲਾਈਐ ਭੁਲੀ ਠੌਰ ਨਾ ਕਾਏ, ਗੁਰਬਿਨ ਕੋ ਨਾ ਦਿਖਾਵਈ ਅੰਧੇ ਆਵੈ ਜਾਏ, ਗਿਆਨ ਪਦਾਰਥ ਖੋਏ ਅੱਠ ਗਿਆ ਮੁੱਠਾ ਜਾਏ, ਬਾਬਾ ਮਾਇਆ ਭਰਮ ਬੁਲਾਏ ਭਰਮ ਭੁਲੇ ਡੁਹਾਗਣੀ ਨਾ ਪੈਰ, ਵੰਕ ਸੋ ਮਾਇ ਰਹਾ ਭੋਲੀ ਫਿਰਦ ਸੰਤਰੀ ਭੋਲੀ ਗ੍ਰਹਿਤ ਜਾਏ, ਭੋਂਡੀ ਡੂੰਗਰ ਥਲ ਚੜੇ ਭਰਮੇ ਮੰਡੁਲਾਏ, ਤੁਰੋ ਵਿਛੁਨੇ ਕੋ ਮਿਲੈ ਕਰ ਮੁੱਠੀ ਬਿਲਾਏ, ਵਿਛੜਿਆ ਗੁਰ ਮਿਲ ਸੀ ਹਰ ਰਸ ਨਾਮ ਪਿਆਰ, ਸਾਚ ਸਹਿ ਸੋ ਬਾਕਣੀ ਹਰ ਗੁਣ ਨਾਮ ਆਧਾਰ, ਜਿਉ ਭਾਵੈ ਤੋ ਰੱਖ ਤੂੰ ਮੈਂ ਤੁਝ ਬਿਰ ਕਵਨ ਅਵਤਾਰ, ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਬਮਾਨ, ਤੀਰਥ ਨਾਤਾ ਕਿਆ ਕਰੇ ਮਨ ਮੈਂ ਮਹਿਲ ਗੁਮਾਨ, ਗੁਰ ਬਿਰਕਣ ਸਮਝ ਆਈਐ ਮਹਾਰਾਜ ਸੁਲਤਾਨ,
ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾਤਨ ਆਪ ਗਵਾਇ ਗੁਰ ਕੈ ਸਤ ਸਿੰਗਾਰ ਘਰ ਹੀ ਸੁਪਰ ਪਾਇਆ ਗੁਰ ਕੈ ਹਿਤ ਉਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੈ ਵਿਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸੁਧਾ ਮਨ ਹੋਏ ਕਰਮ ਵਾਲੇ ਤਾਂ ਪਾਈਐ ਆਪ ਨਾ ਲਿਆ ਜਾਏ ਗੁਰ ਕੀ ਚਰਣੇ ਲੱਗ ਰਹੋ ਵਿਚੋਂ ਆਪ ਗਵਾਏ ਸੱਚੇ ਸੇਤੀ ਰਿਤਿਆ ਸੱਚੋ ਪੱਲਾ ਪਾਏ ਭੁੱਲਣ ਅੰਦਰ ਸਭ ਕੋ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਦਸਾ ਪਿਆਰ ਨਾਨਕ ਸੱਚ ਨ ਵਿਸਰਾਏ ਮੇਲੇ ਸਬਦ ਵਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਧਪ ਘਰ ਨਾਰ ਤਨ ਜੋਬਨ ਜਗ ਠੱਗਿਆ ਲੱਭ ਲੋ ਓੰਕਾਰ ਮੌਂ ਠਗੌਰੀ ਹੋ ਮਈ ਸਾਬਰ ਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਵੇ ਮੈਂ ਤੁਝ ਬਿਨ ਅਵਰ ਨ ਪਾਵੇ ਤੂੰ ਭਾਵੈ ਸੁਖ ਹੋਏ ਰਹਾ ਨਾਮ ਸਲਾਹ ਰੰਗ ਸਿਉਂ ਗੁਰ ਕਹਿ ਸਭ ਸੰਤੋਖ ਜੋਦੀ ਸਹਿ ਸੋ ਚਲ ਸੀ ਕੂੜਾ ਮੋਹ ਨ ਵੇਖ ਵਾ ਵਟਾਊ ਆਇਆ ਨਿਤ ਚਲਦਾ ਸਾਥ ਦੇਖ ਆਖਣ ਆਖਾ ਕੇ ਤੁੜੇ ਗੁਰਬਿਨ ਬੂਝਣ ਹੋਏ ਨਾ ਵਡਾਏ ਜੀ ਮਿਲਾਏ ਸੱਚ ਰੁਪਏ ਪੱਤ ਇਹ ਹੋਏ ਜੋਤ ਦਾ ਭਾਵ ਹੈ ਸੇ ਭਲੇ ਖੋਟਾ ਖਰਾ ਨਾ ਕੋਏ ਗੁਰਸਰਾਣਾ ਹੀ ਛੁੱਟੀ ਹੈ ਮਨ ਮੈਂ ਖੋਟੀ ਰਾਸ ਅਠ ਧਾਤ ਪਾਤਸ਼ਾਹ ਕੀ ਕੜੀਆ ਸਬਦ ਵਿਕਾਸ ਆਪੇ ਪਰਖੇ ਪਾਰਖ ਉਪਾ ਖਜਾਨੇ ਰਾਸ ਤੇਰੀ ਕੀਮਤ ਨਾ ਪਵੈ ਸ਼ਬਦ ਠੀ ਠੋਕ ਵਜਾਏ ਕਹਿਣੇ ਹੱਥ ਨਾ ਲੱਭਈ ਸੱਚ ਡਕੈ ਪੱਤ ਪਾਏ ਗੁਰਮਤ ਤੂੰ ਸੁਲਹਾਣਾ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨ ਭਾਵੀ ਤੇ ਤਨ ਹੋਮੈ ਵਾਦ ਗੁਰਬਿਣ ਗਿਆਨ ਪਾਈਐ ਵਿਖੇ ਦੂਜਾ ਸਾਧ ਬਿਨ ਗੁਣ ਕਾਮਨ ਆਵੀ ਮਾਇਆ ਫੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰੱਖ ਦਿਖਾਏ ਆਸਾ ਬੰਚ ਲਾਈਐ ਆਸਾ ਬੰਚ ਲਾਈਐ ਮੋਹੇ ਮੋਹ ਚੋਟਾਂ ਖਾਏ ਅਵਗੁਣ ਪੱਦਾ ਮਾਰੀਐ ਛੁੱਟੈ ਗੁਰਮਤ ਨਾਏ ਸਰਬੇ ਥਾਈ ਏਕ ਤੂੰ ਜਿਉਂ ਭਾਵੈ ਤਿਉਂ ਰਾਖ ਗੁਰਮਤ ਸਾਚਾ ਮਨ ਵਸੈ ਨਾਮ ਪਲੋ ਪਤ ਸਾਖ ਹੋਮੈ ਰੋਗ ਗਵਾਈਐ ਸਬਦ ਸਚੇ ਪਤ ਸਚ ਸਾਵਾਕ ਹੋਮੈ ਰੋਗ ਗਵਾਈਐ ਸਬਦ ਸਚੇ ਸਚ ਭਾਖ ਆਕਾਸੀ ਬਾਲਦਾ ਦੂਸਰ ਬਣਿਆ ਸਮਾਏ ਆਕਾਸੀ ਬਾਲਦਾ ਤੂੰ ਤ੍ਰਿ ਬਣ ਰਿਹਾ ਸਮਾਏ ਆਪੇ ਭਗਦੀ ਭਾਉ ਤੂੰ ਆਪੇ ਮਿਲੈ ਮਿਲਾਏ ਨਾਨਕ ਨਾਮਰ ਤੇ ਨਾਨਕ ਨਾਮ ਨਾ ਵਿਸਰਿਆ ਜੋ ਭਾਵੈ ਤਰ ਜਾਏ ਸ੍ਰੀ ਜਗ ਮਹੱਲਾ ਪਹਿਲਾ ਰਾਮ ਨਾਮ ਨ ਬੇਦਿਆ ਅਵਰ ਕੇ ਕਰੀ ਵਿਚਾਰ ਸਬਦ ਸੁਰਤ ਸੁਖ ਉਪਜਾਏ ਪ੍ਰਭ ਰਤ ਸੁਖ ਸਾਰ ਜਿਉਂ ਭਾਵੈ ਤੋ ਰਾਗ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮਰ ਜਾਏ ਜਿਨ ਤਨ ਮਨ ਸਾਚ ਸਿੰਗਾਰਿਆ ਤਿਸ ਸੇਤੀ ਲਵਲਾਏ ਰਹਾ ਤਨ ਬਸੰਤਰ ਹੋਮੀਆ ਇਗਰਤੀ ਤੁਲ ਕਟਾਏ ਤਨ ਮਨ ਸਮਦਾ ਜੇ ਕਰੀ ਅਟ ਅੰਦਰ ਗਗਨ ਜਲਾਏ ਹਰ ਨਾਮੇ ਤੁਲਨਾ ਪੁੱਜੇ ਜੇ ਲੱਖ ਕੋਟੀ ਕਰਮ ਕਮਾਏ ਅਰਥ ਸਰੀਰ ਘਟਾਈਐ ਸਿਰ ਕਰਬਤ ਧਰਾਏ ਤਨ ਹਮਨ ਚਲ ਗਾਲੀਐ ਭੀ ਤਨ ਤੇ ਰੋਗ ਨ ਜਾਏ ਹਰ ਨਾਮੈ ਤੁਲਨਾ ਪੁੱਜੇ ਸਭ ਠੀਕ ਠੋਕ ਬਜਾਏ ਕੰਚਨ ਕੇ ਕੋਲ ਦੱਤ ਕਰੀ ਬਹੁ ਹੈਬਰ ਗੈਬਰਦਾਨ ਕੰਚਨ ਕੇ ਕੋਲ ਦੱਤ ਕਰੀ ਬਹੁ ਹੈਬਰ ਗੈਬਰਦਾਨ ਭੂਮ ਦਾਨ ਗਵਾ ਕਣੀ ਭੀ ਇੰਦਰ ਕਰ

ਘਰ ਘਰ ਵਾਜੇ ਕੰਗਰੇ ਅੰਦਨ ਸਬਦ ਸਭਾਏ ਵਰਲੇ ਕੋ ਸੋਜੀ ਪਏ ਗੁਰਮੁਖੋ ਮਨ ਸਮਝਾਏ ਨਾਨਕ ਨਾਨਾ ਬਿਸਰੈ ਛੁਟੇ ਸਬਦ ਕਮਾਏ ਸ੍ਰੀ ਰਗ ਮਹੱਲਾ ਪਹਿਲਾ ਚਿੱਤਾ ਦਿਸੈ ਤਹੁਲਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜਾ ਹੀਤ ਪਿਆਰ ਅੰਦਰ ਖਾਲੀ ਪ੍ਰੇਮ ਬੈਨ ਟੈਟ ਹਰੀ ਤਨੁਸਾਰ ਭਾਈ ਰੇ ਤਨ ਧਨ ਸਾਥ ਨ ਹੋਏ ਰਾਮ ਤਨ ਤਨ ਨਿਰਮਲ ਕੋ ਦਾਤ ਕਰੇ ਪ੍ਰਭ ਸੋਈ ਰਹਾਉ ਰਾਮ ਨਾਮ ਤਨ ਨਿਰਮਲ ਜੇ ਦੇਵੈ ਦੇਵਣ ਹਾਰ ਆਗੈ ਭੂਸ਼ਣ ਹੋਵਈ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣ ਹਾਰ ਮਨਮੁਖ ਜਾਣੈ ਆਪਣੇ ਤੀਆਂ ਪੂਤ ਸੰਯੋਗ ਨਾਰੀ ਦੇਵ ਬਗਸੀ ਆਏ ਨਾਲੇ ਹਰਖ ਸੋ ਸੋਗ ਸੋਗਾ ਗੁਰਮੁਖ ਸਭ ਸੁਰੰਗਾਵਲੇ ਐਨ ਸਹਰਸ ਭੋਗ ਚਿੱਤ ਚਲਾਏ ਵਿਤ ਜਾਵਲੋਂ ਸਾਗਰ ਡੋਲ ਡੁਲਾਏ ਬਾਹਰ ਢੂੰਡ ਬਗੁਚੀ ਆਏ ਘਰ ਮੈਂ ਵਸ਼ਤ ਸਥਾਏ ਮਨਮੁਖੋ ਮੈਂ ਕਰ ਸੇ ਗੁਰਮੁਖ ਪੱਲੇ ਪਾਏ ਸਾਕਤ ਨਿਰਗੁਣ ਆ ਰਿਹਾ ਆਪਣਾ ਮੂਲ ਪਛਾਣ ਰਗਤ ਪਿੰਡ ਕਾਏ ਉਤਨੋ ਅਗਨੀ ਪਾਸ ਪ੍ਰਾਣ ਪੜੁਆ ਕੇਵਾ ਦੇਹਰੀ ਮਤੋ ਸਚਨੀ ਸਾਣ ਬਹੁਤਾ ਜੀਵਨ ਮੰਗੀ ਹੈ ਮੋਹ ਨਾ ਲੋੜਾ ਕੋਏ ਸੁਖ ਜੀਵਨ ਦਿਸ ਆਖੀ ਆਏ ਜਿਸ ਗੁਰਮੁਖ ਵਸਿਆ ਸੋਏ ਨਾਮੇ ਬਿਹੋਣੇ ਕਿਆ ਗਣੀ ਜਿਸ ਹਰ ਗੁਰ ਦਰਸ਼ਨ ਹੋਏ ਜੋ ਸੁਭਨੈਨ ਭੁੱਲੀ ਆਏ ਜਬ ਲਗ ਨਿਦਰਾ ਹੋਏ ਜੋ ਸਰਬਨ ਕੈਵਾ ਜੀਵੜਾ ਅੰਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀ ਹੈ ਸੁਪਨਾ ਇਹ ਜਗ ਲੋਏ ਅਗਮ ਇਹ ਜਲ ਪਾਈ ਹੈ ਜੋ ਬਾਰਕ ਦੁਦੈ ਮਾਏ ਬਿੰਜਲ ਕਮਲ ਸੋ ਥਾਤੀ ਹੈ ਬਿੰਜਲ ਕਮਲ ਸੋਨਾ ਥੀ ਹੈ ਬੰਜਾ ਮੀਨ ਮਰਾਏ ਨਾਨਕ ਗੁਰਮੁਖ ਹਰਸ ਮਿਲਾਏ ਜੀਵਾ ਹਰ ਗੁਣ ਗਾਏ ਸ੍ਰੀ ਰਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪਈ ਡਰਿਆਸ ਉੱਚੋ ਪਰਬਤ ਗਾਖੜੋ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮੁਖੀ ਅੰਦਰ ਜਾਣਿਆ ਗੁਰਮੇਲੀ ਤਰਿਆਸ ਭਾਈ ਰੇ ਭਾਪਜ ਦੇਖ ਮੁੰਡਰਾ ਪੂਰਾ ਸਤਿਗੁਰ ਰਸ ਮਿਲਾ ਗੁਰ ਤਾਰੇ ਹਰ ਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰਸ ਗੁਰ ਕਰਤਾਰ ਪੀ ਸੱਚਾ ਸਲਾਹਣਾ ਸੱਚੇ ਥਾਨ ਪਿਆਰ ਦਰਕਾ ਮੈਲਾ ਸੋਹਣੇ ਪੱਕੇ ਕੋੜ ਹਜ਼ਾਰ ਹਾਥੀ ਕੋੜੇ ਪਾਖਰੇ ਲਸ਼ਕਰ ਲੱਖ ਅਪਾਰ ਕਿਸੀ ਨਾਲ ਨਾ ਚੱਲਿਆ ਖਪਕਾ ਮੋਏ ਸਾਰ ਸੋਨਾ ਰੁਪਾ ਸੰਜੀ ਆਏ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਫੇਰੀ ਹੈ ਬੇਨਾ ਵੈਸਰ ਕਾਲ ਪਿੰਡ ਪੜੈ ਜੋ ਫੈਲ ਸੀ ਬਦ ਫੈਲੀ ਗਿਆ ਹਾਲ ਪੁੱਤਾ ਦੇਖ ਬਗਸੀ ਹੈ ਨਾਰੀ ਸਿਜ ਪਧਾਰ ਚੋਬਾ ਚੰਦਨ ਲਾਈਐ ਕਾਪੜ ਰੂਪ ਸਿੰਗਾਰ ਖੇਵ ਖੇਰ ਲਾਈਐ ਛੋੜ ਚਲੇ ਘਰ ਬਾਰ ਮਹਿਰ ਮਲੂਕ ਕਹਾਈਐ ਰਾਜਾ ਰਹੁ ਇੱਕ ਖਾਨ ਚੌਧਰੀ ਰਹੁ ਸਦਾਈਐ ਜਲ ਬਲੀਐ ਅਭਿਮਾਨ ਮਨਮਖਨਾਨ ਵਿਸਾਰਿਆ ਜਿਉਂਦਾ ਡੱਡਾ ਤਿੱਤਾ ਕਾਨ ਹਉਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸਵਾਏ ਗੁਰ ਰੱਖੇ ਸੇ ਨਿਰਮਲੇ ਸਭ ਸੰਵਾਰੀ ਭਾਏ ਨਾਨਕ ਤਰਿਆ ਸੱਚ ਨਾਮ ਸਿਰ ਸਾਹਾ ਪਾਤਸ਼ਾਹ ਮਿਹਰ ਨਾਨਾ ਵਿਸਰੈ ਹਰ ਨਾਮ ਰਤਨ ਵੇਸਾ ਮਨਮੁਖ ਭੋਜਲ ਪਚਮੇ ਗੁਰਮੁਖ ਤਰੇ ਉਥਾ ਸ੍ਰੀ ਰਾਮ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚਰਨ ਕੀ ਤੋਖ ਮਕਾਮ ਤਾਂ ਭਰ ਜਾਣੀਐ ਜਾ ਰਹਿ ਨਿਹ ਚਲ ਲੋਕ ਦੁਨੀਆਂ ਕੈਸ ਮਕਾਮੇ ਕਰ ਸਿੱਧਕ ਕਰਨੀ ਖਰਚ ਵਾਧੋ ਲਾਗ ਰਹੋ ਨਾਮੀ ਰਹਾਉ ਜੋਗੀ ਦਿਆਸਣ ਜੋਗੀ ਦਿਆਸਣ ਕਰ ਬਹਿ ਮੁੱਲਾ ਬਹਿ ਮਕਾਮ ਪੰਡਿਤ ਵਿਖਾਣੈ ਪੋਥੀਆ ਸਿੱਧ ਬਹਿ ਦੇਵ ਸੁਥਾਨ ਸੋਰ ਸਿੱਧ ਗਣਗੰਦਰ ਬੁਣ ਜਨ ਸੇਖ ਪੀਰ ਸਲਾਰ ਕਰ ਕੂਚ ਕੂਚਾ ਕਰਕੇ ਅਵਰੇ ਭੇ ਚਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੋਹਤ ਕੇ ਚਲਣਾ ਦਿਲ ਸਮਝ ਤੋ ਬਹਿ ਬੋਚ ਸਬਦਾ ਮਾਹੇ ਵਿਖਾਣੀ ਬਿਰਲਾ ਦਾ ਬੁੱਝਾ ਕੋਏ ਨਨ ਵਿਖਾਣੇ ਬੇਨਦੀ ਜਲਸਨ ਮਈ ਰਸੋਏ ਅੱਲਾਹ ਲੱਖ ਗਮ ਕਦ ਕਰਨ ਹਾਰ ਕਰੀਮ ਸਭ ਦੁਨੀ ਆਵਣ ਜਾਣੇ ਮੁਕਾਮੇ ਕਰਹੀਮ ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਈ ਸੇਖ ਅਸਮਾਨ ਧਰਤੀ ਚਲ ਸੀ ਮੁਕਾਮ ਉਹੀ ਏਕ ਦਿਨ ਰੱਬ ਚੱਲੇ ਨਿਸ ਸੱਸ ਚੱਲੇ ਤਾਰਕਾ ਲੱਖ ਪਲੋਏ ਮਕਾਮ ਉਹੀ ਇੱਕ ਹੈ ਨਾਨਕਾ ਸੱਚ ਬਗੋਏ ਮਹਿਲੇ ਪਹਿਲੇ ਸਾਰਾ ਅਸ਼ਟਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜਾਏ ਬਿਨ ਗੁਰ ਭਗਤਨ ਹੋਏ ਆਪੇ ਆਪ ਮਿਲਾਏ ਬੁੱਝੇ ਤਾਂ ਨਿਰਮਲ ਹੋਵੇ ਕੋਏ ਹਰ ਜੋ ਸੱਚਾ ਸੱਚੀ ਬਾਣੀ ਸਦ ਮਿਲਾਵਾ ਹੋਏ।

ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨ ਕਿਨੇ ਬਿਰਥਾ ਜਨਮ ਗਵਾਇਆ ਰਹਾ। ਆਪੇ ਹਾਜਰ ਜੀਵਨ ਦਾਤਾ ਆਪੇ ਬਿਸ਼ਮਲਾਏ, ਜੀ ਚੰਦੇ ਕਿਆ ਵਿਚਾਰੇ ਕਿਆ ਕਹੋ ਵਕਤ ਸੁਣਾਏ, ਗੁਰਮੁਖੀ ਆਪੇ ਦੇ ਵਡਿਆਈ ਆਪੇ ਸੇਵ ਕਰਾਏ, ਦੇਹ ਕੁਟੰਬ ਮੁਹਲ ਬਣ ਚੱਲਦਿਆਂ ਦਾ ਚੱਲ ਨਾਲ ਨਜਾਏ, ਸਤਿਗੁਰ ਸੇਵ ਗੁਣ ਨਿਧਾਨ ਪਾਤ ਸਖੀ ਕਿਵੇਂ ਨਾ ਪਾਏ, ਪ੍ਰਭ ਸਖਾ ਹਰ ਜੋ ਮੇਰਾ ਅੰਤੇ ਹੋਏ ਸਿਖਾਈ, ਪਈ ਵਾਲੇ ਜਗ ਜੀਵਨ ਦਾਤਾ ਮਨ ਮੁਖੋ ਪਤ ਗਵਾਏ, ਬਿਨ ਸਤਿਗੁਰ ਕੋ ਮਗ ਨਾਮ ਜਾਣੇ ਅੰਦੇ ਠੌਰ ਨਕਾਏ, ਹਰ ਸੁਦਾਤਾ ਮਾਨੀ ਵਸਿਆ ਅੰਤ ਗਿਆ ਪਛਤਾਈ, ਪਈ ਵਾਲੇ ਜਗ ਜੀਵਨ ਦਾਤਾ ਮਨ ਗੁਰਮੁਖ ਗੁਰਮਤ ਮਨ ਵਸਾਇਆ, ਅੰਦ ਭਗਤ ਰਾਤੀ ਹੋਮੈ ਮੋਹ ਚੁਕਾਇਆ, ਜਿਥੋ ਰਾਤਾ ਤਿਸ ਹੋਵੇ ਸੱਚੇ ਸੱਚ ਸਮਾਇਆ, ਆਪੇ ਨਦਰ ਕਰੇ ਪੌ ਲਾਏ ਗੁਰ ਸਭ ਦੀ ਵਿਚਾਰ, ਸਤਿਗੁਰ ਸੇਵੇ ਸਹਿਜ ਉਪਜੈ ਹੋਮੈ ਤ੍ਰਿਸ਼ਨਾ ਮਾਰ, ਹਰ ਗੁਣ ਦਾਤਾ ਸਦ ਮਨ ਵਸਿਆ ਸੱਚ ਰੱਖਿਆ ਅਵਤਾਰ, ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ, ਨਾਮ ਨਿਧਾਨ ਗੁਰ ਹਮਨ ਵਸੈ ਹੋਮੈ ਤੋ ਸਭ ਜਾਏ, ਸਤਿਗੁਰ ਸਭ ਸੁਣ ਆਇਆ ਹਸਤ ਬਲਹਾਰੇ ਜਾਓ, ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰਿਆ ਆਪਣ ਜਾਈ, ਹਰ ਜੋ ਭਗਤ ਸੁਖ ਦਾਤਾ ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰ ਦੇ ਪ੍ਰਭਾਪੇ ਗੁਰਮੁਖ ਦੇ ਵਡਿਆਈ, ਸ੍ਰੀ ਰਾਗ ਮਹੱਲਾ ਤੀਜਾ, ਹੋਮੈ ਕਰਮ ਕਮਾਮ ਦੇ ਜਮ ਡੰਡ ਲੱਗੈ ਤਿਨ ਤਾਏ, ਜੇ ਸਤਿਗੁਰ ਸੇਵਨ ਸੇ ਉਬਰੇ ਹਰ ਸੇ ਤੀਲੇ ਬਲਾਏ, ਮੰਦਰੇ ਗੁਰਮੁਖ ਨਾਮ ਤੇ ਆਏ ਤੁਰ ਪੂਰਬ ਕਰਦੇ ਲਿਖਿਆ, ਤੁਰ ਪੂਰਬ ਕਰਦੇ ਲਿਖਿਆ ਤਿਨਾ ਗੁਰਮਤਿ ਨਾਮ ਸਮਾਏ ਰਹਾ, ਬਿਨ ਸਤਿਗੁਰ ਪ੍ਰਤੀਤ ਨੇ ਆਵੀ ਨਾਮ ਨਾ ਲਾਗੋ ਭਾਉ, ਸੁਪਨੇ ਸੁਖ ਨ ਪਾਵੀ ਦੁੱਖ ਮੈਂ ਸਦਾ ਸਮਾਏ, ਜੇ ਹਰ ਕੀ ਜਾਏ ਜੇ ਹਰ ਹਰ ਕੀ ਜਾਏ ਬਹੁਤ ਲੋਚੀਐ ਕਿਰਤਨ ਮਿਟਿਆ ਜਾਏ, ਹਰ ਕਾ ਭਾਣਾ ਭਗਤੀ ਮੰਨਿਆ ਅਸੀਂ ਸਤਿਗੁਰ ਮਥਿਆਏ, ਹਰ ਕਾ ਭਾਣਾ ਭਗਤੀ ਮੰਨਿਆ ਅਸੀਂ ਭਗਤ ਪੇ ਦਰਥ ਆਏ, ਗੁਰ ਸ਼ਬਦ ਦਰੜਾ ਬੈਰੰਗ ਸੋ ਬਿਨ ਕਿਰਪਾ ਲੈ ਨ ਜਾਏ, ਜਿਸੋ ਮਤੰਦਰੀ ਆਏ ਭੀ ਬਿਖ ਫਲ ਲਾਗੇ ਤਾਏ, ਸਿਜਣ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ, ਸਤਿਗੁਰ ਕਾ ਭਾਣਾ ਕਮਾਮ ਦੇ ਬਿਖ ਹੋਮੈ ਤਜ ਵਿਕਾਰ, ਮਨ ਹਟ ਕਿਤੇ ਉਪਾਏ ਨਾ ਛੁੱਟੀਐ ਸਿਮਰਤ ਸਾਧੂ ਸੁਤ ਹੋਏ, ਮਨ ਹਟ ਕਿਤੇ ਉਪਾਏ ਨਾ ਛੁੱਟੀਐ ਸਿਮਰਤ ਸਾਧ ਰਸੋ ਦੋ ਜਾਏ, ਮਿਲ ਸੰਗਤ ਸਾਧੂ ਬਰੇ ਗੁਰ ਕਾ ਸ਼ਬਦ ਕਮਾਏ, ਹਰ ਕਾ ਨਾਮ ਦਾਨ ਹੈ ਸੰਤਨ ਪਾਰਾ ਵਾਰ, ਗੁਰਮੁਖ ਸਾਈ ਸੋਨ ਦੇ ਜਿਨ ਕਿਰਪਾ ਕਰੇ ਕਰਤਾਰ, ਨਾਨਕ ਦਾਤਾ ਇਕ ਹੈ ਨਾਨਕ ਦਾਤਾ ਇਕ ਹੈ ਦੂਜਾ ਔਰ ਨਾ ਕੋਈ, ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ, ਸ੍ਰੀ ਅਗ ਮਹਲਾ ਤੀਜਾ, ਪੰਕੀ ਪਰ ਸੁਹਾਵੜਾ ਸੱਚ ਗਿਆ ਗੁਰ ਭਾਏ, ਹਰ ਸਪੀਵੇ ਸਾਜਰੇ ਉੱਡੇ ਨੇ ਆਵੈ ਜਾਏ, ਨਿਜ ਕਰ ਵਸਾ ਪਾਇਆ ਹਰ ਹਰ ਨਾਮ ਸਮਾਏ, ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕਾ ਭਾਣੇ ਜੇ ਚੱਲੈ ਤਾਂ ਆਂਦਾ ਨੋ ਰਾਚੈ ਹਰਣ ਆਏ ਰਹਾਓ, ਪੰਕੀ ਪਰ ਸੁਹਾਵੜੇ ਉੱਡਾ ਚਾਉ ਦਸ ਜਾਏ, ਜਿਦਾ ਉੱਡੈ ਦੁਕਣ ਨਿਤ ਦਾਜਾ ਤੈ ਬਲਾਏ, ਬਿਨ ਗੁਰ ਮਹਿਲ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਏ, ਗੁਰਮੁਖ ਬ੍ਰਹਮ ਹਰੀ ਆਵਲਾ ਸੱਚੇ ਸਹਿ ਸਵਾਏ, ਸਾਖਾ ਸਾਖਾ ਦੀਨ ਵਾਰੀਆ ਏਕ ਸ਼ਲ ਬਲਾਏ, ਅੰਮ੍ਰਿਤ ਫਲ ਹਾਰੇ ਕਹਿ ਆਪੇ ਦੇਖਵਾਏ, ਮਨ ਮਕਿਊਬੇ ਸੋ ਗਏ ਨਾ ਫਲ ਤਿੰਨਾ ਛਾਓ, ਤਿੰਨਾ ਪਾਸ ਨਾ ਪੈਸੀਐ ਉਨਾ ਘਰ ਨਾ ਗਰਾਓ, ਕੱਟੀਐ ਤੇ ਨਤ ਜਾਲੀਐ ਉਨਾ ਸਬਦ ਨਾਓ, ਹੁਕਮੇ ਕਰਮ ਕਮਾ ਬਣੀ ਭਇਐ ਕਿਰਤ ਫਰਾਓ, ਹੁਕਮ ਹੁਕਮੇ ਦਰਸ਼ਨ ਦੇਖਣਾ ਜੈ ਭੇਜੈ ਤੈ ਜਾਓ, ਹੁਕਮੇ ਹਰ ਹਰ ਮਨ ਸਹਿ ਹੁਕਮੇ ਸੱਚ ਸਮਾਓ, ਹੁਕਮ ਨਾ ਜਾਣੈ ਬੱਪੜੇ ਭੋਲੀ ਫਰਿਆ ਗਵਾਰ, ਮਨ ਅੱਡ ਕਰਮ ਕਮਾ ਹੁੰਦੇ ਨਿਤ ਨਿਤ ਹੋਏ ਖਵਾਰ, ਅੰਤਰ ਸਾਧਨਾ ਆਵੀ ਨਾ ਸਦ ਲੱਗੇ ਪਿਆਰ, ਗੁਰਮੁਖ ਮੋਹ ਸੋਹਣੇ ਗੁਰਮੁਖੀਆ ਮੋਹ ਸੋਹਣੇ ਗੁਰ ਕੇ ਹਿਤ ਪਿਆਰ, ਸੱਚੀ ਭਗਤੀ ਸੱਚ ਰਤੀ ਸੱਚੀ ਭਗਤੀ ਸੱਚ ਰਤੇ ਦਸ ਸੱਚੇ ਸਚਾਰ, ਆਏ ਸੀ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਧਾਰ, ਸਭ ਨਦਰੀ ਕਰਮੇ ਕਮਾਉਣ ਦੇ ਨਦਰੀ ਬਾਹਰ ਨਾ ਕੋਏ, ਜੈਸੀ ਨਦਰ ਕਰ ਦੇ ਦਿਖਿਆ ਸੱਚਾ ਤੈਸਾ ਹੀ ਕੋ ਹੋਏ, ਨਾਨਕਣਾ ਵਡਿਆਈਆਂ ਕਰਮ ਪ੍ਰਾਪਤ ਹੋਏ, ਸ੍ਰੀ ਰਾਗ ਮਹਲਾ ਤੀਜਾ, ਗੁਰਮੁਖ ਨਾਮ ਧਿਆਈਐ ਮਨ ਮੁਖ ਬੂਝ ਨ ਪਾਏ, ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ, ਸਹਿਜ ਹੀ ਸੋ ਪਾਈਐ ਸਹਿਜ ਰੇ ਸਮਾਏ, ਭਾਈ ਰੇ ਦਸਨ ਦਸਾ ਹੋਏ, ਗੁਰ ਕੀ ਸੇਵਾ ਗੁਰਭਗਤ ਹੈ ਗੁਰ ਕੀ ਸੇਵਾ ਗੁਰਭਗਤ ਹੈ ਬਿਰਲਾ ਪਾਏ ਕੋਈ ਰਹਾ, ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤਿਗੁਰ ਭਾਏ, ਸਦਾ ਪੈਰ ਨਿਰਚਲ ਪਾਈਐ ਨਾ ਆਵੈ ਨਾ ਜਾਏ, ਸ਼ਬਦ ਮਲੀ ਨਾ ਵਿਛੋੜਾਏ ਪ੍ਰਕੀ ਸਮਾਏ, ਹਾਂ ਨਿਰਮਲ ਅਤੁਜਲਾ ਬਿਨ ਗੁਰ ਪਾਇਆ ਨਾ ਜਾਏ,
ਪਾਠ ਪੜੇ ਨਾ ਬੁੱਝਈ ਭੇਖੀ ਫਰਮ ਬਲਾਏ ਗੁਰਮਤੀ ਸਦਾ ਗੁਰਮਤੀ ਸਦਾ ਪਾਇਆ ਅਰਸਨਾ ਹਰ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸਵਾਏ ਬਿਨ ਸਬਦਾ ਜਗ ਦੁਖੀ ਆ ਫਿਰ ਮਨ ਮੁੱਖਾਂ ਨੂੰ ਕੀ ਖਾਏ ਸਬਦੇ ਰਬ ਦੇ ਆਈਏ ਸਬਦੇ ਸਚ ਸਮਾਏ ਮਾਇਆ ਭੋਲੇ ਸਿਰ ਫਰਾਏ ਸਮਾਧਨਾ ਲੱਗਾ ਸਵਾਏ ਤੀਨੇ ਲੋਭ ਵਿਆਪਤ ਹੈ ਅਦਕਰੀ ਲਿਵਟਾਏ ਬਿਨ ਗੁਰ ਭਗਤ ਨਾ ਪਾਈਏ ਬਿਨ ਗੁਰ ਮੁਕਤ ਨਾ ਪਾਈਏ ਨਾ ਦੁਦਾ ਮਾਇਆ ਜਾਏ ਮਾਇਆ ਕਿਸਨੋ ਆਖੀਐ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਇਹ ਜੋ ਬਦ ਹੈ ਹਉ ਮੈਂ ਕਰਮ ਕਮਾਏ ਬਿਨ ਸਬਦ ਹੈ ਭਰਮ ਨਾ ਚੁੱਕਈ ਨਾ ਵਿੱਚੋਂ ਹਉਮੈਂ ਜਾਏ ਬਿਨ ਪ੍ਰੀਤੀ ਭਗਤ ਨ ਹੋਵੇ ਬਿਨ ਸਬਦੇ ਥਾਇ ਨ ਪਾਏ ਸਬਦੇ ਹਉਮੈਂ ਮਾਰੀਐ ਮਾਇਆ ਕਾ ਭਰਮ ਜਾਏ ਨਾਮ ਪਦਾਰਥ ਪਾਇਆ ਗੁਰਮੁਖ ਸਹਿ ਸੁਭਾਏ ਬਿਨ ਗੁਰ ਕੰਮ ਨ ਆਵੇ ਬਿਨ ਗੁਰ ਗੁਣ ਜਪ ਨਹੀਂ ਬਿਨ ਗੁਣ ਭਗਤ ਨ ਹੋਏ ਭਗਤ ਬਛਲ ਹਰਮ ਨਸਿਆ ਸਹਿਜ ਮਿਲਿਆ ਪ੍ਰਸ ਹੋਏ ਨਾਮ ਸਭ ਦੇ ਹਰ ਸਾਲ ਆਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਮ ਮਹਲਾ ਤੀਜਾ ਮਾਇਆ ਮੋਹ ਮੈਂ ਹਰੇ ਪ੍ਰਭ ਕੀਨਾ ਆਪੇ ਪਰਮ ਭਲਾਏ ਮਨ ਮੁਖ ਕਰਮ ਕਰੈ ਨੀ ਬੁਝੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਵੇ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਲਾਹੀਐ ਸਹਿਜ ਮਿਲੈ ਪ੍ਰਭ ਸੋਇ ਰਾਮ ਭਰਮ ਗਿਆ ਪੋ ਭਾਗਿਆ ਹਰ ਚਰਣੀ ਜਿਤ ਲਾਏ ਗੁਰਮੁਖ ਸਭ ਕਮਾਈਐ ਹਰ ਵਸੇ ਮਨ ਆਏ ਕਰ ਮਹਿਲ ਸਚ ਸਮਾਈ ਆਈ ਜਮਕਾਣ ਸਕੈ ਖਾਏ ਨਾਮਾ ਸਿੰਬਾ ਕਬੀਰ ਜੁਲਾਹ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸਬਦ ਪਛਾਣੈ ਹਉਮੈ ਜਾਤ ਗਵਾਈ ਸੁਰ ਨਰ ਤਨ ਕੀ ਬਾਣੀ ਗਾਵੈ ਕੋਈ ਨ ਮਿਟੈ ਪਾਈ ਦੈਂਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੈ ਦੂਜਾ ਭਉ ਨਾ ਜਾਣੈ ਸਤਿਗੁਰ ਬੇਟੀਆ ਨਿਰਮਲ ਹੋਵਾ ਅੰਤ ਨਾਮ ਖਾਣੈ ਇੱਕੋ ਪੜੈ ਇੱਕੋ ਨ ਬੁਝੈ ਦੂਜਾ ਵਰ ਨ ਜਾਣੈ ਖਾ ਦਰਸ਼ਨ ਜੋਗੀ ਸੁਨਿਆਸੀ ਬਿਨ ਗੁਰ ਭਰਮ ਬੁਲਾਏ ਸਤਿਗੁਰ ਸੇਵੈ ਤਾਂ ਕਦਮਤ ਪਾਵੈ ਹਰ ਜੋ ਮਨ ਵਸਾਏ ਸੱਚੀ ਬਾਣੀ ਸੋਚ ਤਲਾਗੈ ਆਵਣ ਜਾਣ ਰਹਾਏ ਪੰਡਿਤ ਪੜ ਪੜ ਬਾਤ ਬਖਾਣੈ ਬਿਨ ਗੁਰ ਭਰਮ ਬੁਲਾਏ ਲੱਖ ਚੁਰਾਸੀ ਫੇਰ ਪਿਆ ਬਿਨ ਸਬਦੇ ਮੁਕਤ ਨ ਪਾਏ ਜਾਂ ਨਾਉ ਚੇਤੈ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤਿਗੁਰ ਮਹਿ ਨਾਮ ਹਰ ਉਪਜੈ ਜਾਂ ਸਤਿਗੁਰ ਮਿਲੇ ਸੁਭਾਏ ਮਨ ਅਰਪੀ ਆਪ ਗਵਾਈ ਚੱਲੈ ਸਤਿਗੁਰ ਪਾਏ ਤਦ ਬਲਹਾਰੇ ਗੁਰ ਬ੍ਰਹਮ ਬਿਟੋ ਜੇ ਹਰਸੇ ਤੀਜ ਤਲਾਏ ਸੋ ਬ੍ਰਾਹਮਣ ਬ੍ਰਹਮ ਬਿੰਦਾ ਸੋ ਬ੍ਰਾਹਮਣ ਬੰਧ ਜੋ ਬਿੰਦਾ ਹਰਸੇ ਤੀ ਰੰਗਰਾਤਾ ਪ੍ਰਗਟ ਵਸਾਇਆ ਸਭਨਾ ਘਟ ਅੰਦਰ ਗੁਰਮੁਖ ਬਰ ਲੈ ਜਾਤਾ ਨਾਨਕ ਨਾਮ ਮਿਲੇ ਵੜਿਆਈ ਗੁਰ ਕੈ ਸ਼ਬਦ ਪਛਾਤਾ ਉਸਰੀ ਰਾਗ ਮਹਲਾ ਤੀਜਾ ਸਹਿਜੇ ਨੋ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥਕੇ ਭੇਖੀ ਪਰਮ ਭੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਪਾਈਏ ਗੁਰ ਬਿਨ ਸਹਿਜ ਨਾ ਹੋਏ ਸਬਦੇ ਹੀ ਤੇ ਸਹਿਜ ਉਪਜੈ ਹਰ ਪਾਇਆ ਸਚ ਸੋਏ ਰਹਾ ਸਹਿਜੇ ਖਾਵਿਆ ਥਾਇ ਪਵਾਏ ਬਿਨ ਸਹਿਜੇ ਕਥਨੀ ਬਾਦ ਸਹਿਜੇ ਹੀ ਭਗਤ ਉਪਜਾਏ ਸਹਿਜ ਬਰਾਗ ਬਰਾਗ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿ ਸਲਾਹ ਸਦਾ ਸਦਾ ਸਹਿ ਸਮਾਧ ਲਗਾਏ ਸਹਿਜੇ ਹੀ ਗੁਣ ਚੁਰੈ ਭਗਤ ਕਰੇ ਲਿਵਲਾਏ ਸਬਦੇ ਹੀ ਹਰ ਮਨਮ ਸਹਿ ਦਸਨਾ ਰਸਨਾ ਹਰ ਸੁਖਾਏ ਸਹਿਜੇ ਕਲ ਵਡਾਰਿਆ ਸਚ ਖਰਣਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਠ ਭਾਗੇ ਜਿੰਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਸਹਿਜ ਮਾਇਆ ਵਿੱਚ ਸਹਿਜ ਨ ਉਪਜਾਏ ਮਾਇਆ ਦੂਜੇ ਪਾਏ ਮਨ ਮੁਖ ਕਰਮ ਕਮਾਵਣੇ ਹੋਮਾ ਜਲੇ ਜਲਾਏ ਜਮਣ ਮਰਣਾ ਚੌਕੀ ਫਿਰ ਪਰਿਆ ਵਜਾਏ ਤ੍ਰੈਗੁਣ ਵਿੱਚ ਸਹਿਜ ਪਾਈਐ ਤ੍ਰੈਗੁਣ ਵਿੱਚ ਸਹਿਜ ਪਾਈਐ ਤ੍ਰੈਗੁਣ ਭਰਮ ਬੁਲਾਏ ਪੜੀਆ ਕੁਣੀਆਂ ਕਿਆ ਕਥੀਆ ਜਾ ਮੁੰਡੋ ਖੁੱਤਾਂ ਜਾਏ ਚੌਥੇ ਬਰਮਾ ਸਹਿਜਾਏ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਦਾਨ ਹੈ ਸਹਿਜੇ ਸੋਜੀ ਹੋਏ ਗੁਣਵੰਤੀ ਸਾ ਲਹਾਇਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਲੈ ਸੀ ਸ਼ਬਦ ਮਲਾਵਾ ਹੋਏ ਬਿਨ ਸਹਿਜੇ ਹੀ ਸਬੰਧ ਹੈ ਮਾਇਆ ਮੋਹ ਗਵਾਰ ਸਹਿਜੇ ਹੀ ਸੋਜੇ ਪਏ ਸੱਚੇ ਸਬਦ ਵਪਾਰ ਆਪੇ ਪਛ ਮਲਾਇਆ ਨੇ ਪੂਰੇ ਗੁਰ ਕਰਤਾਰ ਸਹਿਜੇ ਦਸ਼ਟ ਪਛਾਣੀਆਂ ਨਿਰਭਉ ਜੋਧ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਲਾਵਣ ਹਾਰ
ਪੂਰੇ ਸ਼ਬਦ ਸੁਲਾਹੀ ਹੈ ਜਿਹਦਾ ਅੰਦਰ ਪਾਰਾਵਾਰ ਗਿਆਨੀਆਂ ਕਾ ਤਾਂ ਨਾਮ ਹੈ ਸਜ ਕਰੇ ਵਪਾਰ ਅੰਦਰ ਲਾਹਾਰ ਨਾ ਵਦਨ ਖੁੱਟ ਪਰੇ ਭੰਡਾਰ ਨਾ ਤੋੜਨ ਦਿਆ ਵੀ ਤੀਏ ਦੇਵਨ ਹਾਰ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁੱਖ ਹੋ ਜਾਏ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮਾ ਰੇਲ ਬੁਲਾਏ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮਾ ਰਹੇ ਸੁਮਾਏ ਮਨ ਮੇਰੇ ਸਤਿਗੁਰ ਸੋਚਿਤ ਲਾਏ ਨਿਰਮਲ ਨਾਮ ਸਨਮਤ ਨੂੰ ਆਪਸੇ ਮਨਿਆ ਰਹਾ ਹਰ ਜੋ ਰੱਖੋ ਆਪਣੀ ਸਰਣ ਆਈ ਜੋ ਰੱਖ ਹੈ ਤੋ ਰਹਿਣਾ ਗੁਰ ਕਹਿ ਸ਼ਬਦ ਜੀਤ ਪੁਰਣਾ ਗੁਰਮੁਖ ਭਵਜੋ ਤਰਣਾ ਵੱਡੇ ਭਾਗ ਨੋ ਪਾਈਐ ਗੁਰਮ ਸਤ ਸਹਾਈ ਆਪੇ ਮਨ ਵਸੇ ਆਪ ਕਰਦਾ ਸਜ ਰਿਹਾ ਸਮਾਈ ਇੱਕ ਨਾ ਮਨਮੁਖ ਸਬਦ ਨਾ ਭਾਵੈ ਬੰਧਨ ਬੰਧ ਪਵਾਇਆ ਲੱਖ ਚੁਰਾਸੀ ਫਿਰ ਆਵੈ ਬੈਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਤਰ ਰਾਤੇ ਆਂਦਨ ਗੁਣ ਕਾ ਵਸਾ ਨਿਰਮਲ ਸਾਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸਿਵਰ ਏਕ ਰਦਾਇ ਗੁਰਮੁਖ ਕਥ ਕਹਾਣੀ ਸੱਚਾ ਸਾਹਿਬ ਉਸੇ ਵੀ ਹੈ ਗੁਰਮੁਖ ਵਸੈ ਮਨ ਆਏ ਸਦਾ ਰੰਗ ਸਤ ਸਚਿਓ ਸਦਾ ਰੰਗ ਰਾਤੇ ਸਾਸ ਆਪਣੀ ਕਿਰਪਾ ਕਰੇ ਰਜਾਏ ਆਪੇ ਕਰੇ ਕਰਾਏ ਆਪੇ ਆਪੇ ਕਰੇ ਕਰਾਏ ਆਪੇ ਕਰ ਸੁੱਤਿਆਂ ਦੇ ਜਗਾਏ ਆਪੇ ਮੇਲ ਮਲਾਇਦਾ ਨਾਨਕ ਸ਼ਬਦ ਸਮਾਏ ਸ੍ਰੀ ਮਹਲਾ ਤੀਜਾ ਸਤਿਗੁਰ ਸੀ ਵੀ ਹੈ ਮਨ ਨਿਰਮਲਾ ਪਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਤੀਰ ਮਨ ਰੇ ਸਤਿਗੁਰ ਸੇਵਣ ਸੰਗ ਸਤਿਗੁਰ ਸੀ ਵੀ ਹਰ ਮਨ ਵਸੈ ਲੱਗੇ ਨਾ ਮੈਲ ਪਤੰਗ ਰਹਾ ਸੱਚਾਏ ਸ਼ਬਦ ਬਤ ਪਜੈ ਸੱਚੇ ਸੱਚਾ ਨਾਉ ਜਿਨੀ ਹੋਮੇ ਮਾਰ ਪਛਾਣਿਆ ਹੋ ਤਨ ਬਲਹਾਰੇ ਜਾਓ ਮਨ ਮੁਖ ਸੱਚ ਨਾ ਜਾਣਨੀ ਤਨਠੋਰ ਨਾ ਕਥੂ ਥਾਓ ਸੱਚ ਸਖਾਣ ਸੇ ਪੈਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਲਹਾਣਾ ਸੱਚੇ ਸਬਦ ਨਿਵਾਸ ਸਬਦਾ ਸਦਾ ਪਛਾਣਿਆ ਆਤਮ ਰਾਮ ਪਛਾਣਿਆ ਗੁਰਮਤਿ ਜ਼ਿਕਰ ਵਾਸ ਸੱਚ ਵੇਖਣਾ ਸੱਚ ਬੋਲਣਾ ਤਨ ਮਨ ਸੱਚਾ ਹੋਵੇ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿੰਨੀ ਸੱਚ ਵਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨ ਸੇਵਿਓ ਸੇ ਕਿਤਿਆ ਇਹ ਸੰਸਾਰ ਦਰ ਦਰ ਜਮਦਰ ਬਦੇ ਮਾਰੀਐ ਘੂਗਣ ਸੁਣੇ ਪਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰ ਵਾਰ ਇਹ ਜਗ ਜਲਦਾ ਦੇ ਕੇ ਭੱਜ ਪਏ ਸਤਿਗੁਰ ਸਰਾਣਾ ਸਤਿਗੁਰ ਸੱਚ ਦਰੋੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬਹੁਤਾ ਸਬਦੇ ਪਵਜਲ ਤਰਾਣਾ ਲੱਖ ਚੁਰਾਸੀ ਫਿਰਦੇ ਰਹੀ ਬਿਨ ਸਤਿਗੁਰ ਮੁਕਤਨ ਹੋਈ ਪੜ ਪੜ ਪੰਡਿਤ ਮੁਨੀ ਤੁਕੇ ਦੂਜੇ ਪਏ ਪਾਤੇ ਖੋਈ ਸਤਿਗੁਰ ਸਭ ਸੁਣਾਇਆ ਬਿਨ ਸੱਚੇ ਵਰਨਾ ਕੋਈ ਜੋ ਸੱਚਾ ਲਾਇਆ ਸੇ ਜੋ ਸੱਚਾ ਲਾਇਆ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿੰਨਾਂ ਨਿਜਕਰ ਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀ ਸਦਾ ਸੱਚੇ ਨਾਮ ਰਚਨ ਸ੍ਰੀ ਰਾਮ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾ ਚਿੱਤਾ ਬਸ ਪਰ ਬੰਮ ਲੱਗੇ ਨਾ ਤੱਤੀ ਵਾਓ ਸਾਹਿਬ ਨ ਤਾਣਿਆ ਕਾ ਤਾਣ ਆਣ ਜਾਏ ਫਿਰ ਸਦਾ ਗੁਰ ਸਭ ਦੀ ਸੱਚ ਜਾਣ ਰਹਾਓ ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ ਦਮਲਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਤ ਸੁਆ ਨਾ ਕੋ ਕਰੇ ਨਕਸ਼ ਹੋਵੇ ਕਾਜ ਚਿੱਤਾ ਵੈ ਸਵਰ ਬ੍ਰਹਮ ਤਨ ਚਲ ਹੋਵੇ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸ ਕਟਮ ਪਲਟਿਆ ਕਦੇ ਹਰ ਕਦੇ ਸੋਗਾ ਗੌਣ ਕਰੇ ਚਾ ਕੁੰਡਕਾ ਘੜੀ ਨਾ ਬੈਸਣ ਸੋਏ ਚਿੱਤਾ ਵੈ ਸਵਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕਰੋਧ ਮਨ ਵਸੈ ਕਾਮ ਕਰੋਧ ਮੋਹ ਵਸ ਕੀ ਆਦ ਕਿਰਪਨ ਲੋ ਪਿਆਰ ਚਾਰੇ ਕਿਲੇ ਬਖ ਉਹਨਾਂ ਗਏ ਚਾਰੇ ਕਿਲੇ ਵਿਖ ਉਹਨਾਂ ਕੀਏ ਹੋਆ ਸਰ ਸੰਗਾਰ ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ ਚਿੱਤ ਆਵੈ ਸਪਰ ਬੰਬ ਦਾ ਨਿਮਕ ਸਿਮਰਤ ਤਰਿਆ ਸਾਚ ਤੋਂ ਸਿਮਰਤ ਵੇਦ ਚਾਰ ਬਿਖਾਗਰ ਵਿਚਰੇ ਤਪਿਤ ਬਿਸਰ ਜੋਗੀਏ ਤੀਰਥ ਗਮਨ ਕਰੇ ਖੱਟ ਕਰਮਾ ਦੇ ਦੁਗੁਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਦਾ ਸਰਬਾ ਨਰਕੇ ਜਾਏ ਰਾਜ ਮਿਲੇ ਕਿਸਕ ਦਾਰੀਆਂ ਰਸ ਭੋਗਣ ਬਿਸਥਾਰ ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਉਭਾਰ ਰੰਗ ਤਮਾਸੇ ਬੋਬਦੀ ਚਹਿ ਲੱਗ ਰਹਿਆ ਚਿਤਨ ਆਇਓ ਪਰ ਬ੍ਰਹਮ ਤਾਂ ਸਰਬ ਕੀ ਜੋਨ ਗਿਆ
ਬਹੁਤ ਤੁੰਡਾਡ ਹਜ਼ਾਰ ਬਨ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈ ਹੈ ਸਾਜਨ ਸੰਘ ਪ੍ਰੀਤ ਲਿਖ ਕਰ ਤਰਖ ਬੰਦ ਬੰਦ ਜੀਓ ਜੀਓ ਸਗਲੀ ਕੀਤ ਜਿਤਨ ਆਇਓ ਪਰ ਬੰਮ ਤਨ ਖੜ ਸਤਲ ਦੀਤ ਕਾਇਆ ਰੋਗ ਨਾ ਛਿਦਰ ਕਿਸ਼ ਨਾ ਕਿਸ਼ ਕਾੜਾ ਸੋਗ ਮਿਤ ਆਵੀ ਚਿਤ ਤਿਸ ਐਨਸ ਭੋਗਿਆ ਭੋਗ ਸਭ ਕਿਸ਼ ਕੀਰਤਨ ਆਪਣਾ ਜੀਨ ਸੰਗ ਥਰਿਆ ਜਿਤਨ ਆਇਓ ਪਰ ਬੰਮ ਜਮ ਕੰਕਰ ਬਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ ਜਿਉਂ ਜਿਉ ਵਧਾਈਆਂ ਤਿਉ ਤੋ ਹਰ ਸਿਉ ਰੰਗ ਦੋ ਸਰਿਆਂ ਕਾ ਖਸਮ ਆਪ ਅਵਰਨ ਦੂਜਾ ਥਾਓ ਸਤਗੁਰ ਤੁੱਠੇ ਪਾਇਆ ਨਾਨਕ ਸੱਚਾ ਨਾਉ ਸ੍ਰੀ ਆਇ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੈ ਕਵਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੈ ਗਿਆਨੀ ਗਿਆਨ ਕਮਾਵੈ ਪ੍ਰਭ ਕੇ ਨਹੀਂ ਜਾਤਾ ਭਗਵਤੀ ਰਹਿਤ ਜੁਗਤਾ ਜੋਗੀ ਕਹਿ ਤੇ ਮੁਗਤਾ ਤਪਸੀ ਤਪੈ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗ੍ਰਹਿਸਤੀ ਗ੍ਰਹਿਸਤ ਧਰਮਾਤਾ ਇੱਕ ਸਬਦੀ ਬਾਰੂ ਪੈਵਤੂਤਾ ਕਾਪੜੀ ਔਕਾ ਉੱਤੇ ਜਾਗੂਤਾ ਕਤੀ ਸੁਨਾਤਾ ਨਿਰਹਾਰ ਵਰਤੀ ਪਰਸਾ ਇੱਕ ਲੂਕ ਨ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਘਾੜਨ ਕ ਨਹੀਂ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਜਿਸ ਮੇਲੇ ਸੋ ਭਗਤਾ ਸਗਲ ਉਗਤ ਪਾਵਾ ਤਿਆਗੀ ਸਰਨ ਪਾਵਾ ਨਾਨੇ ਗੁਰ ਚਰਨ ਪ੍ਰਾਤਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਾ ਤੀਜਾ ਜੋਗੀ ਅੰਦਰ ਜੋਗੀਆਂ ਤੂੰ ਭੋਗੀ ਅੰਦਰ ਭੋਗੀਆਂ ਤੇਰਾ ਅੰਤਨ ਪਾਇਆ ਸਰਗੁਮਸ ਪਿਆਲ ਜੀਓ ਹਉ ਵਾਰੀ ਹਉ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ ਰਹਾਉ ਤਦ ਸੰਸਾਰ ਪਾਇਆ ਸਿਰੇ ਸਿਰ ਧੰਦੇ ਲਾਇਆ ਵੇਖਿਆ ਕੀਤਾ ਆਪਣਾ ਕਰ ਕੁਦਰਤ ਬਸਾ ਢਾਲ ਜੀਓ ਪ੍ਰਗਟ ਪਹਾਰੇ ਜਪਦਾ ਸਭ ਨਾਵਾਂ ਨੂੰ ਪ੍ਰਤਾਪ ਦਾ ਸਤਿਗੁਰ ਬਾਜਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਸਤ ਬਲ ਜਾਈਐ ਜਿਤ ਮਿਲੀ ਹੈ ਪਰਮ ਗਤ ਪਾਈ ਹੈ ਸੁਰ ਨਾਲ ਮਨ ਜਨਕ ਲੋਚਦੇ ਸੋ ਸਗੁਰ ਦੀ ਆ ਭਜਾਈ ਜੀਓ ਸਤਸੰਗਤ ਕੈਸੀ ਜਾਣੀਆ ਹੈ ਜਿੱਥਾ ਏਕੋ ਨਾਮ ਵਖਾਣੀ ਹੈ ਏਕੋ ਨਾਮ ਹੁਕਮ ਹੈ ਏਕਾ ਨਾਨਕ ਸਤਿਗੁਰ ਦੀ ਆ ਭਜਾਈ ਜੀਓ ਇਹੋ ਜਗਤ ਭਰਮ ਭੁਲਾਇਆ ਆਪੋ ਦੁੱਧ ਖਵਾਇਆ ਪ੍ਰਤਾਪ ਲਗਾ ਦੁਹਾਗਣੀ ਭਾਗ ਜਿਨ੍ਹਾਂ ਕੇ ਨਾਏ ਜੀਓ ਦੁਹਾਗਣੀ ਕਿਆ ਕਰਨ ਸਾਣੀਆਂ ਖਤਮ ਖਤੀਆ ਫਿਰ ਅਨਮਾਣੀਆਂ ਮੈਲੇ ਬੇਸ ਤਨ ਕਾਮਣੇ ਦੁਖੀ ਰਣ ਵਿਹਾਏ ਜੀਓ ਸੁਹਾਗਣ ਕਿਆ ਕਰਮ ਕਮਾਇਆ ਪੁਰਬ ਲਖਿਆ ਫਲ ਪਾਇਆ ਨਦਰ ਕਰੇ ਕੇ ਆਪਣੀ ਨਦਰ ਕਰੇ ਕੇ ਆਪਣੀ ਆਪੇ ਲਈ ਮਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਨ ਅੰਤਰ ਸ਼ਬਦ ਵਸਾਇਆ ਸਹੀਆ ਸਿਆ ਸੁਹਾਗਣ ਜਿਸਾਂ ਨਾਲ ਪਿਆਰ ਜੀਓ ਜਿੰਨਾ ਭਾਣੇ ਕਰ ਸਿਆਇਆ ਤਨ ਵਿੱਚੋਂ ਭਰਮ ਚੁਕਾਇਆ ਨਾਨ ਸਤਿਗੁਰ ਐਸਾ ਜਾਣੀਆ ਜੋ ਸਭਸੇ ਦੇ ਮਲਾਏ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਹਾਂ ਕਰਨ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਤ ਗਏ ਜੀਓ ਅੰਮ੍ਰਿਤ ਤੇਰੀ ਬਾਣੀ ਆ ਤੇਰਿਆਂ ਭਗਤਾਂ ਹਿਰਦੇ ਸਮਾਣੀ ਆ ਸੁਖ ਸੇਵਾ ਅੰਦਰ ਰੱਖੀ ਹੈ ਆਪਣੀ ਨਦਰ ਕਰੈ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਆ ਜਿੱਥੇ ਮਿਲੀਏ ਨਾ ਵਿਖਾਣੀ ਹੈ ਸਤਿਗੁਰ ਬਜ ਨਾ ਪਾਇਓ ਸਤ ਕੀ ਕਰਮ ਕਮਾਏ ਜੀਓ ਹੋ ਸਤਿਗੁਰ ਬਟੋਂ ਕਮਾਇਆ ਚਿਨ ਭਲ ਭਜਨ ਭਰਮ ਭੂਲਾ ਮਾਰਗ ਪਾਇਆ ਨਦਰ ਕਰੇ ਜੀ ਆਪਣੀਆਂ ਪਹਿਲਾਂ ਰਲਾਏ ਜੀਓ ਤੂੰ ਸਭਨਾ ਮਾਇ ਸਮਾਇਆ ਤਨ ਕਰਤੇ ਆਪ ਲੁਕਾਇਆ ਨਾਨਕ ਗੁਰੂ ਪ੍ਰਗਟ ਹੋਇਆ ਜਾਂ ਕਹੋ ਜੋ ਤਰਜੀ ਕਰਦਾਰ ਜੀਓ ਆਪੇ ਖਤਮ ਨਵਾਜੀ ਆ ਜੀਓ ਬਣਦੇ ਸਾਜੇ ਆ ਆਪਣੇ ਸੇਵਾ ਕੀ ਪੈਦਾ ਰੱਖੀ ਹੈ ਦੋ ਕਰ ਮਸਤਕ ਧਾਰ ਜੀਓ ਸਭ ਸੰਜਮ ਰੇ ਸਿਆਣ ਪਾ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤ ਆਇਓ ਸਭ ਲੋਕ ਰਹਿ ਜਾਕਾਰ ਜੀਓ ਮੇਰੇ ਅਗੁਣ ਨਾ ਵਿਚਾਰਿਆ ਮੇਰੇ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਆਪਣੇ ਬਿਰਧ ਸਮਾਰਿਆ ਕੰਠ ਲਾ ਕੇ ਰੱਖਿਓ ਨਾ ਲੱਗਣਾ ਤੱਤੀ ਬਾਬ ਜੀਓ ਮੈਂ ਮਨ ਤਨ ਪ੍ਰਭੂ ਤੇ ਆਇਆ ਜੇ ਛੜਿਆ ਫਲ ਪਾਇਆ ਸਾਹ ਪਾਤਸ਼ਾਹ ਸਭ ਸਰਸੋਂ ਸਾਹ ਪਾਤਸ਼ਾਹ ਸਿਰ ਖਦਮ ਤੂੰ ਜਪ ਨਾਨਕ ਜੀਵੈ ਨਾਮ ਜੀਓ ਤੁਸੀਂ ਆਪੇ ਆਪ ਪਾਇਆ ਦੂਜਾ ਖੇਲ ਕਰਦ ਖਿਲਾਇਆ ਸਭ ਸੱਚੋ ਸੱਚ ਵਰਦਾ ਜਿਸ ਭਾਵਾ ਸਹਿਜ ਬਲਜਾਏ ਜੀਓ ਗੁਰਪ੍ਰਸਾਦ ਦੀ ਪਾਇਆ ਜਿੱਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਈ ਸਮਾਏ ਜੀਓ ਗੋਪੀ ਨੈ ਗੋਪਾਲੀਆਂ ਗੋਪੀ ਨੈ ਗੋਵਾਲੀਆਂ ਤੂੰ ਆਪੇ ਗੋਏ ਉਠਾਲੀਆਂ ਹੁਕਮੀ ਭਾਂਡੇ ਸੱਜਿਆ ਤੂੰ ਆਪੇ ਭਾਂਡ ਸਵਾਰ ਜੀਓ ਜਿਨ ਸਤਿਗੁਰ ਸੋਚ ਦਲਾਇਆ ਤੈਨੂੰ ਦੂਜਾ ਭੋ ਚੁਕਾਇਆ ਨਿਰਮਲ ਜੋਤ ਤਿੰਨ ਪ੍ਰਾਣੀਆਂ ਉਹ ਚੱਲੇ ਜਨਮ ਸਵਾਰ ਜੀਓ ਤੀਰਾਂ ਸ਼ਦਾ ਸ਼ਦਾ ਚਈਆਂ ਬਾਰਾਤ ਹੈ ਵਡਿਆਈਆਂ ਅਣ ਮੰਗਿਆ ਦਾਨ ਦੇਵਣਾ ਕੋ ਨਾਨਕ ਸੱਚ ਸੰਭਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾ ਮਨਾਏ ਸੋ ਜੀਓ ਸਤਿਗੁਰ ਪੁਰਖ ਮਲਾਇਆ ਤੇ ਜਿਹੜਾ ਅਵਰਨਾ ਕੋਏ ਜੀਓ ਰਹਾਓ ਗੁਸਾਈ ਮਹੰਡਾ ਇੱਠੜਾ
ਅੰਮ ਅੰਬੇ ਥਾਮ ਵਿਠ ਮਿੱਠੜਾ ਭੈਣ ਭਾਈ ਸਾਹਿਬ ਸੱਜਣਾ ਤੋਂ ਅਜਿਹਾ ਨਾ ਹੀ ਕੋਈ ਜੀਓ ਤੇਰਾ ਹੁਕਮੀ ਹਾਬਣ ਆਇਆ ਮੈਂ ਸਤਕਾ ਹਾਲ ਜੋ ਆਇਆ ਨਾ ਬੀਜਣ ਲਗਾ ਆਸਕਾਰ ਹਰ ਬੋਹੜ ਬਖਸ ਜਮਾਏ ਜੀਓ ਹਾਉ ਕੁਰਮ ਲਿਖ ਪਛਾਣਦਾ ਦੋ ਕਾਗਲ ਚਿਤਨਾ ਜਾਣਦਾ ਹਾਰ ਇੱਕ ਤੈ ਕਰ ਲਾਇਨ ਜੋ ਭਾਵੈ ਤਮੈ ਨਵਾਏ ਜੀਓ ਤੇ ਭੋਗਾ ਪੰਚੋ ਭਾਈ ਹੋ ਗੁਰ ਦੀ ਬਾਣ ਕੋ ਅਪਣਾਈਓ ਹੋ ਮਹਾਰ ਪਿੰਡ ਦਾ ਮਨਿਆ ਦੇ ਪੰਜ ਸਰੀਕ ਜੀਓ ਹੋ ਆਇਆ ਸਾਮੇ ਤਹੰਡੀਆ ਪੰਜ ਕਰਸਾਨ ਮਜੇਰੇ ਮਹੰਡਿਆ ਕੰਨ ਕੋਈ ਕਾਢਣਾ ਗਈ ਨਾਨਕ ਮੁੱਠਾ ਗੁੱਕ ਕਰਾ ਜੀਓ ਹੋ ਵਾਰੀ ਘੁੰਮਣ ਜਾਂਦਾ ਇੱਕ ਸਾਹਾ ਤੁਦ ਤੇ ਆਇੰਦਾ ਉਜਲ ਥਿਓ ਵਸਾਇਓ ਹਾਉ ਤੁਦ ਬਟੋ ਕੁਰਬਾਨ ਜੀਓ ਫਰਾ ਠਹਿ ਨਿਤ ਤੇ ਆਇੰਦਾ ਮਰਚਿੰਦੇ ਸੋਫਲ ਪਾਇੰਦਾ ਸਭੇ ਕਾਰ ਸਵਾਰ ਲਾਈਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਤੰਦੜਾ ਗੋਸਾਈ ਸੇਵੀ ਸਚੋੜਾ ਨੌਂਡ ਦਨਾਉਣ ਦਾਨ ਹਾਰ ਮੈਂ ਬੱਲੇ ਪੱਲੇ ਬੱਦਾ ਛਿੱਕ ਜੀਓ ਮੈਂ ਸੁਖੀ ਹੂੰ ਸੁਭ ਪਾਇਆ ਗੁਰ ਅੰਦਰ ਸ਼ਬਦ ਵਸਾਇਆ ਸਤਿਗੁਰ ਪੁਰਖ ਮੁਖਾਲਿਆ ਮਸਤਕ ਤਰਕੇ ਹੱਥ ਜੀਓ ਮੈਂ ਬਦੀ ਸੱਚ ਤਰ ਮਸਾਲਿਆ ਗੁਰਸਿੱਖਾਂ ਲਹਿਦਾ ਭਾਲ ਹੈ ਪੈਰ ਸੋਭਾ ਪੱਖਾ ਫੇਰਦਾ ਤੇਹ ਨਿਮ ਲਾਗੋਂ ਪਾਏ ਜੀਓ ਹੁਣ ਗੱਲਾਂ ਗੁਰਪੇ ਆਇਆ ਨਾਮ ਦਾਨ ਇਸ਼ਨਾਨ ਦਰੜਾਇਆ ਸਭ ਮੁਕਤ ਹੋ ਵਸ ਸਾਰਾ ਨਾਨਕ ਸੱਚੀ ਬੇੜੀ ਜਾ ਜੀਓ ਸਭ ਸ੍ਰਿਸ਼ਟ ਸੇ ਵੈਦਨ ਰਾਜ ਜੀਓ ਦੇ ਕਰਨ ਸੁਣੋ ਅਰਦਾਸ ਜੀਓ ਠੋਕ ਵਜਾ ਸਭ ਡੁੱਠੀਆਂ ਠੋਕ ਵਜਾ ਸਭ ਡੁੱਠੀਆਂ ਤੁਸ ਆਪੇ ਲੈ ਨਾ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੁਸਨ ਕਿਸੇ ਰਵਾਣ ਦਾ ਸਭ ਸੁਖਾਲੇ ਉੱਠੀਆਂ ਇਹੋ ਲੈ ਮੇਰਾ ਜੀਓ ਝਿਮ ਝਿਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਕਿਸਮ ਦਾ ਬਹੁ ਮਾਣ ਕਿਆ ਤੁਦੀਓ ਪਰੇ ਤੂੰ ਆਪੇ ਪਾਏ ਥਾਏ ਜੀਓ ਤੇਰਿਆਂ ਭਗਤਾਂ ਪੌਸਾ ਤੇਰੀਆਂ ਹਲੋਚਾ ਪੂਰਨ ਮੇਰੀਆਂ ਦਿਹੋ ਦਰ ਸੁਖਦਾਤਿਆ ਮੈਂ ਗੱਲ ਵਿੱਚ ਲੇ ਹੋ ਮਲਾਏ ਜੀਓ ਤੂੰ ਜੇਵੜਾ ਵਰਨਾ ਭਾਲਿਆ ਤੂੰ ਦੀਪ ਲੋ ਪਿਆ ਲਿਆ ਤੂੰ ਥਰਾਮ ਥਰਾਮ ਦਰਾ ਵਰਿਆ ਨਾਨਕ ਭਗਤਾਂ ਸੱਚ ਉਤਾਰ ਜੀਓ ਹੋ ਕੋ ਸਾਈ ਦਾ ਪਹਿਲ ਮਲੜਾ ਮੈਂ ਗੁਰਮਲ ਉੱਚਤ ਮਲੜਾ ਸਭ ਹੋਈ ਸੰਜੋ ਇਕੱਠੀਆਂ ਤੂੰ ਬੈਠਾ ਵੇਖੇ ਆਪ ਜੀਓ ਮਵਾਦ ਮੰਜਣਾ ਟਮਕ ਭੇਰੀਆਂ ਲੱਥੇ ਮੈਂ ਲੱਥੇ ਲਿਆਂਦੇ ਫੇਰੀਆਂ ਨਿਤੇ ਪੰਜ ਜਵਾਨ ਮੈਂ ਗੋਸਾ ਭੇਜ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਾਜ ਆਸਨ ਵੜ ਵਟਾਇਆ ਗੁਰਮੁਖਲਾ ਹਾਲ ਆ ਗਏ ਮਨ ਮਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹੱਦ ਸਹਿ ਹਾਜ਼ਰ ਜਾਹਰਾ ਸੁਣ ਸੁਣ ਤੇ ਤੇ ਆਉਂਦੇ ਤੇਰੇ ਭਗਦਰ ਤੇ ਗੁਣਤਾ ਜੀਓ ਮੈਂ ਜੁਗ ਜੁਗਾਂ ਦਿਆ ਸੇ ਬੜੀ ਗੁਰ ਕੱਟੀ ਮੈਂ ਹੱਡੀ ਜੇ ਬੜੀ ਹੋ ਬਾਹੜ ਹੋ ਬਹੁਣ ਨਚਾਂ ਨਚਾਓ ਨਾਨਕ ਅਵਸਰ ਲੱਦਾ ਭਾ ਜੀਓ ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਮਹੱਲਾ ਪਹਿਲਾ ਪਹਿਰੇ ਕਰ ਪਹਿਲਾ ਪਹਿਲੇ ਰਹਿਣੇ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਕੁੰਬਿਆ ਗੁਰਵਾਸ ਔਰ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਦਮ ਸਤੀ ਅਰਦਾਸ ਖਦਮ ਸਤੀ ਅਰਦਾਸ ਵਿਖਾਣੇ ਔਰ ਧਿਆਨ ਲੈ ਲਾਗਾ ਨਾ ਮਰਜਾਦ ਆਕਲ ਭੀਤਰ ਬਾਹੜ ਜਸੀ ਨਾਗਾ ਜੈਸੀ ਕਨ ਬੜੀ ਮੈਂ ਮਸਤ ਕਹੋ ਜੈਸੀ ਜੁੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਕੁੰਬਿਆ ਗੁਰਵਾਸ ਦੂਜੇ ਪੈਰੇ ਰਹਿਣ ਗਏ ਬਣ ਜਾ ਰਹੇ ਮਿੱਤਰਾ ਵਿਸਰ ਗਿਆ ਤੇ ਆਨ ਹੱਥੋ ਹੱਥ ਨਚਾਇਆ ਬਣ ਜਾ ਰਿਹਾ ਮਿੱਤਰਾ ਜਿਉਂ ਜਹਦਾ ਕਰ ਕਾਨ ਹੱਥੋ ਹੱਥ ਨਚਾਇਆ ਪ੍ਰਾਣੀ ਮਾਤ ਕਹੇ ਸੁਤ ਮੇਰਾ ਚੇਤ ਅਚੇਤ ਮੁੜ ਮਨ ਮੇਰੇ ਅੰਤ ਨੀ ਕਛ ਤੇਰਾ ਜਿੰਦ ਰਚ ਰਚਿਆ ਤਸੈ ਨਾ ਜਾਣ ਮਨ ਭੀਤਰ ਤਰ ਧਿਆਨ ਕਹੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਧਿਆਨ ਤੀਜੇ ਪੈਰੇ ਰਹਿਣ ਗਏ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਸੋਚਿਆ ਤੋ ਹਰ ਕਾ ਨਾਮ ਚੇਤੇ ਬਣ ਜਾ ਰਿਹਾ ਮਿੱਤਰਾ ਬੱਧਾ ਛੁੱਟਿਆ ਜਿੱਤ ਹਰ ਕਾ ਨਾਮ ਚੇਤੇ ਪ੍ਰਾਣੀ ਬਿਕਲ ਪਿਆ ਸੰਗ ਮਾਇਆ ਤਾਂ ਸਰਤਾ ਜੋਨ ਮਤਾ ਹਿਲਾ ਜਨਮ ਗਵਾਇਆ ਤਨ ਹਤੀ ਵਪਾਰ ਨ ਕੀਤਾ ਕਰਮ ਨ ਕੀਤੋ ਮਿੱਤ ਕਹੋ ਨਾਨਕ ਤੀਜੇ ਪੈਰੇ ਪ੍ਰਾਣੀ ਧਨ ਜੋਬਨ ਸੋਚਿਤ ਹਉਮੈ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਜਾਂਜਾ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸੇ ਨੇ ਮਿਲਿਆ ਭੇਤ ਭੇਤ ਚੇ ਸਭ ਕਿਸੇ ਨੇ ਮਿਲਿਓ ਜਾਜਾਂ ਪਕੜ ਚਲਾਇਆ ਝੂਠਾ ਦਿਨ ਹੋਆ ਦੁਆਲਾ ਖਿਨ ਮੈਂ ਭਿਆ ਪਰਾਇਆ ਸਾਈ ਬਸ ਪ੍ਰਾਪਤ ਹੋਈ ਜਿਸ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੂਣੀਆਂ ਖੇਤ ਸ੍ਰੀ ਰਗ ਮਹੱਲਾ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਾਲਕ ਬੁੱਧ ਚੇਤ ਖੀਰ ਪੀਆ ਖੇ ਲਾਇਆ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨਿਉ ਕਨੇਰਾ ਮਾਇਆ ਮੋਹ ਸਵਾਈ ਸੰਜੋਗੀ ਆ ਕਤਕ ਮਾ ਕਰਨੀ ਕਰ ਕਰਾਈ ਰਾਮ ਬਨਾ ਮਨ ਬਦਨ ਹੋਏ ਬੁੱਢੇ ਦੂਜਾ ਹੇਤ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਛੁੱਟੇ ਗਾ ਹਰ ਜੇਤ ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਭਾਜੋ ਵਰ ਮੈਂ ਮਤ ਐਨਸ ਨਾਮਕ ਐਨ ਕਾਮ ਪਿਆ ਪਿਆ ਬਣ ਜਾ ਰਿਹਾ ਮਿੱਤਰਾ ਅੰਦਰਿਆ ਨਾਮ ਨੇ ਚੇਤਾ
ਅਨਾਮ ਨਾਮ ਕਟ ਜੰਤਰ ਨਾਹੀਂ ਹੋਰ ਜਾਣੇ ਹਰਸ ਮਿੱਠੇ ਗਿਆਨ ਧਿਆਨ ਸਸੰਜਮ ਨਾਏ ਜਨਮ ਰਗ ਝੂਠੇ ਤੀਰਥ ਵਰਤ ਸਸੰਜਮ ਨਾਏ ਕਰਮ ਧਰਮ ਨੀ ਪੂਜਾ ਨਾਨਕ ਭਾਏ ਭਗਤ ਸਾਰਾ ਦੁੱਧ ਬਾਪੇ ਦੂਜਾ ਤੀਜੇ ਪੈਰੇ ਰਾਣ ਕੇ ਬਣ ਜਾ ਰਿਹਾ ਮਿੱਤਰਾ ਸਾਰਾ ਹੰਸ ਲਤੜੇ ਥਾਏ ਜੋਬਨ ਕੱਟੈ ਜਰੂਆ ਜਣ ਬਣ ਜਾ ਰਿਹਾ ਮਿੱਤਰ ਆਪ ਕਟੇ ਦਿਨ ਜਾਏ ਅੰਤ ਕਾਲ ਪਛਤਾਸੀ ਅੰਦਲੇ ਜਾ ਜਮ ਪਕੜ ਚਲਾਇਆ ਸਭ ਕੁਛ ਆਪਣਾ ਕਰ ਕਰ ਰੱਖਿਆ ਖਿਨ ਮੈਂ ਪਹਿਆ ਪਰਾਇਆ ਬਦ ਬਸਰਜੀ ਕਈ ਸਿਆਣਪ ਘਰ ਕੌਣ ਪਛਤਾਏ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਹਾ ਪ੍ਰਭ ਚਿਤ ਵੇਲੇ ਬੁਲਾਏ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਿਰਧ ਪਿਆ ਧਨ ਖੀਣ ਅੱਖੀ ਅੰਧ ਨਾ ਤੀਸਰੇ ਬਣ ਜਾ ਰਿਹਾ ਮਿੱਤਰਾ ਕੰਨੇ ਸੁਣਦਾ ਭੈਣ ਅੱਖੀ ਅੰਧ ਜੀਵ ਰਸਨਾਈ ਰੇ ਪਰਾ ਕੋਤਾਣਾ ਗੋਣੇ ਅੰਤਰ ਨਾ ਹੀ ਕਿਉਂ ਸੁਖ ਪਾਵੈ ਮਨਮੁਖਿਆ ਬਣ ਜਾਣਾ ਖੜੀ ਪੱਕੀ ਖੜ ਪੱਕੀ ਕੁੜ ਖੜ ਪੱਕੀ ਕੁੜ ਪੱਜਾ ਬਣਸੇ ਆਏ ਚਲੇ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸਬਦ ਪਛਾਣ ਉੜਕ ਆਇਆ ਤਨ ਸਾਇਆ ਬਣ ਜਾ ਰਿਹਾ ਮਿੱਤਰਾ ਜਾਜਰ ਬਣਾ ਕੰਨ ਇੱਕ ਰੱਤੀ ਕੋਨਾ ਸਮਾਣਿਆ ਬਣ ਜਾ ਰਿਹਾ ਮਿੱਤਰਾ ਆਪ ਕੋਣ ਖੜਸਨ ਬੰਨ ਗੁਣ ਸੰਜਮ ਜਾਵਾ ਚੋਟਾ ਚੋਟ ਦਿਖਾਵਾ ਇੰਨਾ ਤੇ ਜਮਣ ਮਰਾਣਾ ਕਾਲ ਜਾਣਾ ਜੋੜਨ ਸਕੇ ਭਾਏ ਭਗਤ ਭੈ ਤਰਾਣਾ ਪਾਸੇ ਤੀਸ ਆਵੈ ਸਹਿ ਸਮਾਵੈ ਸਗਲੇ ਦੁੱਖ ਮਟਾਵੇ ਕਹੋ ਨਾਨਕ ਪ੍ਰਾਣੀ ਕੁਰਮ ਛੋਟੇ ਸੱਚੇ ਦੀ ਪਤ ਪਾਵੈ ਸ੍ਰੀ ਰਾਮ ਮਹੱਲਾ ਚੌਥਾ ਪਹਿਲੇ ਪੈਰੇ ਰਹਿਣ ਕੇੜ ਬਣ ਜਾ ਰਿਹਾ ਮਿੱਤਰਾ ਹਰ ਪਾਇਆ ਉਧਰ ਮਜਹਾਰ ਹਰ ਧਿਆਵੈ ਹਰ ਉੱਚ ਰਾਏ ਬਣ ਜਾ ਰਿਹਾ ਮਿੱਤਰ ਹਰ ਹਰ ਨਾਮ ਸੰਵਾਰ ਹਰ ਹਰ ਨਾਮ ਜਪੈ ਇਰਾਦੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਪਿਆ ਦੁੱਖ ਮੁੱਖ ਲਾਗਾ ਸਿਰ ਸੇ ਪਿਤਾ ਮਾਤ ਖੀਵਿਆ ਜਿਸ ਕੀ ਵਾਸਤਵ ਤੇ ਸੱਚੇ ਤੋਂ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰੀ ਕੌ ਨਾਨਕ ਪ੍ਰਾਣੀ ਪਹਿਲੇ ਪੈਰ ਚ ਪਿਆ ਕਿਰਪਾ ਧਾਰ ਦੂਜੇ ਪੈਰੇ ਰਣਗੇੜ ਬਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਘਰ ਭਾਲੀਆ ਬਣ ਜਾ ਰਿਹਾ ਮਿੱਤਰਾ ਲੈ ਮਾਤ ਪਿਤਾ ਗੱਲ ਆਏ ਲਾਵੇ ਮਾਂ ਪਿਤਾ ਆਏ ਲਾਵੇ ਮਾਂ ਪਿਤਾ ਸਦਾ ਗੱਲ ਸੇਤੀ ਮਨ ਜਾਣਾ ਏ ਖੱਟ ਖਟਕਵਾਏ ਜੋ ਸੇਵਾ ਤੇ ਨਾ ਜਾਣਾ ਮੂੜਾ ਤਿੱਤੇ ਕੋਲ ਬਟਾਏ ਗੁਰਮੁਖ ਗੋਏ ਗੁਰਮੁਖ ਵੈਸੋ ਕਰੀ ਵਿਚਾਰ ਹਰ ਧਿਆਵੇ ਮਨ ਲੇ ਬੁਲਾਏ ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਤੇ ਕਾਲ ਘਬੂ ਖਾਏ ਤੀਜੇ ਪੈਰੇ ਰਣ ਕੇ ਬਣ ਜਾ ਰਿਹਾ ਮਿੱਤਰਾ ਮਨ ਲੱਗ ਗਿਆ ਜੰਜਾਲ ਤਨ ਚਿਤ ਵੈ ਤਨ ਸੰਜਵੈ ਬਣ ਜਾ ਰਿਹਾ ਮਿੱਤਰਾ ਹਰਨਾਮਾ ਹਰਨਾਮ ਸੰਭਾਲ ਹਰਨਾਮਾ ਹਰ ਹਰ ਕਦੇ ਨਾਮ ਸੰਭਾਲ ਲਿਆ ਜੇ ਹੋਵੇ ਸੁਖਾਏ ਇਹ ਤਨ ਸੰਭੇ ਮਾਇਆ ਝੂਠੀ ਅੰਧ ਛੋੜ ਚੱਲਿਆ ਪਛਤਾਏ ਜਿਸ ਨਾਲ ਕਿਰਪਾ ਕਰਿਆ ਗੁਰਮੇਲੇ ਸੋ ਹਰ ਹਰ ਨਾਮ ਸੰਭਾਲ ਕਹੋ ਨਾਨਕ ਤੀਜੇ ਪੈਰੇ ਪ੍ਰਾਣੀ ਸੇ ਜਾਏ ਮਲੇ ਸੱਚ ਨਾਲ ਚੌਥੇ ਪੈਰੇ ਰਣ ਕੇ ਬਣ ਜਾ ਰਿਹਾ ਮਿੱਤਰਾ ਹਰ ਜਰਣ ਵੇਲਾ ਆਦੀ ਕਰ ਸੇਵ ਪੂਰਾ ਸਤਿਗੁਰੂ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਣ ਵਿਹਾਦੀ ਹਰ ਸੇਵੋ ਖਿਨ ਖਿਨ ਟਲਕ ਮੂਲ ਕਰੀਓ ਜਿਤ ਅਸਤਰ ਜੋ ਜੋ ਖੋਵੋ ਹਰ ਸੇ ਤਿ ਸਦਾ ਮਾਣ ਰੋਲੀਆਂ ਜਨਮ ਮਰਨ ਦੁੱਖ ਹੋਵੋ ਕੋ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਸਰੋ ਰਣ ਭਗਤਾਂ ਦੀ ਸ੍ਰੀ ਜਗ ਮਹੱਲਾ ਪੰਜਵਾ ਪਹਿਲੇ ਪੈਰੇ ਰਣ ਕੇ ਬਣ ਜਾ ਰਿਹਾ ਮਿੱਤਰਾ ਸਰ ਭਗਤਾ ਉਦਰ ਮਾਹੇ ਦੱਸੀ ਮਾਸੀ ਮਾਨਸ ਕੀ ਆ ਬਣ ਜਾ ਰਿਹਾ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੇਨੇ ਖਰਮਾ ਕਰਮ ਕਮਾਣੇ ਮੋਹਲਤ ਕਰਕੇ ਨੇ ਕਰਮ ਕਮਾਣੇ ਜੈਸਾ ਲਿਖਿਆ ਤੁਰ ਪਾਇਆ ਮਾਂ ਪਿਤਾ ਪਸ਼ੂ ਤੋਂ ਬਿਨਤਾ ਤਨ ਭੀਤਰ ਪ੍ਰਭ ਸੰਜੋਇਆ ਕਰਮ ਸੋ ਕਰਨ ਕਰਮ ਸੋ ਕਰਮ ਕਰਾਏ ਆਪੇ ਇਸ ਜੰਤੇ ਬਖਸ਼ਣ ਆਏ ਕੌ ਨਾਨਕ ਪ੍ਰਾਣੀ ਪਹਿਲੇ ਪੈਰੇ ਹਸਪਤਾਲ ਭਗਤਾ ਉਦਰੇ ਮਾਏ ਦੂਜੇ ਪੈਰੇ ਰਣ ਕੇ ਬਣ ਜਾਣਾ ਮਿੱਤਰਾ ਪਲਵਾਨੀ ਵਿਹਰੀ ਦੇ ਬੁਰਾ ਪਲਾਰਾ ਪਛਾਣੇ ਬਣ ਜਾਣਾ ਮਿੱਤਰਾ ਮਨ ਮੱਤਾ ਹਮੇ ਬੁਰਾ ਪਲਾਰਾ ਪਛਾਣੇ ਪ੍ਰਾਣੀ ਅੱਗੇ ਬੰਦ ਕਰਾਰਾ ਪੂਰਾ ਸਤਿਗੁਰ ਕਪਨਾ ਸੇਵਾ ਸਿਰ ਠਾਂਡਿਆ ਜਮਜੰਦਾਰਾ ਧਰਮ ਰਾਜ ਜਪ ਕਰ ਸਬੋਰੇ ਤਬ ਜਵਾ ਕਰੇ ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਭਰ ਜੋ ਮਨ ਲਹਿਰੀ ਦੇ ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਮਿੱਤਰਾ ਬਿਗ ਸੰਜੇ ਅੰਤ ਅਗਿਆਨ ਪੁੱਤਰ ਕਲਤਰ ਮੋਲ ਬਟਾਇਆ ਬਣ ਜਾ ਰਿਹਾ ਮਿੱਤਰਾ ਅੰਦਰ ਲਹਿ ਲਬਾਨ ਅੰਦਰ ਲਹਿ ਲਬਾਨ ਪ੍ਰਾਣੀ ਸੁਭਰਾ ਚਿਤਨ ਆਵੈ ਸਾਹ ਸੰਗਤ ਸਿਉ ਸੰਗਨ ਕੀ ਆ ਬਹੁ ਜੋ ਨੀ ਦੁਖ ਪਾਵੈ ਸਰਜਨ ਹਰ ਵਸਾਰਿਆ ਸਵਾਮੀ ਕਿ ਨਿਮਖ ਨਾ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਬਿਗ ਸੰਜੇ ਅੰਤ ਅਗਿਆਨ ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ ਤੇਰਾ ਦਰਗਾਹ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਿਖਾਈ ਇਹ ਮੋਹ ਮਾਇਆ ਤੇਰਾ ਸੰਗ ਨਾ ਚੱਲ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਹਾਰੀ ਸੇਵ ਸਤਿਗੁਰ ਚਾਨਣ ਹੋਏ
ਕਉ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ। ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਰਮਨ ਦੇਵਰੀ ਬਣ ਜਾ ਰਿਹਾ ਮਿੱਤਰਾ, ਉਨੀ ਤਕੜੇ ਪਾਏ ਹੱਥ। ਲਿਖਿਆ ਆਇਆ ਪਕੜ ਚਲਾਇਆ ਮਨ ਮੁਛਦਾ ਦੁਹਿਲੇ, ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਾਹ ਸਦਾ ਸਵੇਲੇ, ਕਰਮ ਧਰਤੀ ਸੀ ਜੁਗੇ ਅੰਤਰ ਜੋ ਬਾਬਾ ਸੋ ਖਾਸ, ਕਉ ਨਾਨਕ ਭਗਤ ਸੁਹਾ ਦਰਬਾਰੇ ਮਨ ਮੁਖ ਸਦਾ ਪਵਾਤ। ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੁੰਦ ਅਣੀ ਮੁੰਦ ਅਣੀ ਪਈਓ ਲਈ ਕਿਉਂ ਕਰ, ਹਰ ਦਰਸ਼ਨ ਭਿੱਖੈ ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸੌਰੜੇ ਕੰਮ ਸਿੱਖੈ ਸੌਰੜੇ ਕੰਮ ਸਿੱਖੈ, ਗੁਰਮੁਖ ਹਰ ਹਰ ਸਦਾ ਤਿਆਏ, ਸਜਿਆ ਵਿੱਚ ਫਰੈਦ ਸੁਹੇਲੀ ਹਰ ਦਰਗਹਿ ਬਾਲ ਉਡਾਏ, ਲੇਖਾ ਤਰਵਰਾ ਕੀ ਬਾਕੀ ਜਬ ਹਰ ਹਰ ਨਾਮ ਕਿਰਖੇ, ਮੁੰਦ ਅਣੀ ਪਈਓ ਲੈ ਗੁਰਮੁਖ ਹਰ ਦਰਸ਼ਨ ਦਿਖੈ, ਵਿਆਹ ਹੋਆ ਮੇਰੇ ਬਾਬੋਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਣਸਿਆ, ਹਰ ਰਤਨ ਪਦਾਰਥ ਲਾਦਾ ਹੋਮੈ ਰੋਗਿਆ ਤੁਖਲਾਤਾ, ਆਪ ਆਪੇ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਬਨਾਸੀ ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਆ ਮੇਰੇ ਬਾਬੋਲਾ ਗੁਰਮੁਖੇ ਹਰ ਪਾਇਆ, ਹਰ ਸੱਸ ਤੇ ਮੇਰੇ ਬਾਬੋਲਾ ਹਰ ਜਨਮ ਜੰਝ ਸੁਹੰਦੀ, ਪੇ ਬੁਕੜਾ ਹਰ ਜਪ ਸੁਹੇਲੀ ਸੌਰੜੇ ਖਰੀ ਸੁਹੰਦੀ, ਸੌਰੜੇ ਵਿੱਚ ਖਰੀ ਸੁਹੰਦੀ ਜਿਨ ਪੇ ਬੁਕੜੇ ਨਾਮ ਸੰਭਾਲਿਆ, ਸਭ ਸਫਲ ਹੋ ਜਨਮ ਤਨਾ ਦਾ ਗੁਰਮੁਖ ਜਿੰਨਾ ਮਨ ਜਿਣ ਪਾਸਾ ਢਾਲਿਆ, ਹਰ ਸੰਤ ਦੇ ਨਾਮ ਲੈ ਕਾਰਜ ਸੋਇਆ ਵਰ ਪਾਇਆ ਪੁਰਖਿਓ ਨੰਦੀ, ਹਰ ਸੱਤ ਸੱਤ ਮੇਰੇ ਬਾਬ ਬੋਲਾ ਹਰ ਜਨ ਮਿਲ ਜੰਜ ਸੁਹੰਦੀ, ਹਰ ਬਾਬ ਮੇਰੇ ਬਾਬ ਬੋਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ ਜੇ ਸਬਰ ਹੈ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤ ਗੁਰ ਦਾਨ ਦਵਾਇਆ, ਖੰਡ ਵਰ ਭੰਡ ਹਰ ਸੋਭਾ ਹੋਈ ਇਹੋ ਦਾਨ ਨਰ ਲੇ ਰਲਾਇਆ, ਹੋਰ ਮਨਮੁਖ ਦਾਜ ਜੇ ਰੱਖ ਦੁਖਾਲੈ ਸੋ ਕੂੜ ਅਹੰਕਾਰ ਕੱਚ ਪਾਜੋ, ਹਰ ਭਰਾ ਮੇਰੇ ਬਾਬ ਬੋਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਰਾਮ ਰਾਮ ਮੇਰੇ ਬਾਬ ਬੋਲਾ ਪਿਰ ਮਿਲ ਤਨ ਵੇਲ ਵਧੰਦੀ, ਹਰ ਜੁਗ ਜੁਗੋ ਜੁਗ ਜੁਗ ਜੁਗੋ ਸਦ ਪੀੜੀ ਗੁਰੂ ਚੱਲੰਦੀ, ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ ਜਿਨੇ ਗੁਰਮੁਖ ਨਾਮ ਤੇ ਆਇਆ, ਹਰ ਪੁਰਖ ਨਾ ਕਬ ਹੀ ਬਣਸੈ ਜਾਵੈ ਨਿਤ ਦੇਵੈ ਚੜੇ ਸਵਾਇਆ, ਨਾਨਕ ਸੰਦ ਸੰਦ ਹਰ ਇੱਕੋ ਜਬ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਰੇ ਬਾ ਬੋਲਾ ਪਿਰ ਮਿਲ ਤਨ ਵੇਲ ਵਧੰਦੀ। ਸ੍ਰੀ ਜਾਗ ਮਹੱਲਾ ਪੰਜਵਾਂ ਛੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਨ ਪਿਆਰੀ ਜੀ ਮਿੱਤਰਾ ਗੋਬਿੰਦ ਨਾਮ ਸੰਭਾਲੇ, ਮਨ ਪਿਆਰਾ ਜੀ ਮਿੱਤਰਾ, ਮਨ ਪਿਆਰਾ ਜੀ ਉਹ ਮਿੱਤਰਾ ਗੋਬਿੰਦ ਨਾਮ ਸੰਭਾਲੇ, ਮਨ ਪਿਆਰਾ ਜੀ ਮਿੱਤਰਾ ਹਰ ਨਿਬੈ ਤੇਰਾ ਨਾਲੇ, ਸੰਗ ਸਾਈ ਹਰ ਨਾਮ ਤੇ ਆਏ ਬਿਰਤਾ ਕੋਈ ਨਾ ਜਾਏ, ਮਨ ਚਿੰਦੇ ਸੀ ਫਲ ਪਾਵੈ ਚਰਨ ਕਮ ਚਲਾਏ, ਜਲਸਲ ਪੂਰਿਆ ਬਨਵਾਰੀ ਘਰ ਘਰ ਦਰ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ, ਮਨ ਪਿਆਰਾ ਜੀ ਮਿੱਤਰਾ ਹਰ ਮੈਂ ਝੂਠ ਪਸਾਰੇ, ਮਨ ਪਿਆਰਾ ਜੀ ਉਹ ਮਿੱਤਰਾ, ਮਨ ਪਿਆਰਾ ਜੀ ਮਿੱਤਰਾ ਹਰ ਦਿਨ ਝੂਠ ਪਸਾਰੇ, ਮਨ ਪਿਆਰਾ ਜੀ ਉਹ ਮਿੱਤਰਾ ਬਿਗ ਸਾਗਰ ਸੰਸਾਰੇ, ਚਰਨ ਕਮਲ ਕਰ ਬਹੁਤ ਕਰਦੇ ਸਹਿਸਾ ਦੁੱਖ ਨ ਵਿਆਪੈ, ਗੁਰਪੂਰਾ ਭੇਟੇ ਵਡਭਾਗੀ ਆੜ ਪੈ ਪ੍ਰਭ ਜਾਪੈ, ਆ ਜੁਗਾ ਦੀ ਸੇਵ ਸਵਾਮੀ ਭਗਤ ਨਾਮ ਅਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨਹਾ ਝੂਠ ਪਸਾਰੇ, ਮਨ ਪਿਆਰਾ ਜੀ ਮਿੱਤਰਾ ਹਰ ਲੱਦੇ ਖੇਪ ਸਵਾਲੀ, ਮਨ ਪਿਆਰਾ ਜੀ ਉਹ ਮਿੱਤਰਾ ਹਾਦਰ ਨਚਲ ਮੱਲੀ, ਹਾਦਰ ਸੇਵਾ ਲੱਖ ਪੇਵੈ ਨਚਲ ਆਸਣ ਪਾਇਆ, ਨਿਚਲ ਆਸਣ ਪਾਇਆ ਤਾਂ ਜਨਮ ਨਾ ਮਰਨ ਆਵਣ ਜਣਾ ਸੰਸਾਰ ਦੁੱਖ ਮਟਾਇਆ, ਚਿੱਤਰ ਗੁਬਤ ਕਾ ਕਾਗਦ ਫਾਰਿਆ ਜਮਦੂਤਾ ਕਛ ਨਾ ਚੱਲੀ, ਨਾਨਕ ਸਿੱਖ ਦੇ ਮਨ ਪੀਤ ਮਹਲਾ ਦੇਖੇ ਉਸ ਵਾਲੀ, ਮਨ ਪਿਆਰਾ ਜੋ ਮਿੱਤਰਾ ਕਰ ਸੰਤਾਂ ਸੰਗ ਨਵਾਸੋ, ਮਨ ਪਿਆਰਾ ਜੋ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ, ਸਿਮਰ ਸਵਾਮੀ ਸੁਖੈ ਗਾਮੀ ਇੱਛ ਸਗਲੀ ਪੁੰਨੀਆਂ, ਪੁਰਬੇ ਕਮਾਏ ਸਰੀ ਰੰਗ ਪਾਏ ਹਰ ਮਿਲੇ ਚਿਰੀ ਵਛੰਨਿਆ, ਅੰਤਰ ਬਾਹਰ ਸਰਬ ਤਰਵਿਆ ਮਨ ਪੁੱਜਿਆ ਬਿਸਵਾਸੋ, ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਵਾਸੋ, ਮਨ ਪਿਆਰਾ ਜੋ ਮਿੱਤਰਾ ਕਰ ਪ੍ਰੇਮ ਭਗਤ ਮਨ ਲੀਨਾ, ਮਨ ਪਿਆਰਾ ਜੋ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ,
ਹਾਰ ਪੀਓ ਗਾਨੇ ਅੰਮ੍ਰਿਤ ਬਾਣੇ ਸਰਬ ਸੁਖਾਮਨ ਉੱਠੇ ਸ੍ਰੀ ਤਰਪਾਏ ਮੰਗਲ ਗਾਏ ਇਛਬਨੀ ਸਤਿਗੁਰ ਉੱਠੇ ਲੜ ਦਿੰਦੇ ਲਾਏ ਨੌਣ ਦਪਾਏ ਨੌ ਸਰਬ ਠਾਕਰ ਦੀਨਾ ਨਾਨਕ ਸਿੱਖ ਤਨ ਸਮਝਾਇਆ ਪ੍ਰੇ ਭਗਤ ਮਾਲੀਨਾ ਸ੍ਰੀ ਰਾਕੇ ਛੰਦ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਰੱਖਣਾ ਹੱਠ ਮਜਾਓ ਮਾਂ ਪਿਰੀ ਪੱਸੇ ਕਿਉ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਣ ਆਧਾਰ ਸੰਤ ਚਰਨ ਕਰਨ ਸੋ ਰੀਤ ਚਰਨ ਕਰਨ ਸੋ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤੀਏ ਪੁੱਬ ਪ੍ਰੀਤ ਨੀਤ ਦਸਾਂ ਨਾ ਪਾਵੇ ਜੀਉ ਦਸਾਂ ਨਾ ਪਾਵੇ ਬਿੰਦ ਰਸਾਵੇ ਇੱਕ ਖਿਣ ਧੀਰਜ ਕਿਉਂ ਕਰੈ ਨਾਮ ਬਿਹੋਨਾ ਧਨ ਮਨ ਹੀਨਾ ਜਲ ਬਿਨ ਮਛਲੀ ਕਿਉਂ ਮਰੈ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਉਦਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕੇ ਸਵਾਮੀ ਧਾਰਨ ਕਰੈ ਮੰਤ ਨਿਕ ਸਮਾਵੇ ਡਖਣਾ ਸਹੁੰਦੜੋ ਹਬਠਾਏ ਸਹੁੰਦੜੋ ਹਬਠਾਏ ਕੋਈ ਨਾ ਦਿਸੈ ਡੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਦੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਆ ਜੀਓ ਸਿਮਰਤ ਸਾਸ ਗਰਾਸ ਪੂਰਨ ਵਿਸਵਾਸ ਕਿਉਂ ਮਨੋ ਵਿਸਾਰੀਏ ਜੀਓ ਕਿਉਂ ਮਨੋ ਬੇਸਾਰੀਐ ਕਿਉਂ ਮਨੋ ਬੇਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਣ ਹਮਾਰੇ ਮਨ ਪਾਂਚ ਫਲ ਦੇ ਤਾ ਸਵਾਮੀ ਜੀ ਕੀ ਬਿਰਤਾ ਸਾਰੇ ਅਨਾਦਕ ਨਾਥੇ ਸਰਬਕ ਸਾਥੇ ਜਪ ਜੂਏ ਜਨਮ ਨਾ ਹਾਰੀਐ ਨਾਨਕੀ ਬੇਨੰਤੀ ਪ੍ਰਾਪੈ ਕਿਰਪਾ ਕਰ ਭਵਜਲ ਉਤਾਰੀਐ ਡੱਖਣਾ ਤੋੜੀ ਮਜਨ ਸਾਧ ਖੇ ਸਾਏ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਸ਼ੰਤ ਸੁੰਦਰ ਸਵਾਮੀ ਧਾਮ ਭਗਤੈ ਬਿਸਰਾਮ ਆਸਾ ਲਗ ਜੀਵ ਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੇ ਜੀਓ ਅੰਮ੍ਰਿਤ ਹਰ ਪੀਵ ਸ਼ਰਧਾਥ ਰਸੀਬ ਤੇ ਬਿਖਿਆ ਬਨ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪਾ ਮੇਰੇ ਸਾਧ ਸੰਗਤ ਮਨ ਮੰਨਤ ਮੰਨਿਆ ਭਏ ਕਿਰਪਾਲ ਗੋਪਾਲ ਪਾ ਮੇਰੇ ਸਾਧ ਸੰਗਤ ਨਿਦ ਮੰਨਿਆ ਸਰਬਸ ਸੋਖ ਆਨੰਦ ਕਨ ਪਿਆਰੇ ਹਰ ਤਨ ਮਨ ਤਾਨੇ ਵਸੀਬ ਤੇ ਇੱਕ ਤਲਨੀ ਵਿਸਰੈ ਪ੍ਰਾਣ ਦਾਰਾ ਜਪ ਜਪ ਨਾਨਕ ਜੀਵ ਤੇ ਡਖਣਾ ਜੋ ਤੋ ਕਿਨੇ ਆਪਣੇ ਇਤਨਾ ਕੁ ਮਿਲਿਓ ਜੋ ਤੋ ਕਿਨੋ ਆਪਣੇ ਤਿੰਨਾ ਕੋ ਮਿਲਿਆ ਆਪੇ ਹੀ ਆਪ ਮੋਇਓ ਜਸ ਨਾਨਕ ਨਾ ਆਪ ਸਾਫ ਸੁਣਿਓ ਸ਼ੰਤ ਪ੍ਰੇਮ ਠਗੌਰੀ ਪਾਈ ਰਿਜਾਏ ਗੋਬਿੰਦ ਮਨ ਮੋਹਿਆ ਜੀਓ ਸੰਦਨ ਕੈ ਪ੍ਰਸਾਦ ਗਾਦ ਕੰਠ ਲਗ ਮੋਹਿਆ ਜੀ ਸੋਇਆ ਜੀਓ ਹਰ ਕੰਠ ਲਗ ਸੋਇਆ ਦੁੱਖ ਸਾ ਮੋਇਆ ਭਗਤ ਲਖਣ ਕਰ ਮਨ ਵਸੇ ਮਨ ਸਰਵ ਸੁਖ ਪਠੇ ਗੋਬਿੰਦ ਤੁੱਠੇ ਜਨਮ ਸਾ ਮਿਟ ਗਏ ਸਖੀ ਮੰਗਲੋ ਗਾਇਆ ਇਸ ਪਜਾਇਆ ਬਹੁਣਾ ਮਾਇਆ ਹੋਇਆ ਕਾਗਾ ਦਿਨੇ ਨਾਨਕਾ ਪਰ ਸੰਸਾਰ ਸਾਗਰ ਨਹੀਂ ਪੋਹਿਆ ਡਖਣਾ ਸਾਈ ਨਾਮਿਆ ਮੋਲ ਕੀਮ ਨਾ ਕਿਉਂ ਜੋ ਜਾਣ ਦੋ ਸਾਈ ਨਾਮਿਆ ਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਇਆ ਸੇ ਨਾਨਕ ਹਰ ਰੰਗ ਮਾਣ ਦੋ ਛੰਦ ਕਹਿਤੇ ਪਵਿੱਤਰ ਸੁਣਦੇ ਸਤਾਮ ਕਹਿਤੇ ਪਵਿੱਤਰ ਸੁਣਦੇ ਧਨ ਧਨ ਕੁਲਤਾਰਿਆ ਜੀਓ ਕਹਿੰਦੇ ਪਵਿੱਤਰ ਸੁਣਦੇ ਧਨ ਸਭ ਧਨ ਲਿਖਤੀ ਕੁਲਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰਗਾ ਜਿਨੇ ਹਰ ਜਸੋ ਦੀਨੇ ਜੋ ਨ ਪਾਤਾ ਵੈ ਨੈ ਜ ਮਰੀ ਸਤਿਗੁਰ ਦਿਆਲ ਕਿਰਪਾਲ ਭੇਟ ਹਰੇ ਕਾਮ ਕੋਲੋ ਮਾਰਿਆ ਕਥਨ ਜਾਇਆ ਕਦ ਸਵਾਮੀ ਸਤਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਂਕਾਰ ਸਤਿਗੁਰ ਸਤਨਾਮ ਗੁਰ ਪ੍ਰਸਾਦ ਹਰ ਹਰ ਉਤ ਨਾਮ ਹੈ ਜਿਨਸਰਿਆ ਸਭ ਕੋਏ ਜੀਓ ਸਭ ਜੀ ਸਭੇ ਪ੍ਰਤਪਾਲ ਦਾ ਘੱਟ ਘੱਟ ਰਮਈਆ ਸੋਏ ਸੋ ਹਰ ਸਦਾ ਤੇ ਆਈਐ ਤਿਸ ਬਿਨਾ ਵਰਨਾ ਕੋਏ ਜੋ ਮੋਹ ਮਾਇਆ ਚਿਤ ਲਾਇਨ ਦੇ ਸੇ ਛੋੜ ਚਲੇ ਦੁੱਖ ਰੋਏ ਜਾਂ ਨਾਨਕ ਨਾਮ ਤੇ ਆਇਆ ਹਰ ਅੰਤ ਸਿਖਾਈ ਹੋਏ ਮੈਂ ਹਰ ਬਿਨ ਅਵਰਨਾ ਕੋਏ ਹਰ ਗੋ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਬੜ ਭਾਗ ਪ੍ਰਾਪਤ ਹੋਏ ਰਹਾ ਸੰਤ ਜਨਾਵਣ ਪਾਈਆ ਹਰ ਕਰੇ ਨਾ ਪਾਇਆ ਨਾ ਵਿੱਚ ਹੋਂ ਮੈਂ ਕਰਮ ਕਮਾਵੰਦੇ ਜੋ ਵਸ ਵਾਪਤ ਨਾਵ ਪਿਤਾ ਜਤਨ ਹੋਈਐ ਤੁੰਗੋ ਤੁੱਠਾ ਕਰੇ ਪਸਾਵ ਪੜਭਾਗੀ ਗੁਰ ਪਾਇਆ ਹਰ ਐਨਸ ਲੱਗਾ ਭਾਉ ਜਾਂ ਨਾਨਕ ਬ੍ਰਹਮ ਪਛਾਣਿਆ ਹੋਰ ਕੀਰਤ ਕਰਮ ਕਮਾਓ ਮੈਂ ਹਰ ਹਰ ਲੱਗਾ ਚਾਉ ਗੁਰਪੂਰੇ ਨਾਉਂ ਦਰੁਲਾਇਆ ਹਰ ਮਿਲਿਆ ਹਰ ਪ੍ਰਭ ਨਾਮ ਰਹਾਉ ਜਬ ਲਗ ਜੋਬਣ ਸਾ ਸਹਾਇ ਤਬ ਲਗ ਨਾਮ ਤੇ ਆਏ ਚਲਦਿਆਂ ਨਾਲ ਹਰ ਚਲ ਸੀ ਹਰ ਅੰਤੇ ਲੈ ਛਡਾਏ ਹਉ ਬਲਹਾਰੀ ਤਿੰਨ ਕਹੋ ਜਿਨ ਹਰ ਮਨ ਉਠਾਇਆ ਏ ਜਿਨੀ ਹਰ ਹਰ ਨਾਮ ਨਾਲ ਚੇਤ ਉਸੇ ਅੰਤ ਗਏ ਪਛਤਾਏ ਤੁਰ ਮਤ ਹਰ ਭਵ ਲਖਿਆ ਜਾਂ ਨਾਨਕ ਨਾਮ ਤੇ ਆਏ ਮਨ ਹਰ ਹਰ ਬੀਤ ਲਗਾਏ ਗੁੜ ਭਾਗੀ ਗੁਰ ਪਾਇਆ ਗੁਰ ਸੌਦੀ ਪਾਰ ਲੰਘਾਏ ਰਹਾ ਹਰਿਆਪੇ ਆਪ ਫਾਇੰਦਾ ਹਰਿਆਪੇ ਆਪ ਉਹ ਪਾਇੰਦਾ ਹਰ ਆਪੈ ਦੇਵੈ ਲੇ
ਹਰਿਆ ਪੇ ਭਰਮ ਭਲਾਇਆ ਦਾ ਹਰਿਆ ਪੇ ਹੀ ਮਤ ਦੇ ਗੁਰਮੁਖਾਂ ਮਨ ਪਰਗਾ ਸਹਿਸੇ ਬਿਰਲੇ ਘੇਈ ਕੇ ਪੌਬਲ ਹਾਰੀ ਤਨ ਕੋਜਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਬਿਠੜਾਹੇ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣ ਆਈ ਭਜ ਪੋ ਜਿੰਦੂ ਸਭ ਕਿਲ ਬਖ ਦੁੱਖ ਪਰ ਹਰੇ ਰਹਾ ਘਟ ਘਰ ਮਈਆ ਮਨ ਵਸੇ ਕਿਉਂ ਪਾਈਆ ਕਿਤ ਭਤ ਗੁਰਪੂਰੇ ਸਤਗੁਰ ਭੇਟੀਆ ਹਰਿਆ ਵਸੇ ਮਨ ਚਿੱਤ ਮੈਂ ਤਰ ਹਰ ਨਾਮ ਉਦਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਸਾ ਹਰ ਨਾਮੇ ਹੀ ਜਤ ਬਤ ਜਾਂ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਓ ਜਿਨ ਕੋ ਪੂਰ ਬਿਲਖਿਆ ਸੇ ਆਈ ਮਿਲੇ ਗੁਰ ਪਾਸ ਸੇਵਕ ਭਾਏ ਬਣ ਜਾ ਰਿਹਾ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧੰਨ ਧਨ ਬਣ ਜਾਏ ਵਪਾਰੀਆ ਵਿਖ ਵਖਲ ਦੜਾ ਹਰ ਰਾਸ ਗੁਰਮੁਖ ਧਰਮ ਖੁਜਲੇ ਸਜਾਏ ਮਿਲੇ ਹਰ ਪਾਸ ਜਾਂ ਨਾਨਕ ਗੁਰਤਨ ਪਾਇਆ ਜਿਨ੍ਹਾਂ ਆਪ ਦੁਠਾ ਗੁਣਤਾਸ ਹਰ ਧਿਆਵੋ ਸਾਸ ਗਰਾਸ ਮਾਂ ਪੀਤਲ ਕੀਰਤਨ ਗੁਰਮੁਖਾਂ ਹਰ ਨਾਮ ਜਿਨੈ ਰਹਿ ਰਾਸ ਰਹਾਓ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਖੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਹਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇ ਬਸ ਸੱਚੇ ਮਨ ਸੱਚਾ ਸੱਚਾ ਸਰੀਰ ਉਕਾਰ ਨਾਨਕ ਸੱਚਾ ਸਤਿਗੁਰ ਸੇਵੀ ਹੈ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਤਾਤ ਹੈ ਜਬ ਲਗ ਸਾਹਿਬ ਪ੍ਰੀਤ ਨ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਣਨ ਨ ਹੋਏ ਸੌ ਦੇਖੇ ਬਿਨ ਪ੍ਰੀਤ ਨ ਉਪਜੈ ਅੰਧਾ ਕਿਆ ਕਰੇ ਨਾਨਕ ਜਿਨੀ ਅੱਖੀ ਲੀਤੀ ਆ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਬਾਨ ਹਰ ਹਰ ਇੱਕ ਸਹਿਦਾ ਅਮਰ ਇੱਕੋ ਹਰ ਚਿੱਤ ਧਰ ਹਰ ਤਿਸ ਬਿਨ ਕੋਈ ਨਾਇਣ ਡਰ ਭਰਮ ਭਾ ਦੂਰ ਕਰ ਹੱਥ ਸਹਿ ਨੂੰ ਸਲਾਹੇ ਜੇ ਤੁਧ ਰੱਖੇ ਬਾਹਰ ਘਰ ਹਰ ਜਿਸਨੋ ਹੋਏ ਦਿਆਲ ਸੋ ਹਰ ਜਪ ਭਾਓ ਬਿਖਮ ਤਾਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀ ਆ ਕਿਆ ਚੱਲੈ ਤਿਸ ਨਾਲ ਇੱਕ ਜਗਾਂ ਦੇ ਨਾਲ ਹਨ ਇੱਕ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਤ ਕਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਇਸਾ ਥਾਓ ਨਾ ਇਹ ਖਾਇਕਾ ਪੌੜੀ ਸਭੇ ਆਪੇ ਤੁਰਦੋ ਪਾ ਕੇ ਆਪ ਕਰ ਲਾਈ ਤੂੰ ਆਪੇ ਵੇਖ ਵਿਖਦਾ ਆਪਣੀ ਵੜਿਆਈ ਹਰ ਤਦੋਂ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭ ਨਹੀ ਥਾਈ ਹਰ ਸਹਿ ਤੇ ਆਪ ਸਾਂਝਨੋ ਜੋ ਲੈ ਛਡਾਈ ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਉ ਸਭਨਾ ਦੀਆਂ ਕਾ ਇੱਕਾ ਛਾਓ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੇ ਜਾਂ ਪਤਲ ਲਿਖੇ ਪਾਏ ਮਹੱਲਾ ਦੂਜਾ ਜਿਸ ਪਿਆਰੇ ਸੋਨੇ ਹੋ ਤਿਸ ਅੱਗੇ ਮਰ ਚੱਲੀ ਹੈ ਤੇਰੇ ਜੀਵਨ ਸੰਸਾਰ ਤਾਂ ਕਿ ਪਾਸਿਆ ਜੀਵਣਾ ਪੌੜੀ ਤੁਸੀਂ ਆਪੇ ਧਰਤੀ ਸਾਜੀ ਹੈ ਚੰਦ ਸੂਰਜ ਦੋਏ ਦੀਵੇ ਦਸ ਚਾਰ ਖੱਟ ਤੁੱਤ ਸਾਜਿਆ ਵਪਾਰ ਕਰੀਵੇ ਇੱਕ ਨਾ ਨੂੰ ਸਭ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮਕਾਲ ਵਿਆਪਾਈ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੱਡੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਦੋਂ ਛੱਡੀ ਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰੈ ਸਰੀਅਤ ਕਰੇ ਵਿਚਾਰ ਬਿਨ ਬੁੱਝੇ ਕੈਸੇ ਪਾਵ ਹੈ ਪਾਰ ਸਿੱਧਕ ਕਰ ਸਿਜਦਾ ਮਨ ਕਰ ਮਕਸੂਦ ਜੇ ਤਿਰ ਦੇਖਾ ਤੈ ਤਿਰ ਮੌਜੂਦ ਮਹੱਲਾ ਤੀਜਾ ਗੁਰਸਵਾ ਏ ਬਿਨਾ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਦੂਰ ਪੌੜੀ ਸਬਦ ਦੀਪ ਸਪਤ ਸਾਗਰ ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਭ ਤੁਜਾ ਤੇ ਆਪ ਹੈ ਜੀ ਜੰਦ ਹਰ ਸਾਰੰਗ ਪਾਣਾ ਜੋ ਗੁਰਮੁਖ ਹਰ ਅਰਾਧ ਦੇ ਤਨ ਹੋਂ ਕੁਰਬਾਣਾ ਤੂੰ ਆਪੇ ਆਪ ਵਰਦਾ ਕਾ ਚੋਜ ਵਡਾਣਾ ਸਲੋਕ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾਈ ਹੈ ਹਿਰਦੈ ਹੀ ਲਿਖ ਲਿਓ ਸਦਾ ਸਾਹਿਬ ਕੈ ਰੰਗ ਰਹੇ ਕਬਨਾ ਤੂੰ ਟਸਨੇ ਕਲੋ ਮਸਾਜਨੀ ਜੈਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਾਹਿਬ ਪ੍ਰੀਤ ਨਾ ਜੈਸੀ ਜੋਤ ਛੋਡੀ ਸੱਚੇ ਪਾਏ ਮਹੱਲਾ ਤੀਜਾ ਨਦਰੀ ਆਵੰਦਾ ਨਾਲ ਨਾ ਚੱਲੀ ਵੇਖੋ ਕਿਉਂ ਵਿਪਾਏ
ਸਤਿਗੁਰ ਸਚ ਦਰੜਾਇਆ ਸੱਚ ਰਹੋ ਲਿਵਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣਾ ਭੇਤ ਜੋ ਕੀਜੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਤੁਹਾਡਾ ਰਜੇ ਪਾਪ ਕਮਾਵਦਾ ਧਰਮੀ ਵਿਕਸੇਤ ਤੂੰ ਸੱਚਾ ਆਪ ਨਿਉ ਸੱਚ ਤਾਂ ਡਰੀਆ ਕੇਤ ਜਿਹਨਾਂ ਨਾਨਕ ਸੱਚ ਪਛਾਣਿਆ ਸੀ ਸੱਚ ਰਲੇਤ ਸਲੋਕ ਮਹੱਲਾ ਤੀਜਾ ਕਲਮ ਚਲੋ ਸਣ ਮਸ ਵਾਣੀਆ ਕਾਗਦ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਓ ਨਾਨਕ ਪੁਰਬ ਲਿਖਿਆ ਕਮਾਉਣਾ ਅਵਰ ਨ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਣਦਾ ਵੈ ਕੋ ਸਰ ਨਹੀਂ ਪੜ ਪੜ ਹੋਏ ਖਵਾਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਰਾਂ ਸੁਣੀ ਕਿਹਾ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸਲੋਕ ਮਹਲਾ ਤੀਜਾ ਹਾ ਹੋ ਕਰਦੀ ਸਭ ਮੋਈ ਸੰਪੋ ਕਿਸੈ ਨਾਲ ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ ਨਾਨੇ ਗੁਰਮੁਖ ਉਬਰੇ ਸਾਚਾ ਨਾਮ ਸੰਭਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਚਾਰੇ ਬੁਰੀਆਂ ਮਨੋ ਕਸੁਦਾ ਕਾਲੀਆਂ ਬਾਹਰ ਚਿਟਵੀਆ ਰੀਸਾ ਕਰਿਆ ਤਨਾਹੜੀਆਂ ਜੋ ਸੇਵਾ ਦਰਖੜੀਆਂ ਨਾਲ ਖਸਮਾਂ ਰੱਤੀਆਂ ਮਾਣੇ ਸੁੱਖ ਰਲੀਆ ਹੁੰਦੇ ਤਾਣ ਤਾਣੀਆਂ ਰਹਿਣ ਮਾਨਣੀਆ ਨਾ ਜਨ ਸੁਖਾ ਦਾ ਜੇਤਨ ਗਿਆ ਸੰਗ ਮਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਲ ਵਤਾਉਂਦਾ ਆਪੇ ਵਿੱਚ ਸਬਾਲ ਤੂੰ ਆਪੇ ਕਮਲ ਲਿਪਤ ਹੈ ਸੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਇੰਦਾ ਇੱਕ ਨਿਮਕ ਅੜੀ ਕਰ ਖਿਆਲ ਹਰ ਤਦੋ ਬਾਰ ਕਿਸ਼ੂ ਕਿਸ ਨਹੀਂ ਹਰ ਤਦੋ ਬਾਰ ਕਿਸ਼ ਨਹੀਂ ਗੁਰਸਬਦੀ ਵੇਖ ਨਿਹਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਹੁਕਮ ਨ ਜਾਣਿਆ ਬਹੁਤਾ ਰੋਵੈ ਅੰਤਰ ਅੰਦਰ ਧੋਖਾ ਨੀ ਦਿਨ ਸੋਵੈ ਜਿੱਦਾਂ ਖਤਮਾ ਚਲਿਆ ਰਜਾਈ ਦਰਕਾਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਮਤ ਪਾਏ ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾ ਬਿਹੋਣਾ ਰੰਗ ਸੁੰਭਾ ਦੇਖਣਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਕਾ ਮੁੱਲ ਦੂਜੇ ਲੱਗੇ ਪਚਮੇ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਟ ਸੇ ਪੈ ਪਚੈ ਵਾਰ ਵਾਰ ਨਾਨਕ ਨਾਵਰ ਤੇ ਸੇ ਰੰਗਲੇ ਗੁਰ ਕੈ ਸਬਦ ਸਵਾਏ ਭਗਤੀ ਰੰਗ ਨ ਉਤਰੈ ਸਾਜੇ ਰੇ ਸਮਾਏ ਪੌੜੀ ਛੇਟੋ ਪਾਈ ਸਭ ਤੋਂ ਦੁਆਪਿਆ ਇੱਕ ਸੰਭਾਇਆ ਇੱਕ ਬਲ ਛਲ ਕਰਕੇ ਖਾਂਦੇ ਮੋਹ ਕੂੜ ਕਹ ਤੇ ਢਾਇਆ ਤੁਧ ਆਪੈ ਬਾਵਾ ਸੋ ਕਰੈ ਤੁਧ ਤੇ ਕੰਮ ਹੋਏ ਲਾਇਆ ਇੱਕ ਨਾ ਸੱਚ ਬੁਝਾਇਆ ਨਾ ਤਿੰਨਾ ਤੁੱਟ ਭੰਡਾਰ ਦਵਾਇਆ ਹਰ ਜੇਤ ਖਾਇਤ ਨਾ ਸਫਲ ਹੈ ਚੇਤਾ ਹੱਥ ਤੁੜਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵੇਦ ਬਖਾਣੇ ਮਾਇਆ ਮੋਹ ਸਵਾਏ ਦੂਜੇ ਪਾਏ ਹਰ ਨਾਮ ਵਸਾਰਿਆ ਦੂਜੇ ਪਾਏ ਹਰ ਨਾਮ ਵਸਾਰਿਆ ਮਨ ਮੂਰਖ ਮਿਲਿਆ ਸਜਾਏ ਜਿਨ ਜੀਵ ਪਿੰਡ ਦਿੱਤਾ ਤਿਸ ਕਬੂ ਨਾ ਚੇਤਾ ਦੋ ਜੋ ਦਿੰਦਾ ਰਿਖ ਸਵਾਏ ਜਮਕਾ ਫਾਹਾ ਗਲੋ ਕੱਟੀਐ ਫਿਰਿਆ ਵੈ ਜਾਏ ਮਨ ਮੈਂ ਕਿਸ਼ ਨਾ ਸੂਜੈ ਉਂਦਲੇ ਫਿਰ ਪੂਰਬ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲਿਆ ਸੋਤਾ ਤਾ ਨਾਮ ਸਿਮਨ ਆਏ ਸੁਖ ਮਾਣਾ ਸੁਖ ਪੈਨਣਾ ਸੁਖੇ ਸੁਖ ਵਿਆਏ ਨਾਨਕ ਸੋ ਘੁੰਮਣ ਵਸਾਰੀਐ ਜਿਸ ਦਰ ਸੱਚੇ ਸੁਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀਆ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਬਣ ਸਭ ਤੇ ਸਕਾਰ ਸਭ ਕਰੇ ਅਰਦਾਸ ਸੱਚੇ ਸਭ ਸੁਲਾਹਣਾ ਸੁੱਕੇ ਸੁੱਕ ਨਿਵਾਸ ਜਬਦਾ ਸੰਜਮ ਮਨ ਮਾਏ ਬੇਨਾ ਜੀਵਾਸ ਗੁਰਮਤੀ ਨੋ ਪਾਈਐ ਮਨ ਮੇ ਕੋ ਮੋਹ ਬਣਾਸ ਜਿਉ ਬਾਬਾ ਤੋ ਰੱਖ ਤੂੰ ਨਾਨਕ ਤੇਰਾ ਅਰਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ ਸਭ ਤੁਦੈ ਪਾਸੋ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤਿਥ ਸਭ ਕਿਛ ਮਿਲੈ ਇੱਕ ਨਾ ਦੂਰ ਹੈ ਪਾਸ ਤੁਧ ਬਾਜੋ ਥਾਉ ਕੋ ਨਹੀਂ ਜਿਸ ਪਾਸੋ ਮੰਗੀ ਹੈ ਮਨ ਵੇਖੋ ਕੋ ਦਰਜਾਸ ਸਭ ਤੁਦੈ ਨੋ ਸਲਾਹੇ ਦੇ ਦਰ ਗੁਰਮੁਖਾਂ ਨੂੰ ਸਾਬਾਸ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਵਜੈ ਨਹੀਂ ਮਨ ਮੂਰਖ ਗਵਾਰ ਦੂਜੇ ਭਾਜਕ ਪ੍ਰਬੋਧਾ ਨਾ ਬੂਝੈ ਵਿਚਾਰ ਬੈਥਾ ਜਨਮ ਗਵਾਇਆ ਮਰਜ ਮੇ ਵਾਰ ਵਾਰ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿੰਨੀ
ਜਿਨੀ ਸਤਿਗੁਰ ਸੇਵਿਆ ਤਿੰਨੀ ਨਾ ਪਾਇਆ ਬੁੱਝੋ ਕਰ ਵਿਚਾਰ, ਜਿਨੀ ਸਤਿਗੁਰ ਸੇਵਿਆ ਤਿੰਨੀ ਨਾ ਪਾਇਆ ਬੁੱਝੋ ਕਰ ਵਿਚਾਰ, ਸਦਾ ਸਾਂਸ ਘੁੰਮਣ ਸਹਿ ਚੁੱਕਿਆ ਕੁੱਕ ਪਕਾਰ, ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ, ਨਾਨਕ ਸ਼ਬਦ ਰਸੇਹ ਦੇ ਮੁਕਤ ਹੈ ਹਰ ਜੋ ਹਿਤ ਪਿਆਰ ਪੌੜੀ, ਹਰ ਕੀ ਸੇਵਾ ਸਫਲ ਹੈ ਗੁਰਮੁਖ ਭਾਵੈ ਥਾਏ, ਜਿਸ ਹਰ ਭਾਵੈ ਤਿਸ ਗੁਰਮਿਲੇ ਸੋ ਹਰ ਨਾਮ ਤੇ ਆਏ, ਗੁਰਸਬਦੀ ਹਰ ਪਾਈਐ ਹਰ ਪਾਰ ਲੰਘਾਏ, ਗੁਰਸਬਦੀ ਹਰ ਪਾਈਐ ਹਰ ਪਾਰ ਲੰਘਾਏ, ਮਨ ਹਰ ਕਿਰਨਾ ਪਾਇਆ ਪੁੱਛੋ ਵੇਦਾਂ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਈ ਹਰ ਲਾਏ, ਸਲੋਕ ਮਹੱਲਾ ਤੀਜਾ, ਨਾਨਕ ਸੋ ਸੂਰਾ ਬਰਿਆਮ ਜਿਨ ਵਿੱਚੋਂ ਦੁਸ਼ਟਾਂ ਕਰਨ ਮਾਰਿਆ, ਗੁਰਮੁਖ ਨਾਮ ਸਲਾਏ ਜਿਨ ਸਵਾਰਿਆ, ਆਪ ਹੋਆ ਸਦਾ ਮੁਕਤ ਸਭ ਕੁਲ ਨਸਤਾਰਿਆ, ਸੋਹਨ ਸਜ ਦੁਆਰ ਨਾਮ ਪਿਆਰਿਆ, ਮਨਮੁਖੋ ਮਰਿਆ ਹੰਕਾਰ ਮਰਨ ਵਿਗਾੜਿਆ, ਸਭੋ ਵਰਤੈ ਹੁਕਮ ਕਿਆ ਕਰਿਆ ਵਿਚਾਰਿਆ, ਆਪ ਦੂਜੇ ਲੱਗ ਖਸਮ ਵਸਾਰਿਆ, ਨਾਨਕ ਬੇਨਾ ਵੈਸਾ ਦੁੱਖ ਸੁੱਖ ਵਸਾਰਿਆ, ਮਹਲਾ ਤੀਜਾ, ਗੁਰ ਪੂਰੇ ਹਰ ਨਾਮ ਦਰੜਾਇਆ, ਦਿਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਇ ਗਾ ਚਰਨ ਮਗ ਦਿਖਾਇਆ, ਹਾਮੇ ਮਾਰ ਇਕ ਲਵ ਲਾਗੀ ਯੰਤਰ ਨਾਮ ਸਾਇਆ, ਗੁਰਮਤਿਆਂ ਜੁਣ ਸਕੈ ਸਤੇ ਨੇ ਸਮਾਇਆ, ਸਗਾਪਿਆ ਵਰਦਾ ਕਰਦਾ ਜੋ ਭਾਵੈ ਸੋਨਾ ਲਾਇਆ, ਜਾਂ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਵੈ ਖਿੰਨ ਮਰ ਜਾਇਆ, ਪੌੜੀ ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਣੀ ਦੀਵਾਣੀ ਮਿਲਿਆ, ਜਿੱਥੇ ਹੋ ਜਾਂ ਜਿੱਥੇ ਹੋ ਸੁਰਖਰੂ ਉਸ ਕਹਿ ਮੂੰਹ ਡਿੱਠੇ ਸਾਪਾ ਪੀ ਤਰਿਆ, ਉਸ ਅੰਤਰ ਨਾਮ ਨਦਾਨ ਹੈ ਨਾਮੋ ਪਰਵਰਿਆ, ਨਾ ਪੁੱਜੀਐ ਨਾ ਮੰਨੀਐ ਨਾ ਕਿਲੇ ਵਿਕ ਸਭ ਹਿਰਿਆ, ਜਿਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਸਿਹਤਰ ਜਗ ਰਹਿਆ, ਸਲੋਕ ਮਹੱਲਾ ਤੀਜਾ, ਆਤਮਾ ਤੇ ਨਾ ਪੁੱਜੀਐ ਗੁਰ ਕੈ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ, ਆਤਮਾ ਡੋਲਾ ਡੋਲੀ ਗੁਰ ਕੈ ਭਾਏ ਸੁਭਾਏ, ਗੁਰਬਿਣ ਸਹਿਜ ਨੇ ਆਵੀ ਲੈ ਲੋਹ ਮੈਲ ਪੱਖ ਚੋਂ ਜਾਏ, ਲੋਹ ਮੈਲ ਵਿੱਚੋਂ ਜਾਏ, ਖਿੰਨ ਪਲ ਹਰ ਨਾਮ ਮਨ ਵਸਾਏ, ਸਭ ਅੜਸੜ ਤੀਰਥ ਨਾਏ, ਸੱਚਿਆ ਮੈਲ ਨਾਲ ਲੱਗਾ ਮਨ ਲਾਗੇ ਦੂਜੇ ਭਾਏ, ਧੋਤੀ ਬੋਲਣਾ ਉਤਰਾ ਜੇ ਅੜਸਾ ਤੀਰਥ ਨਾਏ, ਮਨਮ ਕਰਮ ਕਰੇ ਹੰਕਾਰੇ ਸਭ ਸਭ ਦੁੱਖੋ ਦੁੱਖ ਕਮਾਏ, ਨਾਨਕ ਮਹਿਲਾ ਉਜਲਾ ਨਾਨਕ ਮਹਿਲਾ ਉਜਲ ਤਾਂ ਥੀ ਹੈ ਜੈ ਸਤਿਗੁਰ ਮੈਂ ਸਮਾਏ, ਮਹਲਾ ਤੀਜਾ, ਮਨਮੁਖ ਲੋਕ ਸਮਝਾਈਐ ਕਦੋ ਹੋ ਸਮਝਾਇਆ ਜਾਏ, ਮਨਮੁਖ ਰਲਾਇਆ ਨਾਰਲੇ ਪਾਇਆ ਕਿਰਤ ਫਰਾਏ, ਲਿਵ ਧਾਦੋਰਾ ਹੈ ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮਨ ਜਿ ਸਮਾਏ, ਮਨ ਜੋ ਇੱਛੇ ਸੋਲ ਹੈ ਸੱਚੇ ਸਬਦ ਸਮਾਏ, ਅੰਮ੍ਰਿਤ ਨਾਮ ਸਦ ਪੁੰਜੀਐ ਗੁਰਮੁਖ ਕਾਰ ਕਮਾਏ, ਵਿਣ ਮੰਨੇ ਜੇ ਹੋਰੀ ਨਾਲ ਲੁਜਣਾ ਜਸੀ ਜਨਮ ਗਵਾਏ, ਮਨਮੁਖੀ ਮਨ ਹਮਾਰਿਆ ਮਨਮੁਖੀ ਮਨ ਹੱਠ ਹਾਰਿਆ ਕੂੜਕ ਸੱਤ ਕਮਾਏ, ਗੁਰਪਤ ਸਾਧੀ ਮਨ ਜੁਣੈ ਹਰਸੇ ਤੀਲ ਬੁਲਾਏ, ਨਾਨਕ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ, ਪੌੜੀ ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੈ ਮੁਖ ਮਸਤਕ, ਤਿੰਨ ਜਨ ਲੈ ਹਿਰਦੈ ਰਾਖੀ, ਹਰ ਅੰਮ੍ਰਿਤ ਕਦਾ ਸ੍ਰੇਸ਼ਟ ਉਤਮ ਗੁਰਬਚਨੀ ਸਾਜੇ ਜਾਖੀ, ਤੈ ਭਇਆ ਪ੍ਰਗਾਤ ਮਟਿਆ ਅੰਧਿਆਰਾ, ਜੇ ਸੂਜ ਰੈਣ ਕਰਾਸੀ ਜੇ ਸੂਜ ਰੈਣ ਕਰਾਖੀ, ਆਦਿਸ਼ਟਾ ਗੋਚਰ ਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ, ਸਲੋਕ ਮਹਲਾ ਤੀਜਾ, ਸਤਿਗੁਰ ਸੇਵੇ ਆਪਣਾ ਸੋ ਸਿਰ ਲਿਖੈ ਲਾਏ, ਵਿੱਚੋਂ ਆਪ ਗਵਾ ਕੇ ਰੈਣ ਸੱਚ ਲਵਲਾਏ, ਸਤਿਗੁਰ ਜਿਨੀ ਨਾ ਸੇਵੋ ਤਿੰਨਾ ਬਿਰਥਾ ਜਨਮ ਗਵਾਏ, ਨਾਲ ਜੋ ਸੁਭਾਵਾ ਸੋ ਕਰੇ ਕਹਿਣਾ ਕੁਛ ਨਾ ਜਾਏ, ਮਹਲਾ ਤੀਜਾ, ਮਨਮੁਖ ਵਿਕਾਰੀ ਮਨਮੁਖ ਵਿਕਾਰੀ ਵਿਹੜਿਆ ਵਿਕਾਰਾ ਕਰਮ ਕਮਾਏ, ਦੂਜੇ ਪਾਇਆ ਗਿਆਨੀ ਪੂਜਦੇ ਦਰਗਾਹ ਮਿਲਿਆ ਸਜਾਏ, ਆਤਮ ਤੇ ਉਹਨਾਂ ਪੂਜਿਆ ਬਿਨ ਸਤਿਗੁਰ ਬੂਝ ਨਾ ਪਾਏ, ਬਿਨ ਸਤਿਗੁਰ ਬੂਝ ਨਾ ਪਾਏ, ਜਪਦਾ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ, ਨਾਨਕ ਸੇਵਾ ਸੁਰਤ ਕੰਬਾਵਣੀ ਜੋ ਹਰ ਭਾਵਾ ਸੋ ਥਾਏ ਪਾਏ, ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੈ ਦਿਨ ਰਾਤੀ, ਹਰ ਹਰ ਨਾਂ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਬਕ ਪਾਪ ਲਹਾਤੀ, ਹਰ ਹਰ ਨਾਂ ਜਪੋ ਮਨ ਮੇਰੇ ਜੇ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ, ਹਰ ਹਰ ਨਾਂ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਤੁਰ ਸੱਚੈ ਹਰ ਜਿਤ ਮਨ ਮੁਖ ਨਾਮ ਜਪਾਤੀ, ਸਲੋਕ ਮਹਲਾ ਤੀਜਾ, ਸਤਿਗੁਰ ਜਿਨੀ ਨ ਸੇਵਿਓ ਸ਼ਬਦ ਨ ਕੀਤੋ ਵਿਚਾਰ,
अंतर ज्ञान न आयो, मृतक है संसार। लख चौरासी फिर पाया, लख चौरासी फिर पया, मर्ज मैं होए खवार। सतगुर की सेवा सो करे, जिसनों वापे करे, जिसनों वाप कराए सोए। सतगुर बचनावन दान है कर्म प्राप्त होए, सचर देव कर सब स्यों तिण सच्ची सदा लभ लभ होए। नानक जिसनों मिले ना बिछड़े सहज।

സർഗോജനീത്തെ ആസേ കണ്ണസവായി സർഗോജനീത്തെ ആസേ തൃപ്തിയുങ്കായി സർഗോജനീത്തെ ആത്തന ജംഡർണായി ജനകോ ഹോവാ കൃപാൽ ജനകോ ഹോവാ കൃപാൽ ഹാരസേ സദ്ഗുർ പ്യാരിപായി തനേ ഉത്തേ മുഖുജലേ ഹദർക പെന്ത ജായി ശ്ലോക മഹല്ലാ ദൂജാ ജോ സരസായി നാനവ സോ സരദി ജയ ഡാര നാനക ജസോ പിഞ്ജര മ ബിരഹ നഹീ സോ പിഞ്ജര ഹ ജാര സോ പിഞ്ജര ല ജാര മഹല്ലാ പഞ്ചവ മുണ്ടോ ബോലി നാനക ഫിര ഫിര ജനമ മുയാസ കസൂരി കെ പുരളേ കന്ദേ ഡൂ പയാസ പൌളി സോ ഐസാ ഹാര നാ തേ അയ്യ മൻ മേരേ ജോ സബ്നാ ഉപര ഹുക്മ ചലായേ സോ ഐസാ ഹാര നാ ജപിയ മൻ മേരേ ജവന്തി യോ സർ ലൈ ഷഡായേ സോ ഐസാ ഹാര നാ ജപിയ മൻ മേരേ ജോ മൻ കീ തൃഷ്ണാ സബ ഭുഖ ഗവായേ ਜੋ ਗੁਰਮੁਖ ਨਾਮ ਚ ਪੈਵਟ ਭਾਗੀ ਤੇ ਨਿਰਦੁਸ਼ਟਾ ਪੈਰੀ ਪਾਏ ਨਾਨਕ ਨਾ ਅਰਾਧ ਸਭਨਾ ਤੇ ਵੱਡਾ ਸਭ ਅਨਾਵੈ ਅੱਗੇ ਅਣ ਵਾਏ ਸਲੋਕ ਮਹਲਾ ਤੀਜਾ ਵੇਸ ਕਰੇ ਕਰੂਪ ਕਲਖਣੀ ਮਨ ਖੋਟੇ ਕੂੜਿਆਰ ਫਿਰ ਕਹਿ ਬਾਣੇ ਨਾ ਚੱਲੈ ਹੁਕਮ ਕਰੇ ਗਾਵਾਰ ਗੁਰ ਕਹਿ ਭਾਣੇ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨ ਸਕੀਐ ਜੋ ਲਿਖਿਆ ਕਰਤਾਰ ਮਨ ਧਨ ਸੌਪੇ ਕੰਤ ਕਹੋ ਸਭ ਦੇ ਤਰੇ ਪਿਆਰ ਬਿਨ ਡਾਵਾ ਕਿਰਨਾ ਪਾਇਆ ਦੇ ਘੁਰ ਦੇ ਵਿਚਾਰ ਨਾਨਕ ਸਾਹਿਬ ਸਵਾਲ ਉਸ ਰੱਖਣੀ ਜੇ ਰਾਵੀ ਸਿਰਜਨਹਾਰ ਮਹਲਾ ਤੀਜਾ ਮਾਇਆ ਮੋਹ ਗਵਾਰ ਹੈ ਤਿਸਦਾ ਨਾਂ ਦਿਸੈ ਵਰਵਾਰ ਨ ਪਾਰ ਮਨਮੁਖ ਅਗਿਆਨੀ ਮਹਾਨ ਦੁੱਖ ਪੈਂਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠ ਬੋ ਕਰਮ ਕਮਾਵੈ ਦੂਜੇ ਭਾਇ ਪਿਆਰ ਸਤਿਗੁਰ ਸੇਵੇ ਆਪਣਾ ਭੌਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸੰਭਾਵੈ ਸੱਚ ਨਾਮ ਉਰ ਧਾਰ ਪੌੜੀ ਹਰ ਜਲ ਸਲ ਮਹੀ ਲ ਭਰਪੂਰ ਹਰ ਜਲ ਸਲ ਮਹੀ ਲ ਭਰਪੂਰ ਦੂਜਾ ਨਾਏ ਕੋਏ ਹਰ ਆਪ ਵਹਿ ਕਰੇ ਨਿਉ ਕੁੜਿਆਰ ਸਭ ਮਾਰਗਡ ਹੋਏ ਸਜਾਰਾਂ ਤੇ ਵਡਿਆਈ ਹਰ ਧਰਮ ਨਿਉ ਕੀ ਹੋਏ ਸਭ ਹਰ ਕੀ ਕਰੋ ਉਸ ਤਜਨ ਗਰੀਬ ਅਨਾਥ ਰਾਖ ਲਾਖ ਲੀ ਹੋਏ ਜੈਕਾਰ ਕਿਉ ਧਰਮਿਆਂ ਕਾ ਪਾਪੇ ਕੋ ਡਣ ਦੀ ਹੋਏ ਸਲੋਕ ਮਹੱਲਾ ਤੀਜਾ ਮਨ ਮੁਖ ਮੈਲੀ ਕਾਮਣੀ ਕੋ ਲਖਣੀ ਕੋ ਨਾਰ ਪਿਰ ਛੁੱਡਿਆ ਕਰ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨਾ ਵੈ ਕਰੂਪ ਕਸੋਹਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਅਰਥੀ ਸੁਹਾਗਣੀ ਸਤਿਗੁਰ ਕਾ ਭਾਈ ਪਿਆਰ ਸ਼ਰਧਾ ਰਾਵੇ ਪਰ ਆਪਣਾ ਸੱਚੇ ਪ੍ਰੇਮ ਪਿਆਰ ਅੱਤ ਸੁਵਾਲ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮਿਲੀ ਮਿਲਣ ਹਾਰ ਪੌੜੀ ਹਰ ਤੇਰੀ ਸਭ ਕਰੈ ਉਸਤਤ ਜਿਨ ਫਾਤੇ ਕਾਢਿਆ ਹਰ ਤਤ ਨੋ ਕਰੈ ਸਭ ਨਮਸਕਾਰ ਜਿਨ ਪਾਪੈ ਤੇ ਰੱਖਿਆ ਹਰ ਨ ਮਾਣੈ ਤੂੰ ਮਾਣ ਹਾ ਡਾਡੀ ਹੂੰ ਤੂੰ ਡਾਡਿਆ ਹਰ ਹੰਕਾਰਿਆ ਮਾਰਨ ਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਨਾਥਿਆ ਸਲੋਕ ਮਹਲਾ ਤੀਜਾ ਸਤਿਗੁਰ ਕਹਿ ਪਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਸਤਿਗੁਰ ਕਹਿ ਪਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉਤੋਂ ਮਨ ਵਸੈ ਮੇਟ ਨ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੁੱਝੈ ਕੋਏ ਮਹਲਾ ਤੀਜਾ ਨਾਨਕ ਨਾਮ ਹਰ ਨਾਨਕ ਹਰ ਨਾਮ ਰਜਨੀ ਉਰਾਧਿਆ ਅੰਧਨ ਹਰ ਲਿਵਤਾਰ ਮਾਇਆ ਬੰਦੀ ਖਤਮ ਕੀਤ ਨਗੈ ਕਮਾਵੈ ਕਾਰ ਪੂਰੇ ਪੂਰਾ ਕਰ ਛੋਡਿਆ ਕੁ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੁਖ ਦਵਾਰ ਮਨਮੁਖ ਹੁਕਮ ਨ ਜਾਣੀ ਤਿਸ ਮਾਰੇ ਜਮ ਜਿੰਦਾਰ ਗੁਰਮੁਖ ਜਿਨੀ ਉਰਾਧਿਆ ਤਿਨ ਤਰਿਆ ਭੌਜਲ ਸੰਸਾਰ ਸਭ ਔਗੁਣ ਗੁਣੀ ਮਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀ ਸਭ ਕਿਛ ਜਾਣਦਾ ਹਰ ਰੇਵੜ ਨਾ ਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਦੇਤਾ ਕਾਇਬ ਕੀ ਜਾ ਜਾ ਨਾ ਹੈ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਸੱਚਾ ਸਾਹਿਬ ਸੱਚ ਨਿਆਉ ਭਾਪੀ ਨਿਰਹਾਰਦਾ ਸਲਾਹ ਹੈ ਉਹ ਭਗਤੋ ਕਾ ਜੋੜ ਹਰ ਭਗਤ ਜਨਤਾਰ ਦਾ ਸਲੋਕ ਮਹਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰ ਤਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਹੇ ਤੋ ਪਿਆਰ ਨਾਨਕ ਜਿਸ ਨਦਰ ਮੇ ਲੈ ਨਾਨਕ ਜਿਸ ਨਦਰ ਕਰੇ ਤਿਸ ਮੇ ਲੈ ਸਾਈ ਸੁਭਾ ਗੰਦਾਰ ਮਹਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾਂ

ਭਏ ਤੇ ਆਇਆ ਨਾਮ ਹਰੇ ਹਮੇ ਮਰ ਮਲਾਇਆ ਨੇ ਗੁਰ ਕਹਿ ਸਭ ਤਰੇ ਨਾਨਕ ਸਹਿਜ ਮਸਮਾਇਆ ਨੇ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਵਾਪੇ ਸੇਵ ਕਾਲੀਅਨ ਹਰ ਭਗਤਾਂ ਦੇ ਆਨੰਦ ਥਿਰ ਕਰੀ ਬਹਾਲਿਅਨ ਪਾਪਿਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਕੋਰ ਚਾਲਿਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਸਤਾਰਿਅਨ ਸਲੋਕ ਮਹੱਲਾ ਪਹਿਲਾ ਕਬੁੱਧ ਟੁੰਮਣੀ ਕਬੁੱਧ ਡੁੰਮਣੀ ਕੁਦਇਆ ਕੁਸੈਣ ਪਰ ਨਿੰਦਾ ਘੱਟ ਚੂੜੀ ਮੁੱਠੀ ਕਰੋ ਚੰਡਾਲ ਕਾਰੀ ਕੱਢੀ ਕਿਆ ਥੀ ਐ ਜਾਂ ਚਾਰ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਰ ਨਾਵਣ ਨਾ ਜਪਹੀ ਨਾਨਕ ਅੱਗੇ ਉਤਮ ਸਹੀ ਜੇ ਪਾਪਾ ਪੰਥ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਗਿਆ ਬਗਲਾ ਜਾ ਕੋ ਨਦਰ ਕਰੇ ਜੋਤ ਸੁਭਾਵੇ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੂੜੀਆ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸੌਖੀ ਐ ਸੰਤਾਂ ਸਾਂਗਣ ਦਾਨ ਅੰਮ੍ਰਿਤ ਚਾਖੀ ਐ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਐ ਸਲੋਕ ਮਹੱਲਾ ਤੀਜਾ ਜੀਉ ਪਿੰਡ ਸਭ ਤਿਸਕਾ ਸਬਸੇ ਤੇ ਉਧਾਰ ਨਾਨਕ ਗੁਰਮੁਖ ਸੇਵੀ ਐ ਸਦਾ ਸਦਾ ਦਾ ਤਾਰ ਹਉ ਬਲਿਹਾਰੀ ਤਿੰਨ ਕਉ ਜਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਤ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਬਾਈ ਨਵਣ ਦੇ ਖਰਚੋ ਖਾਓ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਦ ਉਦੀ ਦਿਨ ਵੱਜਦੇ ਉਨਵਾਂ ਹਰਲੇ ਬਲਾਏ ਨਾਨਕ ਹਰ ਭਗਤ ਨਾਨਕ ਹਰ ਭਗਤ ਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਉ ਢਾਡੀ ਹਰ ਪਵ ਖਸਮਕਾ ਹਰ ਕੇ ਦਰ ਆਇਆ ਹਰ ਅੰਦਰ ਥੂਣੀ ਪਕਾਰ ਢਾਡੀ ਮੁੱਖ ਲਾਇਆ ਹਰ ਪੁੱਛਿਆ ਢਾਡੀ ਸਦ ਗੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ ਹਰ ਦਾਤੇ ਹਰ ਨਾਮ ਤੇ ਆਇਆ ਨਾਨਕ ਪਹਿਨ ਆਇਆ ਸ਼ੁੱਧ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਆਕਬੀਰ ਜੋਗਾ ਏ ਸਵਾਨ ਕੇ ਘਰ ਗਾਵਣਾ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੂਨਾ ਜਾਨਾ ਜੇ ਦਿਨ ਦਿਨ ਅਵਦ ਘਟਤ ਹੈ ਮੋਰ ਮੋਰ ਕਰ ਅਦਕ ਲਾਡ ਤਰ ਪੇਕਤ ਹੀ ਜਮ ਰਾਉ ਹੱਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੇ ਜਾ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਹਿਚੋ ਮਰਣਾ ਰਮਈਆ ਜਪੋ ਪ੍ਰਾਣੀ ਅਣਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਣਾ ਜਾਤ ਭਾਵਤ ਅਲੱਗ ਭਾਉ ਭਰਮਪਲਾਵਾ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰਪ੍ਰਸਾਦ ਅੰਤਰ ਲੈ ਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਪਛਾਣ ਦਾ ਖਸਮ ਹੈ ਮਿਲਣਾ ਰਹਾਉ ਦੂਜਾ ਸ੍ਰੀ ਰਾਗ ਤ੍ਰਿਲੋਚਨ ਕਾ ਮਾਇਆ ਮੋਹ ਮਨ ਆਗਰੜਾ ਪ੍ਰਾਣੀ ਜਿਹੜਾ ਮਰਨ ਪਉ ਵਿਸਰ ਗਿਆ ਕੁਟੰਬ ਦੇਖ ਬਿਗਸੈ ਕਮਲਾ ਜਿਉ ਪਰ ਕਰ ਜੋ ਹੈ ਕਪਟ ਨਰਾ ਦੂੜਾ ਆਇਓ ਜਮੈ ਤਣਾ ਤਿੰਨ ਆਗਰੜੇ ਮੈਂ ਰਹਿ ਨਾ ਜਾਏ ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠਲਾ ਲੈ ਬਹਾੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲਹੇ ਛਡਾਏ ਰਹਾਉ ਅਨਕ ਅਨਕ ਭੋਗ ਰਾਜ ਬਿਸਰੈ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤ ਸੁਨਾਈ ਜਨਮ ਗਵਾਇਓ ਆਲਸੀਆ ਬਿਖਮ ਘੋਰ ਪੰਥ ਚਰਣਾ ਪ੍ਰਾਣੀ ਰਵ ਸਸ ਤੈ ਨਾ ਪਰਵੇਸੰ ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜੀਏ ਲੈ ਸੰਸਾਰ ਆਦ ਮੇਰਾ ਮਨ ਪ੍ਰਗਟ ਭਇਆ ਹੈ ਪੇਖੀਏ ਲੈ ਧਰਮ ਰਾਉ ਤੈ ਕਰ ਦਲ ਕਰਨ ਮਹਾਬਲੀ ਤਿਨ ਆਗਰੜੇ ਮੈਂ ਰਹਿ ਨ ਜਾਏ ਜੇ ਕੋ ਮੋਹ ਉਪਦੇਸ਼ ਕਰਤ ਹੈ ਤਾਂ ਬਣ ਤਰਣਾ ਰਤੜਾ ਨਾਰਾਇਣਾ ਰਤੜਾ ਨਾਰਾਇਣਾ ਐ ਜੀ ਤੂੰ ਆਪੇ ਸਭ ਗਏ ਜਾਣਦਾ ਬਦਤ ਲੋਚਨਾ ਰਮਈਆ ਸ੍ਰੀ ਰਾਗ ਪਦ ਕਬੀਰ ਜੀਓ ਕਾ ਅਦਰਜ ਏਕ ਸੁਨੋਰੇ ਪੰਡੀਆ ਆਪ ਕਿਛ ਕਹਿਣ ਨਾ ਜਾਈ ਸੁਰ ਨਰ ਗਣ ਗੰਧਰਵ ਜਨ ਮੋਹੇ ਤਰੇ ਭਵਨ ਮੈਂ ਖੁੱਲੀ ਲਾਈ ਰਾਜਾ ਰਾਮ ਅਨੰਦ ਕੰਕਰੀ ਬਾਜੈ ਜਾਂ ਕੀ ਦਰਸ਼ਟ ਨਾਦ ਲਿਵ ਲਾਗਾ ਰਹਾ ਪਾਠੀ ਕੰਗਣ ਸੰਗਿਆ ਅਰਜੁਨਿਆ ਕਨਕ ਸਿੱਖ ਪਾਇਆ ਤਿਸ ਮੈਂ ਧਾਰ ਚੁਵੈ ਅਤ ਨੈ ਨਿਰਮਲ ਰਸ ਮੈਂ ਰਸਨ ਚੁਵਾਇਆ ਇੱਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਇੱਕ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗਰਾਤਾ ਔਰ ਦੁਨੀ ਸਭ ਪਰਮ ਪਲਾਨੀ ਮਨ ਮਨ ਰਾਮ ਰਸਾਇਣ ਮਾਤਾ
ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਾਂ ਕੇ ਘਰ ਗਾਵਣਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਬ ਕੁੰਡਲ ਜਬ ਆਸ਼ਤ ਔਰ ਦਾ ਧਿਆਨ ਲੈ ਲਾਗਾ ਮਿਰਤਕ ਪਿੰਡ ਪਦ ਮਦ ਨਾ ਐਨ ਸੋ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਮਲ ਕਸ਼ਟ ਮਹਾਂ ਦੁੱਖ ਅਬ ਚਿਤ ਅਧਿਕ ਵਸਾਰਿਆ ਗਰਭ ਛੋੜ ਮਿਰਤ ਮੰਡਲ ਆਇਆ ਤੋ ਨਰਹਰ ਮਨੋ ਵਸਾਰਿਆ ਫਿਰ ਪਛਤਾਏਗਾ ਮੁੜਿਆ ਤੂੰ ਕਵਨ ਕੋ ਮਤ ਭਰਮ ਲਾਗਾ ਚੇਤ ਰਾਮ ਨਹਾਈ ਜਨਪੁਰ ਜਾਏਗਾ ਜਨ ਵਿਚਰੇ ਅਨਰਾਧਾ ਰਹਾ ਬਾਲ ਬਨੋਦ ਚੰਦ ਰਸ ਲਾਗਾ ਖਿਨ ਖਿਨ ਖਿਨ ਮੋਹ ਬਿਆਪੈ ਰਸ ਮਿਸ ਮੇਦ ਅੰਮ੍ਰਿਤ ਬਿਗ ਜਾਕੀ ਤੋ ਪੰਚ ਪ੍ਰਗਟ ਸੰਤਾਪੈ ਜਪਦਾ ਸੰਜਮ ਛੋੜ ਸੁਗਤ ਮਤ ਰਾਮ ਨਾਮ ਨਾ ਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਕਤ ਗੱਲ ਬੰਧ ਆ ਤਰਨ ਤੇਜ ਪਰਤ ਰਿਹਾ ਮੁਖੋਂ ਜੋ ਹੈ ਸਰ ਅਵਸਰ ਨਾ ਪਛਾਣਿਆ ਉਨਮਦ ਕਾਮ ਮਹਾ ਬਿਖ ਭੂਲੇ ਪਾਪ ਪੁੰਨ ਨਾ ਪਛਾਣਿਆ ਤੁਧ ਸੰਬਦ ਦੇਖ ਇਹੋ ਮਨ ਗਰਬਿਆ ਰਾਮ ਹਰਦੇ ਲੈ ਖੋਇਆ ਰਾਮ ਹਰਦੇ ਤੇ ਖੋਇਆ ਅਵਰ ਮਰਤੁ ਮਾਇਆ ਤਨ ਤੋਲੇ ਤੋ ਭਗ ਮੁਖ ਜਨਮ ਬਗੋਇਆ ਪੁੰਡਰ ਕੇਸ ਕਰਮ ਤੇ ਤੋਲੇ ਸਬਦ ਪਤਾਲ ਕੀ ਬਾਣੀ ਲੋਚਨ ਸਰਮੈ ਬੁੱਧ ਬਲ ਨਾਠੀ ਤਾਂ ਕਾਮ ਪਵਸ ਮਦਾਣੀ ਤਾਦੇ ਬਿਖੇ ਬਈ ਮਤ ਬਾਬਸ ਕਾਇਆ ਕਮਲ ਕੁਮਲਾਣਾ ਅਬਗਤ ਬਾਣ ਛੋੜ ਮਿਰਤ ਮੰਡਲ ਤੋ ਪਾਸੇ ਪਛਤਾਣਾ ਨਕੋਟੀ ਦੇਹ ਦੇਖ ਤਨ ਉਪਜਾਏ ਮਾਨ ਕਦ ਨਹੀਂ ਬੁਝਾਏ ਲਾਲਚ ਕਰਾ ਜੀਵ ਨੂੰ ਪਦ ਕਾਰਨ ਲੋਚਨ ਕਛੂ ਨਾ ਸੂਝਾਏ ਥਾਕਾ ਤੀਜ ਉੱਡਿਆ ਤਨ ਪੰਖੀ ਕਰ ਆਂਗਨ ਨਾ ਸਿਖਾਈ ਬੇਣੀ ਕਹਿ ਸੁਨੋ ਰੇ ਭਗਤੋ ਮਰਨ ਮੁਕਤ ਕਿਰ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜਾਪੇ ਹਮਨੇ ਪਾਪ ਕਰਨ ਦਾ ਅਹ ਅਨੰਤਾ ਪਤਿਤ ਪਾਵਣ ਨਾਮ ਕੈਸੇ ਹੁੰਦਾ ਰਹਾ ਤੁਮ ਜੋ ਨਾਗ ਆਚੋ ਅੰਦਰ ਜਾਮੀ ਪਵਦੇ ਜਨ ਜਾਨੀ ਜੈ ਜਨ ਦੇ ਸਵਾਮੀ ਸਰੀਰ ਰਦਾ ਮੋਕੋ ਬਿਜਾਰ ਦੇ ਰਵਿਦਾਸ ਸਮ ਦਲ ਸਮਝਾਵੈ ਕੋ ਰਾਗ ਮਾਲ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰਗੁਰ ਪ੍ਰਸਾਦ ਹਰ ਹਰ ਨਾਮ ਹੈ ਹਰ ਮਨ ਭਾਇਆ ਵਡਭਾਗੀ ਹਰ ਨਾਮ ਤੇ ਆਇਆ ਗੁਰਪੂਰੇ ਹਰ ਨਾਮ ਸਿਧ ਪਾਈ ਕੋ ਬਿਰਲਾ ਗੁਰਮਾ ਚੱਲਾ ਜੀਓ ਮੈਂ ਹਰ ਪਰ ਮੈਂ ਹਰ ਹਰ ਖਰਚ ਬਿਰਲਿਆ ਬਨ ਪੱਲਾ ਮੇਰਾ ਪ੍ਰਾਣ ਸੁਖਾਈ ਸਦਾ ਨਾਲ ਚੱਲਾ ਗੁਰਪੂਰੇ ਹਰ ਨਾਮ ਦੜਾਇਆ ਹਰ ਨਚਲ ਹਰ ਤਨ ਪੱਲਾ ਜੀਓ ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ ਕੋਈ ਆਣ ਮਲਾਵੈ ਮੇਰੇ ਪ੍ਰਾਣ ਜਵਾਇਆ ਹਾਉ ਰਹਿਣ ਸਕਾ ਬਿਨ ਦੇਖੇ ਪ੍ਰੀਤ ਮਾਂ ਮੈਂ ਨੀਰ ਵਹਿ ਵਹਿ ਚੱਲਾ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿਣ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੋ ਕਿਰਪਾ ਕਰੋ ਗੁਰ ਮੇਲੋ ਜਾਂ ਨਾਨਕ ਹਰ ਤਨ ਪੱਲੈ ਜੀਓ ਮਾਜ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨ ਜਾਨਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਪੈਵ ਪਿਆਰਾ ਦੱਸੈ ਜੀਓ ਹੋ ਮੰਦਰ ਖੋਜੀ ਘਾਲ ਪਲਾਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲਸਾ ਸੰਗਤ ਖੋ ਦਸਾਈ ਬੇ ਸੰਗਤ ਹਾ ਪਰ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰ ਗਦੀਨ ਕਰੋ ਪ੍ਰਤਪਾਲਾ ਮੇਰਾ ਮਾਬਦਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਬਗਸੈ ਜੀਓ ਮੈਂ ਬਿਨ ਗੁਰ ਦੇਖਿਆ ਨੀਂਦ ਨ ਆਵੈ ਮੇਰੇ ਮਨ ਤਨ ਵੇਦਨ ਗੁਰ ਬਿਰੋ ਲਗਾਵੈ ਹਰ ਹਰ ਦਿਆ ਕਰੋ ਗੁਰ ਮੇਲੋ ਜਾਂ ਨਾਨਕ ਰਹਿਸੇ ਜੀਓ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਾਉ ਜਲ ਦੁੱਤਰ ਤਰਿਆ ਜੀਓ ਆਸ ਕੀ ਹਰ ਮੇਲ ਕਰਿਆ ਮੇਰੇ ਪੀਤਮ ਕਾਮਾ ਦੇਹ ਸੁਨੇਹਾ ਮੇਰਾ ਮਿੱਤਰ ਸਖਾਸੋ ਪੀਤਮ ਭਾਈ ਮੈਂ ਦੱਸੇ ਹਨਰ ਹਰਿਆ ਜੀਓ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹੋ ਰਹਿਣ ਸਕਾ ਬਿਨਾ ਵਖਾਣੇ ਮੈਂ ਔਖਦ ਮੰਤਰ ਦੂਜਾ ਗੁਰ ਪੂਰੇ ਮੈਂ ਹਰ ਹਰ ਨਾਮ ਧਰਿਆ ਜੀਓ ਹਮ ਚਾਤਰਕ ਦੀਨ ਸਤਿਗੁਰ ਸਰਣਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਾ ਜਲ ਨਦ ਹਮ ਜਲ ਕੇ ਮੀਨੇ ਜਾਂ ਨਾਨਕ ਜਲ ਬਿਨ ਮਰਿਆ ਜੀਓ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰੇ ਹਰ ਭਾਵ ਦੱਸੋ ਮੈਂ ਭੁੱਖ ਲਗਾਈ
ਮੇ ਸਰਦਾ ਪੂਜਕ ਜੀਵਨ ਦਾਤੇ ਮੈਂ ਹੱਥ ਦਰ ਸਨਮਾਨ ਭੀਜਿਆ ਜੀ ਮਿਲ ਸਤਸੰਗਤ ਬੋਲੀ ਹਰ ਬਾਣੀ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਕਥਾ ਮੇਰੇ ਮਨ ਪਹਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵ ਹੈ ਮੈਂ ਸਤਿਗੁਰ ਅੰਮ੍ਰਿਤ ਬੀਜਿਆ ਜੀ ਵੱਡ ਭਾਗੀ ਹਰ ਸੰਗਤ ਭਾਵ ਹੈ ਭਾਗਹੀਨ ਪਰਮ ਝੋਟਾਂ ਖਾਵੇ ਬਿਨ ਭਾਗਾ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤ ਨਾਮ ਮੀਠਾ ਮਨ ਪਾਇਆ ਜੋ ਨਾਨਕ ਨਾਮ ਮਨ ਭੀਜਿਆ ਜੀਓ ਮਾਜ ਮਹਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਹਰ ਟੁੱਲ ਟੁੱਲ ਪੌਦਾ ਜੀਓ ਆਵੋ ਸੰਤ ਨਾ ਗੱਲ ਮੇਹ ਲਾਈ ਹੈ ਮੇਰੇ ਪੀਰ ਮਕੀ ਮੈਂ ਕਥਾ ਸੁਣਾਈ ਹੈ ਹਰ ਕੇ ਸੰਤ ਮਿਲੋ ਮਨ ਹੂੰ ਦੇਵਾ ਜੋ ਗੁਰਬਾਣੀ ਮੁਖ ਸੌਦਾ ਸੌਦਾ ਜੀਓ ਮੁਖ ਚੌਦਾ ਜੀਓ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਮੁਖ ਪਾਇਆ ਭਾਗਹੀਣ ਸਤਿਗੁਰ ਨਹੀਂ ਪਾਇਆ ਮਨ ਮੁਖ ਗਰਭ ਜੋ ਨਹੀਂ ਨਿਤ ਪੌਦਾ ਜੀਓ ਆਪ ਦਿਆਲ ਦਿਆ ਪ੍ਰਭ ਹਾਰੀ ਭਲਾ ਮੈਂ ਵਿਕਿਆ ਸਭ ਨਵਾਰੀ ਨਾਨਕ ਹਰ ਬਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਝ ਮਹੱਲਾ ਚੌਥਾ ਹਾ ਗੁਣ ਗੋਬਿੰਦ ਹਰ ਨਾਮ ਤੇ ਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮੈ ਗੋਚਰ ਸਵਾਮੀ ਮਿਲ ਸਤਿਗੁਰ ਹਰ ਰਸ ਗੀਜੈ ਜੀਓ ਧਨ ਧਨ ਜਨ ਧਨ ਧਨ ਹਰ ਜਨ ਜਨ ਹਰ ਪ੍ਰਭ ਜਾਤਾ ਜਾ ਭਇਆ ਜਨ ਹਰ ਕੀ ਬਾਤਾ ਬਾ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਬੀਜੈ ਜੀਓ ਸਤਿਗੁਰ ਦਾਤੇ ਨਾਮ ਦ੍ਰਿੜਾਇਆ ਵਡਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰਾ ਅੰਮ੍ਰਿਤ ਲੀਜੈ ਜੀਓ ਹਰ ਸਾ ਸੰਗਤ ਸਤਿਪੁਰਖ ਮਲਾਈ ਹੈ ਮਿਲ ਸਾ ਸੰਗਤ ਹਰ ਨਾਮ ਤੇ ਆਈ ਹੈ ਨਾਨਕਾਰ ਕਥਾ ਸੁਣੀ ਮੁਖ ਬੋਲੇ ਗੁਰਮਤ ਹਰ ਨਾਮ ਪਰੀਜੈ ਜੀਓ ਮਾਜ ਮਹੱਲਾ ਚੌਥਾ ਆਪ ਹੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆ ਮਿਲ ਸਾ ਸੰਗਤ ਲੱਦਾ ਸੱਜਣ ਹੋ ਸਤਿਗੁਰ ਬਟੋ ਘੁਮਾਇਆ ਜੀਓ ਜੈ ਜੈ ਜੇਖਾ ਤੈ ਤੈ ਸਵਾਮੀ ਤੂੰ ਘਟਕਾ ਰਿਹਾ ਅੰਤਰ ਜਾਮੀ ਗੁਰਪੂਰੇ ਹਰ ਨਾਮ ਦਿਖਾ ਲਿਆ ਹੋ ਸਤਿਗੁਰ ਬਟੋ ਸਤਵਾਰਿਆ ਜੀਓ ਇੱਕੋ ਪਵਨ ਮਾਟੀ ਸਭ ਏਕਾ ਜੋ ਸੁਭਾਈਆ ਸਭ ਏਕਾ ਜੋ ਸੋ ਵਰਤਾ ਭਿੰਨ ਭਿੰਨ ਨਾਂ ਰਲੇ ਕਿਹੇ ਧੀਰ ਲਾਈਆ ਗੁਰਪ੍ਰਸਾਦ ਦੀ ਗਣਤਰੀ ਆਇਆ ਹੋ ਸਤਿਗੁਰ ਬਟੋ ਬਤਾਇਆ ਜੀਓ ਜੈ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰ ਉਪਕਾਰੀ ਆ ਜੀਓ ਸਤ ਚੌਪ ਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚਾ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਦਰ ਕੀ ਨਾਈ ਤ੍ਰਿਖਣ ਉਤਰੇ ਸੰਤ ਨੇ ਆਵੇ ਬੈ ਦਰਸ਼ਨ ਸੰਤ ਪਿਆਰੇ ਜੀਓ ਹਾ ਘੋਲੀ ਜੇ ਘੋਲ ਕਮਾਏ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਤੁਨ ਬਾਣੀ ਚਿਰ ਹੋਵਾ ਦੇਖੇ ਸਾਰੰਗ ਪਾਣੀ ਧਨ ਥੋ ਤਿਸ ਚਾਹਾਂ ਤੂੰ ਵਸਿਆ ਮੈਂ ਸੱਜਣ ਮੀਤ ਮਰਾਰੇ ਜੀਓ ਹਾ ਘੋਲੀ ਹੋ ਘੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਐ ਪਰਿਆ ਤੁਤ ਭਗਵੰਤਾ ਮੋਹੇ ਰਹਿਣ ਨਾ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਹਾ ਘੋਲੀ ਜੇ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜੀਓ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮਹਿ ਪਾਇਆ ਸੇਵ ਕਰੀ ਪ੍ਰਾਚਸਨ ਵਿਛੁਣਾ ਜਨ ਨਾਨਕ ਦਾਸ ਮਾਰੇ ਜੀਓ ਹਾ ਘੋਲੀ ਜੇ ਘੋਲ ਕਮਾਈ ਜਨ ਨਾਨਕ ਦਾਸ ਮਾਰੇ ਜੀਓ ਰਹਾਉ ਰਾਗ ਮਾਜ ਮਹਲਾ ਪੰਜਵਾਂ ਸਾਰ ਤੁਸਹਾਵੀ ਜੇ ਤੁਦ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਘਾਲੀ ਸੁਰ ਦਾ ਸੁਹੇਲਾ ਜਦਰ ਦੇ ਤੂੰ ਬਿਠਾ ਸਭਨਾ ਕੇ ਦਾ ਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌਣ ਤੇਰਾ ਖੁੱਟ ਭੰਡਾਰਾ ਜੇ ਤੂੰ ਦੇਹ ਤਰਤੰਗਾਏ ਸੋਈ ਭਗਤ ਮਾਰਾ ਜੀਓ ਸਭ ਕੋ ਆਸੈ ਤੇਰੀ ਬੈਠਾ ਘੜ ਘੜ ਅੰਤਰ ਤੂੰ ਹੈ ਬਿਠਾ ਸਭੇ ਸਾਂਝੀ ਵਾਲ ਸਦਾਨ ਤੂੰ ਕਿਸੇ ਨੇ ਦੱਸੈ ਬਾਹਰ ਆ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਮੁਖ ਜਨਮ ਪਵਾਏ ਨਾਨਕ ਦਾਸ ਤੇਰਾ ਬਲਿਹਾਰ ਐਸਾ ਤੇਰਾ ਖੇਲ ਦਸਹਰਾ ਜੀਓ ਮਾਜ ਮਹੱਲਾ ਪੰਜਵਾਂ
अनहद वाजै सहज सहेला, शब्द आनंद करे सद केला। सहज गुफा में ताड़ी लाई, आसन उच्च सवार है जियो, फिर घरे आए ग्रह में आया, जोरड़े दस होई पाया। त्रैतो गा रहा है अंतो, गौर अनुपो कर अनुपो प्रगत खा रहे जियो। आपे राज ने आपे लोगा, आप निर्वाणी आपे भोगा, आपे तगत पाया सच ने आई सा चूकी गुप का रहे जियो। जिहा डिठा मैं ते हो कहया, तेस रस आया जन भेद लहया, ज्योति जोत मली सखो पाया, जन नानक एक बसारिया जियो। माज महला पंजवा, जित कर फिर सोहाग बनाया, जित कर सखिए मंगल गाया, अणद बनोद तय कर जो है, जो धन कंत सिंगारी जियो। सागण बंदी सावड़ भागण, पुत्र बंदी सील बंद सुहागण, रूप बंद सा सुगड़ो पचखण, जो धन कंत प्यारी जियो। आचार बंद साई बरदाने, सब सिंगार बने तस ज्ञाने, साकल बंदी सास बराई, जो परके रंग सवारी जियो। महिमा तिस की कहने न जाए, जो पिर मेल लई अंग लाए, थिर सुहाग वारे अगमे गोचर, जन नानक प्रेम सदारी जियो। माजमा ला पंजवा, खोजत खोजत दर्शन चाहे, पात पात बन बन अवगाहे, निर्गुण सरगुण हर हर मेरा, कोई है जियो आण मलावे जियो। खालसा सत बचरत मुख ज्ञाना, पूजा तिलक तीर्थ अशनाना, निवली कर्म आसन चौरासी, इनमें सांत ने आवे जियो। अनक बरख किए जप तापा, गवन किया धरती परमाता, एक हृदय सांत ने आवे, जोगी बहुत बहुत उठता आवे जियो। कर कृपा मोह साद मलाया, मानता शीतल धीरज पाया, प्रभ बनासी बसया कट भीतर, हर मंगल नानक गावे जियो। माज महला पंजवा, पार ब्रह्म या परम पर दीवा, अगम या गोचरा लख अपेवा, दीन दयाल गोपाल गोबिंदा, हर त्याव गुरमुख गाती जियो। गुरमुख मासूदन सतारे, गुरमा संगी कृष्ण मरारे, दयाल नमोदर गुरमुख पाई है, होर कित भाती जियो। निर हारे केशव निरवैरा, कोट जना के पूज है पैरा, गुरमुख हृदय जाके हर हर सोई भगत का तीजियो। मोग दर्शन बेंत पारा, बड़ समरथ सदा दा तारा, गुरमुख नाम चप्या तरी आए, कद नानक बिरले जाते जियो। माझ महला पंजवा, कहे आए करना दिता लेना, गरीबा नाथा तेरा मन, सब कुछ तू है मेरे प्यारे, तेरे कुदरत को बल जाई जियो। पाने उजड़ पाने राहा, पाने हर गुण गुरम गावा, पाने परमपवा बोजोनी, सब कुछ तुसै रजाए जियो। ना को मूर्ख ना को सियाणा,

ਮੁਖ ਦੇਖੀ ਛੁਨਾ ਸੂਝੈ, ਮਰਨ ਲਿਖਾਏ ਆਏ ਨੀ ਬੂਝੈ, ਮਰਮ ਕਰਮ ਕਰੀ ਨੀ ਪਾਏ, ਬਿਨ ਨਵੇਂ ਜਨਮ ਗਵਾ ਬਣਿਆ, ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਐ ਮੁਖ ਦਵਾਰ, ਅੰਦਰ ਬਾਣੀ ਸ਼ਬਦ ਸੁਣਾਈ, ਸੱਚ ਰਾਤੇ ਰੰਗ ਰੰਗਾ ਬਣਿਆ, ਰਸਨਾ ਹਰ ਰਸ ਰਾਤੀ ਰੰਗ ਲਾਈ, ਮੰਤਨ ਮੋਹਿਆ ਸਹਿਜ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਲਾ ਬਣਿਆ, ਜਿਸ ਅੰਦਰ ਰੰਗ ਸੋਈ ਗੁਣ ਗਾਵੈ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ, ਹਉਂ ਬਲਿਹਾਰੀ ਸਦਾ ਤਨ ਵਿਟੋ, ਗੁਰਸੇਵਾ ਚਿਤ ਲਾ ਬਣਿਆ, ਸੱਚਾ ਸੱਚੋ ਸੱਚ ਭਤੀਜੈ, ਗੁਰਪ੍ਰਸਾਦੀ ਅੰਦਰ ਭੀਜੈ, ਬੈ ਸੁਥਾਨ ਹਰ ਗੁਣ ਗਾਵੈ, ਆਪੇ ਕਰ ਸਤ ਮਨਾ ਬਣਿਆ, ਜਿਸ ਨੂੰ ਨਦਰ ਕਰੇ ਸੋ ਪਾਏ, ਗੁਰਪ੍ਰਸਾਦੀ ਹੋ ਮੈਂ ਜਾਈ, ਨਾਨਕ ਨਾਮ ਵਸੈ ਮਨ ਅੰਤਰ, ਦਰ ਸੱਚੈ ਸੋਭਾ ਪਾਵਣਿਆ, ਮਾਝ ਮਹਲਾ ਤੀਜਾ। ਸਤਿਗੁਰ ਸੇਵੇ ਵੱਡੀ ਵਡਿਆਈ, ਹਰ ਜੀ ਅਚਿੰਤ ਵਸੈ ਮਨ ਆਈ, ਹਰ ਜੀਵ ਸਫਲਿਓ ਬਿਰਖ ਹੈ ਅੰਮ੍ਰਿਤ, ਜਿਨ ਪੀਤਾ ਤਿਸਤ ਖਲਹਾ ਬਣਿਆ, ਹਾਂ ਵਾਰੀ ਜੀਉ ਵਾਰੀ ਸਤ ਸੰਗਤ ਮੇਲ ਮਿਲਾਵਣਿਆ, ਹਰ ਸਤ ਸੰਗਤ ਆਪੇ ਮਿਲੈ, ਗੁਰ ਸ਼ਬਦੀ ਹਰ ਗੁਣ ਗਾਵਣਿਆ, ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹੋ ਮੈਂ ਮੈਲ ਗਵਾਈ, ਦਰ ਸੱਚੈ ਸੂਬਾ ਪਾਵਣਿਆ, ਬਿਨ ਗੁਰ ਨਾਮ ਨਾ ਪਾਇਆ ਜਾਈ, ਸਿੱਧ ਸਾਧਕ ਰਹੇ ਬਿਲਾਈ, ਬਿਨ ਗੁਰ ਸੇਵੇ ਸੁੱਖ ਨਾ ਹੋਈ, ਪੂਰੇ ਭਾਗੁਰ ਪਾਵਣਿਆ। ਏ ਮਨ ਆਰਸੀ ਕੋਈ ਗੁਰਮੁਖ ਵੇਖੈ, ਮੂਰਛਾ ਨਾ ਲਾਗੈ ਜਾਂ ਹਉਮੈ ਸੁਖ ਹੈ, ਅਨਹਦ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਪਾਵਣਿਆ, ਬਿਨ ਸਤਿਗੁਰ ਕੇ ਨਾ ਦੇਖਿਆ ਜਾਏ, ਕਰ ਕਿਰਪਾ ਆਪ ਦਿੱਤਾ ਦਿਖਾਏ, ਆਪੇ ਆਪ ਮਿਲ ਰਿਹਾ, ਸਹਿਜੇ ਸਹਿਜ ਸਮਾਵਣਿਆ, ਬਿਨ ਸਤਿਗੁਰ ਕੇ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪ ਮਿਲ ਰਿਹਾ, ਸਹਿਜੇ ਸਹਿਜ ਸਮਾਵਣਿਆ, ਗੁਰਮੁਖ ਹੋਵੈ ਸੋ ਇੱਕ ਸਿਉਂ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੀ ਵਾਪਾਰਾ, ਨਾਮ ਨਿਧਾਨ ਸੱਚ ਪਾਵਣਿਆ, ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ, ਅਨਦਨ ਰੰਗ ਰਤਾ ਗੁਣ ਗਾਵੈ, ਅੰਦਰ ਮਹਿਲ ਬਲਾ ਬਣਿਆ, ਸਤਿਗੁਰ ਦਾਤਾ ਮਿਲੈ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੈ ਪੜਿਆਈ, ਹਰ ਸੱਚੇ ਕੇ ਗੁਣ ਗਾਵਣਿਆ, ਮਾਝ ਮਹਲਾ ਤੀਜਾ। ਆਪ ਭਜਾਏ ਤਾਂ ਸਭ ਕੁਛ ਪਾਏ, ਗੁਰਸ਼ਬਦੀ ਸੱਚੀ ਲਿਵਲਾਏ, ਸੱਚ ਵਣਜਾ ਸੱਚ ਸੰਗਰਿਆ, ਸੱਚ ਵਪਾਰ ਕਰਾਵਣਿਆ, ਹਾਂ ਵਾਰੀ ਜੀਉ ਵਾਰੀ ਹਰ ਗੁਣ ਅੰਦਨ ਗਾਵਣਿਆ, ਹਾਂ ਤੇਰਾ ਤੂੰ ਠਾਕੁਰ ਮੀਰਾ, ਸ਼ਬਦ ਵਡਿਆਈ ਦੇ ਬਣਿਆ, ਰਹਾਉ ਵੇਲਾ ਵਕਤ ਸਭ ਸੁਹਾਇਆ, ਜਿਸ ਸੱਚਾ ਮੇਰੇ ਮਨ ਭਾਇਆ, ਸੱਚੇ ਸੇਵਿਆ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਭਾਵ ਭੋਜਨ ਸਤਿਗੁਰ ਤੁੱਠੈ ਪਾਈ, ਅੰਦਰ ਚੁੱਕੇ ਹਰ ਸਮਾਨ ਵਸਾਈ, ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ, ਸਤਿਗੁਰ ਨਾ ਸੇਵੈ ਮੂਰਖ ਅੰਦ ਗਵਾਰਾ, ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ, ਮਰਮਰ ਜੰਮੈ ਫਿਰ ਪਿਰਿਆਵੈ, ਜੰਮਦਰ ਝੂਟਾਂ ਖਾਵਣਿਆ, ਸ਼ਬਦ ਹੈ ਸਾਧ ਜਾਣੈ ਤਾਂ ਆਪ ਪਛਾਣੈ, ਨਿਰਮਲ ਬਾਣੀ ਸ਼ਬਦ ਵਖਾਣੈ, ਸੱਚੇ ਸਿਵ ਸਦਾ ਸੁਖ ਪਾਇਨ, ਨਉ ਨਿਧ ਨਾਮ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ, ਸਤਸੰਗਤ ਬਹਿ ਹਰ ਗੁਣ ਗਾਇਆ, ਆਨਦਿਨ ਹਰ ਸਾ ਲਾਹੈ ਸਾਚਾ, ਨਿਰਮਲ ਨਾਦ ਵਜਾਵਣਿਆ, ਮਨਮੁਖ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਵਨ ਦੁੱਖ ਲਾਗੈ ਭਾਰਾ, ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣਿਆ, ਸੱਚਾ ਸਾਹਿਬੈ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਅਧਾਰਾ, ਨਾਨਕ ਨਾ ਮਿਲੈ ਵਡਿਆਈ, ਦੁੱਖ ਸੁੱਖ ਸਮਕਰ ਜਾਣਿਆ, ਮਾਝ ਮਹਲਾ ਤੀਜਾ। ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨਾਂ ਮੈਂ ਸਭ ਭਰਮ ਭੁਲਾਣੀ, ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਏ ਨਾ ਪਾਵਣਿਆ, ਹਉਂ ਵਾਰੀ ਜੀਓ ਵਾਰੀ ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰਭਗਤੀ ਪਾਈਐ, ਸਹਿਜੇ ਮਨ ਵਸਾਵਣਿਆ, ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸ਼ਾ ਕਰ ਲਾਗੈ ਤਿਹਾ ਫਲ ਪਾਏ, ਸਤਿਗੁਰ ਦਾਤਾ ਸਭਨਾ ਵਥੂਕਾ, ਪੂਰੇ ਭਾਗ ਮਿਲਾਵਣਿਆ, ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੈ ਪਾਏ, ਤੱਟ ਤੀਰਥ ਦਿਸ਼ੰਤਰ ਭਵੈ ਹੰਕਾਰੀ, ਹੋਰ ਵਧੇਰੇ ਹਉ ਮੈਂ ਮਿਲ ਲਾਵਣਿਆ, ਸਤਿਗੁਰ ਸੇਵੇ ਤਾਂ ਮਰ ਜਾਏ, ਜੀਵਤ ਮਰੈ ਹਰ ਸਿਉਂ ਚਿਤ ਲਾਏ, ਹਰ ਨਿਰਮਲ ਸੱਚ ਮੈਲਣ ਲਾਗੈ, ਸਤ ਲਾਗੈ ਮੈਲ ਗਵਾਵਣਿਆ, ਵਾਜਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਾਹੇ ਪਚਾਵਣਿਆ, ਮੁਕਤੇ ਸੇਵੇ ਮੁਕਤਾ ਹੋਵੈ, ਹਉ ਮੈਂ ਮਮਤਾ ਸ਼ਬਦੇ ਖੋਵੈ, ਆਨਦਨ ਹਰ ਜੀਉ ਸੱਚਾ ਸੇਵੀ, ਪੂਰੇ ਭਾਗੁਰ ਪਾਵਣਿਆ, ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚਾ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ, ਸਦਾ ਹਜ਼ੂਰ ਦੂਰ ਨਾ ਜਾਣੋ, ਗੁਰਸ਼ਬਦੀ ਹਰਿ ਅੰਤਰ ਪਛਾਣੋ, ਨਾਨਕ ਨਾ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਝ ਮਹਲਾ ਤੀਜਾ। ਇੱਥੇ ਸਾਚੇ ਸੋ ਆਗੈ ਸਾਚੀ, ਮਨ ਸੱਚਾ ਸੱਚਾ ਸ਼ਬਦ ਰਾਚੀ, ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ, ਹਉਂ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੈ ਸੱਚ

ਸਮਾਵੈ ਸੱਚੇ ਕੇ ਗੁਣ ਗਾਵਣ ਆ ਰਹਾਉ। ਪੰਡਤ ਪੜੈ ਸਾਧ ਨਾ ਪਾਵੈ, ਦੂਜੇ ਭਾਏ ਮਾਇਆ ਮਨ ਭਰਮਾਵੈ। ਮਾਇਆ ਬੋ ਸਭ ਸੁਧ ਗਵਾਈ, ਕਰੇ ਅਵਗੁਣ ਪਛਤਾਵਣਿਆ। ਸਤਿਗੁਰ ਮਿਲੇ ਤਾਂ ਤਤ ਪਾਈ, ਹਰ ਕਾ ਨਾਮ ਮਨ ਵਸਾਈ। ਸ਼ਬਦ ਮਰਿਆ ਮਨ ਮਾਰੇ, ਆਪਣਾ ਮੁਕਤੀ ਕਾ ਦਰ ਪਾਵਣਿਆ। ਕਿਲਵੇ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰਖੈ ਔਰ ਧਾਰੇ। ਸਾਚਰਤੀ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ। ਅੰਤਰ ਰਤਨ ਮਿਲੈ ਮਿਲਾਇਆ, ਤ੍ਰਿਬਿਧ ਮਨਸਾ ਤ੍ਰਿਬਿਧ ਮਾਇਆ। ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਰ ਕੀ ਸਾਰ ਨ ਪਾਵਣਿਆ। ਆਪੇ ਰੰਗੇ ਰੰਗ ਚੜ੍ਹਾਈ, ਸੇਜਨ ਰਾਤੇ ਗੁਰ ਸ਼ਬਦ ਰੰਗਾਈ। ਹਰ ਰੰਗ ਚੜ੍ਹਿਆ ਅਤ ਅਪਾਰਾ, ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿਦ ਸਿਰ ਸਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਗੁਰਮੁਖ ਕਾਰ ਸਚ ਕਮਾਵੈ, ਸੱਚੇ ਸਚ ਸਮਾਵਣਿਆ। ਗੁਰਮੁਖ ਥਾਪੇ ਥਾਪਿਓ ਥਾਪੇ, ਗੁਰਮੁਖ ਜਾਤ ਪਰ ਸਭ ਆਪੇ। ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਬਾਜ ਮਹਲਾ ਤੀਜਾ, ਉਤਪਤ ਪਰ ਲਓ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਗੁਰਮੁਖ ਹੋਵੇ ਸਭ ਆਪੇ ਸੱਚਾ, ਗੁਰਮੁਖ ਉਪਾਏ ਸਮਾਵਣਿਆ। ਹਉ ਵਾਰੀ ਜੀਉ ਵਾਰੀ, ਗੁਰਪੂਰਾ ਮਨ ਵਸਾਵਣਿਆ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ ਰਹਾਉ। ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਨ ਬਸੰਤਰ ਖੇਲੇ ਵਡਾਣੀ। ਸੋ ਨਿਗੋਰਾ ਜੋ ਮਰਮਰ ਜੰਮੈ, ਨਿਗੁਰੇ ਆਵਣ ਜਾਵਣਿਆ। ਤਿੰਨ ਕਰਤਾ ਇੱਕ ਖੇਲ ਰਚਾਇਆ, ਕਾਇਆ ਸਰੀਰਾ ਵਿੱਚ ਸਭ ਕੁਛ ਪਾਇਆ। ਸ਼ਬਦ ਭੇਰ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸ਼ਾਹ ਸੱਚੀ ਬਣ ਜਾਰੀ, ਸੱਚ ਬਣੰਜੈ ਗੁਰ ਹੀ ਤੇ ਅਪਾਰੀ। ਸੱਚ ਵਿਹਾਜੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਬਿਨ ਰਾਸ਼ੀ ਕੋ ਵੱਥ ਕਿਉਂ ਪਾਏ, ਮਨਮੁਖ ਭੂਲੇ ਲੋਕ ਸਭਾਏ। ਬਿਨ ਰਾਸ਼ੀ ਸਭ ਖਾਲੀ ਚੱਲੇ, ਖਾਲੀ ਜਾਇ ਦੁਖ ਭਾਵਣਿਆ। ਇੱਕ ਸੱਚ ਮਨੰਜੈ ਗੁਰ ਸ਼ਬਦ ਪਿਆਰੇ, ਆਪ ਤਰੈ ਸਗਲੀ ਕੁਲ ਤਾਰੇ। ਆਏ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਕੰਦੇ ਫਿਰੈ ਬਿਤਾਲੇ। ਜਿੱਥੇ ਵੱਥ ਹੋਵੇ ਤਿੱਥੋਂ ਕੋਏ ਨਾ ਪਾਵੇ, ਮਨਮੁਖ ਭਰਮ ਭੁਲਾਵਣਿਆ। ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿ ਸੁਖ ਪਾਏ। ਨਾਨਕ ਨਾਮ ਮਿਲਿਆ ਵਡਿਆਈ, ਆਪੇ ਸੁਣ ਸੁਣ ਧਿਆਵਣਿਆ। ਮਾਝ ਮਹਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚਿਤੋ ਅੰਤ ਹੋਏ ਸਿਖਾਈ। ਹਰ ਅਗਾਮਿਆ ਗੁਚਰਨਾ ਤੇ ਅਜੋਨੀ, ਸਤਿਗੁਰ ਕੈ ਪਾਏ ਪਾਵਣਿਆ। ਹਉ ਵਾਰੀ ਜੀਉ ਵਾਰੀ, ਆਪ ਨਿਵਾਰਣਿਆ। ਆਪ ਗਵਾਏ ਧਾਰ ਪਾਈ, ਹਰਸੋ ਸਹਿ ਸਮਾਵਣਿਆ ਰਹਾਉ। ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਬਿਨ ਭਾਗਾਂ ਗੁਰ ਪਾਈਐ ਨਾਹੀ, ਸ਼ਬਦ ਮੇਲ ਬਲਾਵਣਿਆ। ਗੁਰਮੁਖ ਲਿਪਤ ਰਹਿ ਸੰਸਾਰੀ, ਗੁਰ ਕੈ ਤੱਕੀਐ ਨਾਮ ਆਧਾਰੀ। ਗੁਰਮੁਖ ਜੋਰ ਕਰੀ ਕਹਿ ਤਿਸ ਨੂੰ ਆਪੇ, ਖੱਪ ਦੁੱਖ ਪਾਵਣਿਆ। ਮਨਮੁਖਨ ਦੇ ਸ਼ੁੱਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬੋ ਭਾਰ ਉਠਾਵੇ, ਬਿਨ ਮਜ਼ੂਰੀ ਭਾਰ ਪਹੁੰਚਾਵਣਿਆ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ। ਜਿਹੀ ਵਾਸ਼ਨਾ ਪਾਏ ਤੇ ਹੀ ਵਰਤੈ ਵਾਸੂਵਾਸ ਜਨਾਵਣਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਅਗਮੈ ਪਾਰਾ। ਦੁਖੀ ਨਿਤ ਪਿਰਿਆ ਬਿਲਾਂ ਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ। ਜਿਨ ਕੀਤੇ ਸੋਈ ਬਿਧ ਜਾਣਾ, ਆਪ ਕਰੇ ਤਾਂ ਹੁਕਮ ਪਛਾਣੈ। ਜਿਹਾ ਅੰਦਰ ਪਾਏ ਤਿਹਾ ਵਰਤੈ, ਆਪੇ ਬਾਹਰ ਪਾਵਣਿਆ। ਤਿਸ ਬਾਜੋ ਮੈਂ ਸੱਚੇ ਹੋਰ ਨਾ ਕੋਈ, ਤਿਸ ਬਾਜੋ ਸੱਚੇ ਮੈਂ ਹੋਰ ਨਾ ਕੋਈ। ਜਿਸ ਲਾਏ ਲਾਏ ਸੋ ਨਿਰਮਲ ਹੋਈ, ਨਾਨਕ ਨਾ ਵਸੈ ਘਟੰਤਰ, ਜਿਸ ਦੇ ਵੈ ਸੋ ਪਾਵਣਿਆ। ਬਾਜ ਮਹਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ, ਹਉ ਮੈਂ ਮੀਰਾ ਸਭ ਦੁੱਖ ਗਵਾਏ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਹਉ ਵਾਰੀ ਜੀਉ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣਿਆ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ ਰਹਾਉ। ਅੰਮ੍ਰਿਤ ਬੋਲੈ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ। ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾਂ ਆਖ ਸੁਣਾਵਣਿਆ। ਅੰਮ੍ਰਿਤ ਰੰਗਰਤਾ ਲਿਵਲਾਏ, ਅੰਮ੍ਰਿਤ ਗੁਰਪ੍ਰਸਾਦੀ ਪਾਏ। ਅੰਮ੍ਰਿਤ ਰਸਨਾ ਬੋਲੈ ਦਿਨ ਰਾਤੀ, ਮੰਤਨੀ ਅੰਮ੍ਰਿਤ ਵੀ ਆਵਣਿਆ। ਜੋ ਕਿਛ ਕਰੈ ਸੋ ਚਿਤ ਨ ਹੋਈ, ਸੋ ਕਿਛ ਕਰੈ ਜੋ ਚਿਤ ਨ ਹੋਈ। ਤਿਸ ਦਾ ਹੁਕਮ ਮੇਟ ਨਾ ਸਕੈ ਕੋਈ, ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀਆ ਬਣਿਆ। ਅਜਬ ਕੰਮ ਕਰਤੇ ਹਰ ਕੀਰੇ, ਇਹ ਮਨ ਭੁੱਲਾ ਜਾਂਦਾ ਫੇਰੇ। ਅੰਮ੍ਰਿਤ ਬਾਣੀ ਸਿਉਂ ਚਿਤ ਲਾਏ, ਅੰਮ੍ਰਿਤ ਸ਼ਬਦ ਬਜਾ ਬਣਿਆ। ਖੋਟੇ ਖਰੇ ਤੁਧੇ ਆਪੇ ਉਪਾਏ, ਤੁਧੇ ਆਪੇ ਪਰਖੇ ਲੋਕ ਸਬਾਏ। ਖਰੇ ਪਰਖ ਖਜਾਨੇ ਪਾਏ ਹੈ, ਖੋਟੇ ਭਰਮ ਭੁਲਾਵਣਿਆ। ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰਪ੍ਰਸਾਦੀ ਸ਼ਬਦ ਸਲਾਹੀ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪੀਆ ਬਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੇਂ ਹਿਰਦੈ ਸਮਾਣੀ। ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ,
ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ ਮਾਝ ਮਹਲਾ ਤੀਜਾ ਅੰਮ੍ਰਿਤ ਵਰਸੈ ਸਹਿ ਸੁਭਾਏ ਗੁਰਮੁਖ ਬਿਰਲਾ ਕੋਈ ਜਨ ਪਾਈ ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ ਹਉਂ ਵਾਰੀ ਜੀਉ ਵਾਰੀ ਗੁਰਮੁਖ ਅੰਮ੍ਰਿਤ ਪੀਆਵਣਿਆ ਰਸਨਾ ਰਸ ਚਾਕ ਸਦਾ ਰਹਿ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਇੱਕ ਸਿਉਣ ਬੁਲਾਏ ਨਦਰ ਕਰੇ ਤਾਂ ਹਰ ਗੁਣ ਗਾਵੈ ਨਦਰੀ ਸਚ ਸਮਾਵਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੇ ਹੈ ਕਣੇਰੀ ਤੋਇ ਤੇ ਬਾਹਰ ਕਿਛ ਨਾ ਹੋਵੈ ਗੁਰਮੁਖ ਸੋਝੀ ਭਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ ਗੁਰ ਕਿਰਪਾ ਤੇ ਭਾਵਣਿਆ ਸਤਿਗੁਰ ਸੇਵੈ ਸੋ ਜਨ ਸੋ ਹੈ ਅੰਮ੍ਰਿਤ ਨਾ ਮੰਤਰ ਮਨ ਮੋਹੈ ਅੰਮ੍ਰਿਤ ਮਨ ਤਨ ਬਾਣੀ ਰੱਤਾ ਅੰਮ੍ਰਿਤ ਸਹਿ ਸੁਣਾ ਬਣਿਆ ਮਨਮੁਖ ਭੂਲਾ ਦੂਜੇ ਭਾਈ ਖਵਾਏ ਨਾਮ ਨਾ ਲੇਵੈ ਮਰੈ ਬਿਖਾਏ ਅਨ ਦਿਨ ਸਦਾ ਵਿਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੈ ਜਿਸਨੂੰ ਆ ਪਿਆਏ ਗੁਰਪ੍ਰਸਾਦੀ ਸਹਿਜ ਲਿਬਲਾਏ ਪੂਰਨ ਪੂਰਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰ ਜੀ ਤਨੇ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸਚ ਸਮਾਵਣਿਆ ਮਾਝ ਮਹਲਾ ਤੀਜਾ ਸੇ ਸਤ ਲਾਗੇ ਜੋ ਤਰਭਾਏ ਸਦਾ ਸਚ ਸੇਵੈਂ ਸਹਿਜ ਸੁਭਾਏ ਸੱਚਾ ਸ਼ਬਦ ਸੱਚਾ ਸਲਾਹੀ ਸੱਚਾ ਮੇਲ ਮਲਾਵਣਿਆ ਹਉ ਵਾਰੀ ਜੀਉ ਵਾਰੀ ਸਚ ਸਲਾਹਣਿਆ ਸਚ ਧਿਆਇਨ ਸੇ ਸਚ ਰਾਤੇ ਸੱਚੇ ਸਚ ਸਮਾਵਣਿਆ ਰਹਾਉ ਜਾਂ ਦੇਖਾਂ ਸੱਚ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸਚ ਰਾਤੀ ਸੱਚ ਸੌਣ ਆਖ ਵਖਾਣਿਆ ਮਨ ਸ਼ਾਧਾਰ ਸਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨੇ ਚਲੋ ਨਿਜਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਨ ਸੱਚੀ ਦੇ ਵਿਲਾਗੀ ਹਰਨਾਮ ਸੰਭਲੈ ਸਿਵੜ ਭਾਗੀ ਉਹ ਸੱਚਾ ਸ਼ਬਦ ਆ ਮਿਲਾਏ ਸਤਸੰਗਤ ਸਤਿਗੁਣ ਗਾਵਣਿਆ ਲੇਖਾ ਪੜ੍ਹੀਏ ਜੇ ਲੇਖੇ ਵਿੱਚ ਹੋਵੇ ਉਹ ਅਗਾਮਿਆ ਗੋਚਰ ਸ਼ਬਦ ਸ਼ੁੱਧ ਹੋਵੇ ਅਨ ਦਿਨ ਸੱਚ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜਥਾ ਕੇ ਸ਼ਾਂਤ ਨਾ ਆਈ ਤ੍ਰਿਸ਼ਨਾ ਜਾਲੀ ਸੁਧ ਨਾ ਕਾਈ ਬਿਖ ਬਿਹਾਜਾ ਬਿਖ ਮੋਪਿਆਸੇ ਕੂੜ ਬੁਰ ਬਿਖਾਵਣਿਆ ਗੁਰਪ੍ਰਸਾਦੀ ਇੱਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਇੱਕੋ ਨਾ ਵਰਤੈ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਝ ਮਹਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੇ ਮਰ ਮਰ ਜੰਮੈ ਫਿਰ ਭਵੈ ਕਣੇਰੇ ਤੂੰ ਇੱਕੋ ਨੇ ਚਲਿਆ ਗੰਮਿਆ ਪਾਰ ਗੁਰਮਤੀ ਬੂਝ ਬੁਝਾਵਣਿਆ ਹਉ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਸਰੂਪ ਨਾ ਰੇਖਿਆ ਵਰਨਾ ਕੋਈ ਗੁਰਮਤੀਆਂ ਬੁਝਾਵਣਿਆ ਰਹਾਉ ਸਭ ਏਕਾ ਜੋਤ ਜਾਣਿਆ ਜੇ ਕੋਈ ਸਤਿਗੁਰ ਸੇਵੈ ਪ੍ਰਗਟ ਹੋਈ ਗੁਪਤ ਪਰਗ ਵਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸ਼ਨਾ ਗਨਜਲੈ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰਾ ਮਰਮਰ ਜਨਮੈ ਪਤ ਗਵਾਏ ਆਪਣੀ ਬਿਰਤਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਬਿਰਲਾ ਬੁਗ ਜੈ ਆ ਮਾਰੇ ਤੰਤਰ ਭਵਨ ਸੂਝੈ ਫਿਰ ਉਹ ਮਰੈ ਨਾ ਮਰਨਾ ਹੋਵੈ ਸਹਿਜੇ ਸਹਿ ਸਮਾਵਣਿਆ ਮਾਇਆ ਮੈਂ ਫਿਰ ਚਿਤ ਨਾ ਲਾਏ ਗੁਰ ਕਾ ਸ਼ਬਦ ਸਦ ਰਹਿ ਸਮਾਈ ਸੱਚ ਸਲਾਹੀ ਸਭ ਘੜੇ ਅੰਤਰ ਸੱਚੋ ਸਹਿ ਸੁਹਾਵਣਿਆ ਸੱਚ ਸਲਾਹੀ ਸਦਾ ਹਜ਼ੂਰੇ ਗੁਰ ਕੈ ਸ਼ਬਦ ਰਹਿਆ ਭਰ ਪੂਰੇ ਗੁਰਪ੍ਰਸਾਦੀ ਸੱਚ ਨਦਰੀ ਆਵੈ ਸੱਚੇ ਹੀ ਸੁਖ ਭਾਵਣਿਆ ਸੱਚਮਨ ਅੰਦਰ ਸਮਾਏ ਸਦਾ ਸੱਚ ਨਹੀਂ ਚਲੇ ਆਵੈ ਨਾ ਜਾਏ ਸੱਚੇ ਲਾਗੈ ਸੋਭਾ ਨਰਬਲ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਹੀ ਸਵਰਨਾ ਕੋਈ ਜਿਸ ਸੇਵਿਆ ਸਦਾ ਸੁਖ ਹੋਈ ਨਾਨਕ ਨਾਮਰਤੀ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਝ ਮਹਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋ ਸਾ ਮਾਏ ਸਮਾਣੀ ਨਿਰਮਲ ਬਾਣੀ ਹਰ ਸਾ ਲਾਹੀ ਜਾ ਪਰ ਨਿਰਮਲ ਮੈਲ ਗਵਾ ਬਣਿਆ ਹਉ ਵਾਰੀ ਜੀਉ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾਂ ਬਿਠਾਵਣਿਆ ਰਹਾਉ ਨਿਰਮਲ ਨਾ ਵਸਿਆ ਮਨ ਆਏ ਮੰਤਨ ਨਿਰਮਲ ਮਾਇਆ ਬੋ ਗਵਾਏ ਨਿਰਮਲ ਗੁਣ ਗਾਵੈ ਨਿਤ ਸਾਚੇ ਹੇ ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆ ਮੂਆ ਤਿੱਥੈ ਮੂਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ ਹਉਮੈ ਮੈਲ ਗੁਰ ਸ਼ਬਦੇ ਧੂਵੈ ਨਿਰਮਲ ਬਾਜੈ ਅਨਹਤਨ ਬਾਣੀ ਦਰ ਸੱਚੈ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨੁਆ ਹਰ ਸ਼ਬਦ ਪਰੋਵੈ ਨਿਰਮਲ ਨਾਮ ਲੱਗੇ ਬੜ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋ ਹੈ ਨਿਰਮਲ ਨਾਮ ਮਨ ਤਨ ਬੋ ਹੈ ਸੱਚ ਬਾਣੀ ਮਲ ਕਦੇ ਨਾ ਲੱਗੈ ਮੋ ਕੁਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੇ ਭਾਏ ਮੈਲਾ ਚੌਂਕਾ ਮੈਲੈ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨਮੁਖ ਮੈਲ ਦੁੱਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਭਾਏ ਸੇ ਨਿਰਮਲ ਜੋ ਹਰ ਸਾਚੇ ਭਾਏ ਨਾਨਕ ਨਾਮ ਸਹਿ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਝ ਮਹਲਾ ਤੀਜਾ
ਗੋਬਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸ਼ਾ ਮਨ ਉਜਲ ਸਦਾ ਮਖਸੂ ਹੈ ਉਜਲ ਨਾਮ ਧਿਆਵਣਿਆ ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੇ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਬਿੰਦ ਗਾਵੇ ਸਹਿ ਸੁਭਾਏ ਗੁਰ ਕਿਰਪਾ ਉਜਲ ਹਉਮੈ ਬਲ ਜਾਈ ਸਦਾ ਆਨੰਦ ਰਹੇ ਭਗਤ ਕਹੇ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਬਨੁਆ ਨਾਚੈ ਭਗਤ ਰੜਾਏ ਗੁਰ ਕੈ ਸ਼ਬਦ ਮਨੈ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਈ ਸ਼ਬਦੇ ਨਿਰਤ ਕਰਾਵਣਿਆ ਉੱਚਾ ਕੂਕੇ ਤਨੈ ਪਛਾੜੀ ਮਾਇਆ ਮੋਹ ਜੋਇਆ ਜਮਕਾਲੇ ਮਾਇਆ ਮੋਹ ਇਸ ਮਨੈ ਨਚਾਈ ਅੰਤਰ ਕਪਟ ਦੁੱਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਈ ਮੰਤਨ ਰਤਾ ਸਹਿ ਸੁਭਾਈ ਬਾਣੀ ਵਜੈ ਸ਼ਬਦ ਵਜਾਏ ਗੁਰਮੁਖ ਭਗਤ ਥਾਂਏ ਪਾਵਣਿਆ ਬਹੁਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜ ਬੰਧ ਨਾਚੈ ਦੂਜੇ ਭਾਈ ਦੁੱਖ ਪਾਵਣਿਆ ਜਿਸ ਅੰਤਰ ਪ੍ਰੀਤ ਲਗੈ ਸੋ ਮੁਕਤਾ ਇੰਦਰੀ ਵਸੈ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰ ਧਿਆਈ ਇਹ ਭਗਤ ਹਰ ਭਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਏ ਗੁਰਚਰਣੀ ਚਿਤ ਲਾਵਣਿਆ ਬਾਜ ਮਹਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚਾ ਰਹਿ ਦੁੱਖ ਵਿਹੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿ ਸਮਾਦ ਲਗਾਵਣਿਆ ਜੋ ਹਰ ਸੇਵੈ ਸੀ ਸਦਾ ਸੁਹੈ ਸ਼ੁਭਾ ਸੁਰ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰਾ ਮਨ ਭਾਏ ਸੱਚ ਬਾਣੀ ਤੁਦੈ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲਿਆ ਦਾ ਚੁੱਕੈ ਫੀਰਾ ਜਾਂ ਤੁਰ ਭਾਵੈ ਤਾਂ ਨਾ ਇਹ ਰਚਾਵੈ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰ ਸੁਖ ਸਭ ਹੋ ਗਵਾਇਆ ਇੱਕ ਸਿਉਂ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾ ਬਣਿਆ ਭਗਤ ਰੰਗ ਰਾਤੀ ਸਰਾਤੀ ਰਚਾਏ ਨਾਉ ਨਿਧ ਨਾਮ ਵਸਿਆ ਮਨ ਆਈ ਪੂਰਾ ਭਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਿਲਾ ਬਣਿਆ ਤੂੰ ਦਇਆਲ ਸਦਾ ਸੁਖਦਾਤਾ ਤੂੰ ਆਪੇ ਮਿਲੈ ਗੁਰਮੁਖ ਜਾਤਾ ਤੂੰ ਆਪੇ ਦੇਵੈ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੀ ਤੁਰ ਸਾਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਇੱਕ ਸਿਮਨ ਰਹਿ ਸਮਾਈ ਮਨ ਮੰਨਿਆ ਮਨੈ ਸਲਾਵਣਿਆ ਗੁਰਮੁਖ ਹੋਵੈ ਸੁ ਸਲਾਹੀ ਸਾਚੇ ਠਾਕੁਰ ਵੇ ਪ੍ਰਵਾਹੀ ਨਾਨਕ ਨਾਮ ਸਹਿ ਮਨ ਅੰਤਰ ਗੁਰ ਸ਼ਬਦੀ ਹਰ ਮੇਲਾ ਬਣਿਆ ਮਾਜ ਮਹਲਾ ਤੀਜਾ ਤੇਰੇ ਭਗਤ ਸੋ ਹੈ ਸਾਚਾ ਦਰਬਾਰੀ ਗੁਰ ਕਹਿ ਸ਼ਬਦ ਨਾਮ ਸੰਵਾਰੀ ਸਦਾ ਆਨੰਦ ਰਹਿ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਓ ਵਾਰੀ ਹਉ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਉ ਸੱਚਾ ਉੱਚਾ ਉੱਚਾ ਹਉਮੈ ਮਾਰ ਮਿਲਾਵਣਿਆ ਰਹਾਉ ਹਰ ਜੀਉ ਸਾਚਾ ਸਾਚੀ ਨਾਈ ਗੁਰਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲਿਆ ਸੀ ਵਿਛੜੈ ਨਾਹੀ ਸਹਿਜੇ ਸੱਚ ਸਮਾਵਣਿਆ ਤੁਝ ਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿਆ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਪਾਈ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਕਮਾਵਣਿਆ ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਉ ਭਰਮ ਭੂਲੇ ਜਿਉਂ ਸੁਨੇ ਘਰ ਕਾਉਂ ਹਲਤ ਪਲਤ ਤਿੰਨੀ ਦੁਵੇਂ ਗਵਾਏ ਦੁੱਖੇ ਦੁੱਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਸਕ ਹੋਈ ਦੂਜੇ ਭਾਏ ਸੁੱਖ ਪਾਏ ਨਾ ਕੋਈ ਕੂੜ ਲਿਖੈ ਅਤੇ ਕੂੜ ਕਮਾਵੈ ਜਲ ਜਾਵੇਂ ਕੂੜ ਚਿਤਲਾਵਣਿਆ ਗੁਰਮੁਖ ਸੱਚੋ ਸੱਚ ਲਿਖੈ ਵਿਚਾਰ ਸਿਜਨ ਸੱਚੇ ਪਾਵੈਂ ਮੁਖ ਦੁਆਰ ਸੱਚ ਕਾਗਦ ਕਲਮ ਸੁਆਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਬੰਤਰ ਬੈਠਾ ਵੇਖੈ ਗੁਰਪ੍ਰਸਾਦੀ ਮਿਲੈ ਸੋਈ ਜਨ ਲਿਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਬਾਜ ਮਹਲਾ ਤੀਜਾ ਆਤਮ ਰਾਮ ਪ੍ਰਕਾਸ਼ ਗੁਰ ਤੇ ਹੋਵੈ ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ ਮਨ ਨਿਰਮਲੇ ਅੰਦਨ ਭਗਤੀ ਰਾਤਾ ਅਨਦਨ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾਂ ਭਗਤ ਕਰਾਵਣਿਆ ਤਿਨਾ ਭਗਤ ਜਨਾ ਕੋ ਸਾਧ ਨਮਸਕਾਰ ਕੀਜੈ ਜੋ ਅਨਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਏ ਜਿਤ ਭਾਵੈ ਤਤਕਾਰ ਲਾਏ ਪੂਰੇ ਭਾਗ ਗੁਰਸੇਵਾ ਹੋਵੈ ਗੁਰਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਛ ਪਾਏ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿ ਸਮਾਵਣਿਆ ਬਹੁ ਕਰਮ ਕਮਾਵੈ ਮੁਕਤ ਨ ਪਾਏ ਦੇਸ਼ੰਤਰ ਭਵੈ ਦੂਜੈ ਭਾਏ ਖੁਆਏ ਦਿਰਤਾ ਜਨਮ ਗਵਾਇਆ ਕਪਟੀ ਬਿਨ ਸ਼ਬਦੈ ਦੁੱਖ ਪਾਵਣਿਆ ਤਾਪਤ ਰਾਖੈ ਠਾਕਰ ਹਾਏ ਗੁਰਪ੍ਰਸਾਦੀ ਪਰਮ ਪਦ ਪਾਈ ਸਤਿਗੁਰੇ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੁੱਬੇ ਕੂੜ ਬੋਲ ਵੇਖਾਂ ਬਣਿਆ ਇਸ ਤਨਮੈ ਮਨ ਕੋ ਗੁਰਮੁਖ ਦੇਖੈ ਭਾਈ ਭਗਤ ਜਾਂ ਹਉਮੈ ਸੁਖ ਹੈ ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ ਤਿੰਨ ਭੀ ਤਨਮੈ ਮਨ ਨਾ ਦਿਖਾਵਣਿਆ
ਆਪ ਕਰਾਏ ਕਰਤਾ ਸੋਈ, ਹੋਰ ਕੀ ਕਰੇ ਕੀਤਿਆ ਕਿਆ ਹੋਈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਮਹਾਜ ਮਹਲਾ ਤੀਜਾ, ਇਸ ਗੁਫਾ ਮੈਂ ਅਖੁੱਟ ਭੰਡਾਰਾ, ਤਿਸ ਵਿੱਚ ਵਸਾ ਹੈ ਹਰਾ ਲੱਖ ਪਾਰਾ। ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀਆਂ ਬੁਝਾਵਣਿਆ। ਹਉ ਵਾਰੀ ਜੀਉ ਵਾਰੀ, ਅੰਮ੍ਰਿਤ ਨਾਮ ਮਨ ਵਸਾਵਣਿਆ। ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪਿਆਵਣਿਆ। ਰਹਾਉ ਹਉ ਮੈਂ ਮਾਰ ਬਜਰ ਕਪਾਟ ਖੁਲਾਇਆ, ਨਾਮਿਆਂ ਬੋਲੇ ਗੁਰ ਪ੍ਰਸਾਦੀ ਪਾਇਆ। ਬਿਨ ਸ਼ਬਦੈ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਸਰੀਰੋਂ ਭਾਲਣ ਕੋ ਬਾਹਰ ਜਾਈ, ਨਾਮ ਨ ਲਹਿ ਬਹੁਤ ਵਿਗਾਰ ਦੁਖ ਪਾਈ। ਮਨ ਮੁਖਨ ਦੇ ਸੂਝੇ ਨਾਹੀ, ਫਿਰ ਘੇਰਾਏ ਗੁਰਮੁਖਵਤ ਪਾਵਣਿਆ। ਗੁਰਪ੍ਰਸਾਦੀ ਸੱਚਾ ਹਰ ਪਾਈ, ਮੰਤਨ ਵੀ ਕਹਿ ਹਉ ਮੈਂ ਮਿਲ ਜਾਈ। ਬੈ ਸੁਥਾਨ ਸਹਰ ਗੁਣ ਗਾਵੈ, ਸੱਚਾ ਸ਼ਬਦ ਸਮਾਵਣਿਆ। ਨੌ ਦਰ ਠਾਕੇ ਧਾਵਤ ਰਹਾਏ, ਦਸਵੈ ਨਿਜ ਕਰ ਵਾਸਾ ਪਾਈ। ਉਥੈ ਅਨਹਦ ਸ਼ਬਦ ਵਜੈ ਨਰਾਤੀ, ਗੁਰਮਤੀ ਸ਼ਬਦ ਸੁਣਾ ਬਣਿਆ। ਬਿਨ ਸ਼ਬਦ ਅੰਤਰ ਅਨੇਰਾ, ਨਾ ਵਸਤ ਲਹੈ ਨਾ ਚੁਕੈ ਫੇਰਾ। ਸਤਿਗੁਰ ਹੱਥ ਕੁੰਜੀ, ਹੋਰਤ ਦਰ ਖੁੱਲੈ ਨਾਹੀ। ਗੁਰ ਪੂਰੇ ਭਾਗ ਮਿਲਾ ਬਣਿਆ, ਗੁਪਤ ਪ੍ਰਗਟ ਤੂੰ ਸਭਨੀ ਥਾਈ। ਗੁਰਪ੍ਰਸਾਦੀ ਮਿਲ ਸੋਝੀ ਪਾਈ, ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਵਸਾਵਣਿਆ। ਮਾਜ ਮਹਲਾ ਤੀਜਾ, ਗੁਰਮੁਖ ਮਿਲੈ ਮਿਲਾਏ ਆਪੇ। ਕਾਲ ਨ ਜੋਹੈ ਦੁੱਖ ਨਾ ਸੰਤਾਪੇ, ਹਉ ਮੈਂ ਮਾਰ ਬੰਧਨ ਸਭ ਤੋੜੈ। ਗੁਰਮੁਖ ਸ਼ਬਦ ਸੁਹਾਵਣਿਆ, ਹਉ ਵਾਰੀ ਜੀਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨੱਚੈ, ਹਰਸੇ ਤੀ ਚਿਤਲਾਵਣਿਆ। ਰਹਾਉ ਗੁਰਮੁਖ ਜੀਉ ਮਰੈ ਪ੍ਰਵਾਨ, ਅਰਜਨ ਚੀਜੈ ਸ਼ਬਦ ਪਛਾਣ। ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸਾ ਸਮਾਵਣਿਆ। ਗੁਰਮੁਖ ਹਰਦਰ ਸੁਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ। ਆਪ ਤਰੈ ਸਗਲੀ ਕੁਲ ਤਾਰੇ, ਗੁਰਮੁਖ ਜਨੂ ਸਵਾਰਣਿਆ। ਗੁਰਮੁਖ ਦੁੱਖ ਦਿਨ ਲੱਗੈ ਸਰੀਰ, ਗੁਰਮੁਖ ਹਉਮੈ ਚੁੱਕੈ ਪੀਰ। ਗੁਰਮੁਖ ਮਨ ਨਿਰਮਲ, ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੇ ਵਡਿਆਈ, ਗੁਰਮੁਖ ਗੁਣ ਗਾਵੈ ਸੁਭਾ ਪਾਈ। ਸਦਾ ਆਨੰਦ ਰਹਿ ਦਿਨਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਅਨ ਦਿਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਵਾਜਗੁਰੂ ਹੈ ਆਂਦੇ ਅੰਧਾਰਾ, ਜਮ ਕਾਲ ਗਰੱਠੇ ਕਰੈਂ ਪੁਕਾਰਾ। ਆਨੰਦਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਬੁੱਠਾ ਪਾਏ। ਨਾਨਕ ਨਾਮ ਮਿਲਿਆ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਬਾਜ ਮਹਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਖਾਏ ਸਤਿਗੁਰ ਪੂਰਾ। ਆਪੇ ਫਰ ਕੀਤੁਨ ਕਟੇ ਅੰਤਰ, ਆਪੇ ਬਣਤ ਬਣਾ ਬਣਿਆ। ਹਉ ਵਾਰੀ ਜੀਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਵਾਜਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾਉ ਤੂੰ ਆਪੇ ਸੋ ਹੈ, ਆਪੇ ਜਗ ਮੋਹ ਹੈ। ਤੂੰ ਆਪੇ ਨਦਰੀ ਜਗਤ ਭਰੋ ਹੈ, ਤੂੰ ਆਪੇ ਦੁੱਖ ਸੁੱਖ ਦੇਵੈਂ ਕਰਤੇ। ਗੁਰਮੁਖ ਕਰਦੇ ਖਾਵਣਿਆ, ਆਪੇ ਕਰਤਾ ਕਰੇ ਕਰਾਏ। ਆਪੇ ਸ਼ਬਦ ਗੁਰ ਮਨ ਵਸਾਈ, ਸ਼ਬਦੇ ਉਪਜੈ ਅੰਮ੍ਰਿਤ ਬਾਣੀ। ਗੁਰਮੁਖ ਸੁਣਾ ਬਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲਖ ਲਖਾਵਣਿਆ। ਆਪੇ ਮਾਇਆ ਆਪੇ ਛਾਇਆ, ਆਪੇ ਬੋਹ ਸਭ ਜਗਤ ਪਾਇਆ। ਆਪੇ ਗੁਣਦਾਤਾ ਗੁਣ ਗਾਵੈ, ਆਪੇ ਆਖ ਸੁਣਾ ਬਣਿਆ। ਆਪੇ ਕਰੇ ਕਰਾਏ ਆਪੇ, ਆਪੇ ਥਾਪ ਉਥਾਪੇ ਆਪੇ। ਤੁਝਤੇ ਬਾਹਰ ਕਛੂ ਨਾ ਹੋਵੈ, ਤੂੰ ਆਪੇ ਘਰ ਲਾ ਬਣਿਆ। ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਿਲਾਏ। ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾ ਬਣਿਆ। ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੈ ਕੋਈ। ਨਾਨਕ ਨਾਮ ਸੈਕਟ ਅੰਤਰ, ਆਪੇ ਵੇਖ ਵਿਖਾ ਲੈਣਿਆ। ਮਾਝ ਮਹਲਾ ਤੀਜਾ, ਮੇਰਾ ਪਰਬ ਭਰਪੂਰ ਰਿਹਾ ਸਭ ਥਾਈ। ਗੁਰਪ੍ਰਸਾਦੀ ਘਰ ਹੀ ਮੈਂ ਪਾਈ, ਸਦਾ ਸਰੇਮੀ ਇੱਕ ਮਨ ਧਿਆਈ। ਗੁਰਮੁਖ ਸੱਚ ਸਮਾ ਬਣਿਆ, ਹਉ ਵਾਰੀ ਜੀਉ ਵਾਰੀ, ਜਗ ਜੀਵਨ ਮਨ ਵਸਾਵਣਿਆ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮੁਖ ਸਹਿਜ ਸਮਾਵਣਿਆ। ਰਹਾਉ ਘਰ ਮੈਂ ਧਰਤੀ ਧੌਲ ਪਤਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਸਦਾ ਆਨੰਦ ਰਹੇ ਸੁਖਦਾਤਾ, ਗੁਰਮੁਖ ਸਹਿਜ ਸਮਾਵਣਿਆ। ਕਾਇਆ ਅੰਦਰ ਹਉ ਮੈਂ ਮੇਰਾ, ਜੰਮਣ ਮਰਨ ਚੁੱਕੇ ਫੇਰਾ। ਗੁਰਮੁਖ ਵੈ ਸੋ ਹਉ ਮੈਂ ਮਾਰੀ, ਸੱਚੋ ਸੱਚ ਧਿਆਵਣਿਆ। ਕਾਇਆ ਅੰਦਰ ਪਾਪੁਨ ਦੋਵੇਂ ਭਾਈ, ਦੋਹੀ ਮਿਲ ਕੇ ਸ੍ਰਿਸ਼ਟ ਉਪਾਈ। ਦੋਵੇਂ ਮਾਰ ਜਾਏ ਇਕਤ ਘਰ ਆਵੈ, ਗੁਰਮੁਖ ਸਹਿਜ ਸਮਾਵਣਿਆ। ਘਰ ਹੀ ਮੈਂ ਦੂਜੇ ਭਾਏ ਅਨੇਰਾ, ਚਾਨਣ ਹੋਵੈ ਛੁੱਡੈ ਹਉ ਮੈਂ ਮੀਰਾ। ਪ੍ਰਗਟ ਸ਼ਬਦ ਹੈ ਸੁਖਦਾਤਾ, ਆਨੰਦ ਹੈ ਨਾਮ ਧਿਆਵਣਿਆ। ਅੰਤਰ ਜੋਤ ਪ੍ਰਗਟ ਪਾਸਾਰਾ, ਗੁਰਸਾਖੀ ਮਿਟਿਆ ਅੰਧਿਆਰਾ। ਕਮਲ ਵਿਗਾਸ ਦਾ ਸੁਖ ਪਾਇਆ, ਜੋਤੀ ਜੋਤ ਮਿਲਾ ਬਣਿਆ। ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ।
ਗੁਰਮੁਖ ਬਣ ਜੇ ਸਦਾ ਵਪਾਰੀ, ਲਾਹ ਨਾਮ ਸਦ ਪਾਵਣਿਆ, ਆਪੇ ਵੱਤ ਰਾਖੈ ਆਪੀ ਦੀਏ, ਗੁਰਮੁਖ ਬਣ ਜੇ ਕੇਈ ਕੇ, ਨਾਨਕ ਜਿਸ ਨਦਰ ਕਰੀ ਸੁ ਪਾਏ, ਕਰ ਕਿਰਪਾ ਮਨ ਵਸਾਵਣਿਆ, ਮਾਝ ਮਹਲਾ ਤੀਜਾ, ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ, ਹਰ ਨਿਰਮਲ ਸਦਾ ਸੁਨ ਗੁਣਦਾਤਾ, ਹਰ ਗੁਣਮੈ ਆਪ ਸਮਾਵਣਿਆ, ਆਉ ਵਾਰੀ ਜੀਉ ਵਾਰੀ, ਸਤ ਸੱਚਾ ਹਿਰਦੈ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ, ਰਹਾਉ ਆਪੇ ਗੁਰਦਾਤਾ ਕਰਮ ਵਧਾਤਾ, ਸੇਵਕ ਸਿਵੈ ਗੁਰਮੁਖ ਹਰ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੁਹਾਇਆ, ਗੁਰਮਤ ਹਰ ਕਸ ਪਾਵਣਿਆ, ਇਸ ਗੁਫਾ ਮੈਂ ਕਥਾਨ ਸੁਹਾਇਆ, ਪੂਰੇ ਗੁਰ ਹਉ ਮੈਂ ਭਰਮ ਚੁਕਾਇਆ, ਅਨ ਦਿਨ ਨਾਮ ਸਲਾਹਨ ਨਗਰਾਤੇ, ਗੁਰ ਕਿਰਪਾ ਤੇ ਪਾਵਣਿਆ, ਗੁਰ ਕੈ ਸ਼ਬਦੇ ਗੁਫਾ ਵਿਚਾਰੀ, ਨਾਮ ਨਿਰੰਜਨੀ ਅੰਤਰ ਵਸੈ ਮੁਰਾਰੀ, ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਜਮ ਜਗਾਤੀ ਦੂਜੇ ਭਾਇ ਕਰ ਲਾਏ, ਨਾਮੋ ਭੁੱਲੇ ਦੇ ਸਜਾਏ, ਘੜੀ ਮੋਹਤ ਕਾਲੀ ਖਾਲੀ ਵੈ, ਰੱਤੀਓ ਮਾਸਾ ਤੋਲ ਕਢਾਵਣਿਆ, ਭੇਈ ਜਿਹੜਾ ਪ੍ਰਚਿਤੇ ਨਾ ਹੀ, ਦੂਜਾ ਮੁੱਠੀ ਰੋਵੈ ਤਾਂ ਹੀ, ਖਰੀ ਕੁਆਲੀ ਕਰੂਪ ਕੁਲੱਖਣੀ, ਸੁਪਨੇ ਫਿਰ ਨਹੀਂ ਪਾਵਣਿਆ, ਭੇਈ ਜਿਹੜਾ ਤਾਂ ਫਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਮਣ ਫਿਰ ਰਾਖਿਆ, ਕੰਠ ਲਾਏ ਸ਼ਬਦੀ ਫਿਰ ਰਾਵੈ ਸੇ ਸੁਧਾਵਣਿਆ, ਪੂਰੇ ਗੁਰ ਹਦੂਰ ਦਿਖਾਇਆ, ਭੇਈ ਜਿਹੜਾ ਫਿਰ ਮਨ ਵਸਾਇਆ, ਕਾਮਣ ਫਿਰ ਰਾਖਿਆ, ਕੰਠ ਲਾਏ ਸ਼ਬਦੀ ਪਿਰਡਾਵੈ ਸੀ ਸੁਹਾਵਣਿਆ, ਆਪੇ ਦੀ ਵੈਸਾਦ ਬਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲਿਆ ਵਡਿਆਈ, ਅਨ ਦਿਨ ਸਦਾ ਗੁਣ ਗਾਵਣਿਆ, ਮਾਝ ਮਹਲਾ ਤੀਜਾ, ਊਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੈ ਘਰ ਮਾਹੀ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੀ, ਹਰ ਰਸ ਮੰਤਰ ਪਤਾਵਣਿਆ, ਹਉ ਵਾਰੀ ਜੀਉ ਵਾਰੀ, ਪੜ ਬੁੱਝ ਮਨ ਵਸਾਵਣਿਆ, ਗੁਰਮੁਖ ਪੜੈ ਹਰ ਨਾਮ ਸਲਾਹ ਹੈ, ਅੰਦਰ ਸੱਚੇ ਸੁਭਾ ਪਾਵਣਿਆ, ਰਹਾਉ ਅਲੱਕ ਪਿਓਰ ਰਿਆ ਸਮਾਈ, ਉਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰੂ ਭੇਟੈ, ਨਦਰੀ ਮੇਲ ਮਿਲਾ ਬਣਿਆ, ਦੂਜੇ ਭਾਏ ਪੜੇ ਨਹੀਂ ਬੂਝੈ, ਤ੍ਰਿਬਿਧ ਮਾਇਆ ਕਾਰਨ ਲੂਝੈ, ਤ੍ਰਿਬਿਧ ਬੰਧਨ ਤੂਟੈ, ਗੁਰਸ਼ਬਦੀ ਗੁਰਸ਼ਬਦੀ ਮੁਕਤ ਕਰਾ ਬਣਿਆ, ਇਹ ਮਨ ਚੰਚਲ ਵਸ ਨਾਵੈ, ਦੁਬਦਾ ਲੱਗਦਾ ਨਿਸਤਾਵੈ, ਬਿੱਕਾ ਕੀੜਾ ਬਿਕਮੈ ਰਾਤਾ, ਬਿੱਕੀ ਮਾਹੇ ਪਚਾਵਣਿਆ, ਹਾਂ ਹਾਂ ਕਰੇ ਤੈ ਆਪ ਜਣਾਏ, ਬਹੁ ਕਰਮ ਕਰੇ ਕਿਸ ਥਾਂ ਨਾ ਪਾਏ, ਤੂੰ ਇੱਥੇ ਬਾਹਰ ਕਿਛੁ ਨਾ ਹੋਵੈ, ਬਖਸ਼ੇ ਸ਼ਬਦ ਸੁਹਾਵਣਿਆ, ਉਪਜੈ ਪਚੈ ਹਰ ਬੂਝੈ ਨਾਹੀ, ਅੰਦਨ ਦੂਜੈ ਭਾਈ ਫਿਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ, ਫਿਰ ਪ੍ਰਦੇਸ਼ ਸ਼ਿੰਗਾਰ ਬਣਾਏ, ਮਨਮੁਖ ਅੰਧ ਸੀ ਕਰਮ ਕਮਾਈ, ਹਲਤਨ ਸੁਭਾ ਪਲਤਨ ਢੋਈ, ਬਿਰਥਾ ਜਨਮ ਗਵਾ ਬਣਿਆ, ਹਰ ਕਾ ਨਾਮ ਕਿਨ ਵਿਰਲੈ ਜਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ, ਦਿਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ, ਸਭ ਮੈਂ ਬਰਤਾ ਇੱਕੋ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਨਕ ਨਾਮਰਤੀ ਜਨ ਸੋ ਹੈ, ਕਰ ਕਿਰਪਾ ਆਪ ਮਿਲਾਵਣਿਆ, ਮਾਝ ਮਹਲਾ ਤੀਜਾ, ਮਨਮੁਖ ਪੜੈ ਪੰਡਿਤ ਕਹਾਵੈਂ, ਦੂਜੇ ਭਾਏ ਮਹਾਂ ਦੁੱਖ ਪਾਵੈਂ, ਵੇਖਿਆ ਮਾਤੇ ਕੇ ਸੂਝੈ ਨਾਹੀਂ, ਫਿਰ ਫਿਰ ਜੂਨੀ ਆਵਣਿਆ, ਹਉ ਵਾਰੀ ਜੀਉ ਵਾਰੀ, ਹਉ ਮੈਂ ਮਾਨ ਮਿਲਾਵਣਿਆ, ਗੁਰਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਸਮਾਵਣਿਆ, ਰਹਾਉ ਵੇਦ ਪੜੈ ਹਰ ਰਸ ਨਹੀਂ ਆਇਆ, ਵਾਦ ਬਖਾਣੈ ਮੋਹੇ ਮਾਇਆ, ਅਗਿਆਨ ਮਤੀ ਸਦਾ ਦਿਹਾਰਾ, ਗੁਰਮੁਖ ਬੁਜਰ ਗਾਵਣਿਆ, ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਪਾਵੈ, ਸੱਚੋ ਸੱਚ ਰਵੈ ਦਨਾਤੀ, ਇਹ ਮਨ ਸੱਚ ਰੰਗਾਵਣਿਆ, ਜੋ ਸੱਚ ਰੱਤੇ ਤਿਨ ਸੱਚੋ ਭਾਵੈ, ਆਪੇ ਦੀ ਨਾ ਪਛੋ ਤਾਵੈ, ਗੁਰ ਕੈ ਸ਼ਬਦ ਸਦਾ ਸੱਜਤਾ, ਮਿਲ ਸੱਚੇ ਸੁਖ ਪਾਵਣਿਆ, ਕੂੜ ਕੁਸੱਤ ਤਿਨਾ ਮਹਿਲ ਨਾ ਲੱਗੈ, ਗੁਰਪ੍ਰਸਾਦੀ ਆਂਦਨ ਜਾਗੈ, ਨਿਰਮਲ ਨਾ ਵਸੈ ਘਟ ਪੀਤਰ, ਜੋਤੀ ਜੋਤ ਮਿਲਾਵਣਿਆ, ਤ੍ਰੈ ਗੁਣ ਪੜੈ ਹਰ ਤੱਤ ਨਾ ਜਾਣੈ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ, ਮੋਹ ਵਿਆਪੇ ਕੇ ਸੂਜੈ ਨਾਹੀ, ਗੁਰਸ਼ਬਦੀ ਹਰ ਪਾਵਣਿਆ, ਵੇਦ ਪੁਕਾਰੈ ਤ੍ਰਿਬਿਧ ਮਾਇਆ, ਮਨਮੁਖ ਨਾ ਬੂਝੈ ਦੂਜੈ ਭਾਇਆ, ਤ੍ਰੈ ਗੁਣ ਪੜੈ ਹਰੇਕ ਨਾ ਜਾਣੈ, ਬਿਨ ਬੂਝੀ ਦੁੱਖ ਪਾਵਣਿਆ, ਜਾਂ ਤਿਸ ਭਾਵੈ ਤਾਂ ਆਪ ਮਿਲਾਏ, ਗੁਰਸ਼ਬਦੀ ਸਹਿਸਾ ਡੁੱਬ ਚੁਕਾਏ, ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ, ਮਾਝ ਮਹਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤੱਤ ਪਛਾਣੈ ਸੋ ਪੰਡਿਤ ਹੋਈ, ਆਪ ਤਰੈ ਸਗਲੇ ਕੁਲਤਾਰੈ, ਹਰ ਨਾਮ ਮਨ ਵਸਾਵਣਿਆ, ਹਉ ਵਾਰੀ ਜੀਉ ਵਾਰੀ, ਹਰ ਰਸ ਚਾਖ ਸਾਧ ਪਾਵਣਿਆ, ਹਰ ਰਸ ਚਾਖੈ ਸੇਜਨ ਨਿਰਮਲ, ਨਿਰਮਲ ਨਾਮ ਧਿਆਵਣਿਆ, ਰਹਾਉ ਸੋਨੇ ਕਰਮੀ, ਜੋ ਸ਼ਬਦ ਵਿਚਾਰੀ, ਅੰਤਰ ਤੱਤ ਗਿਆਨ ਹਉ ਮੈਂ ਮਾਰੀ, ਨਾਮ ਪਦਾਰਥ ਨਾਉ ਨਿਧ ਪਾਏ, ਤ੍ਰੈਗੁਣ ਮੀਠ ਸਮਾਵਣਿਆ, ਹਉ ਮੈਂ ਕਰੈ ਨਹਿ ਕਰਮੀ ਨਾ ਹੋਵੈ, ਗੁਰਪ੍ਰਸਾਦੀ ਹਉ ਮੈਂ ਖੋਵੈ, ਅੰਤਰ ਵਿਵੇਕ ਸਦਾ ਵਿਚਾਰੀ, ਗੁਰਸ਼ਬਦੀ ਗੁਣ ਗਾਵਣਿਆ, ਹਰ ਸਰਸਾਗਰ ਨਿਰਮਲ ਸੋਈ, ਸੰਤ ਚੁਗੈ ਨਿਧ ਗੁਰਮੁਖ ਹੋਈ, ਇਸ਼ਨਾਨ ਕਰੈ ਸਦਾ ਦਿਨ ਰਾਤੀ, ਹਉ ਮੈਂ ਮੈਲ ਚੁਕਾਵਣਿਆ, ਨਿਰਮਲ ਹੰਸਾ ਪ੍ਰੇਮ ਪਿਆਰ, ਨਿਰਮਲ ਹੰਸਾ ਪ੍ਰੇਮ ਪਿਆਰੂ, ਹਰ ਸਰਵਸੈ ਹਉ ਮੈਂ ਮਾਰੂ, ਐਨ ਸਪਰੀਟ ਸ਼ਬਦ ਸੱਚ ਹੈ, ਹਰ ਸਰਵਸਾ ਪਾਵਣਿਆ,
ਮਾਨਮੁਕ ਸਦਾ ਬਗ ਮੈਲਾ, ਹਮੈ ਮਲ ਲਾਈ ਇਸ਼ਨਾਨ ਕਰੇ ਪਰ ਮੈਲ ਨਾ ਜਾਈ। ਜੀਵਤ ਮਰੇ ਗੁਰ ਸ਼ਬਦ ਵਿਚਾਰੇ, ਹਮੈ ਮੈਲ ਚੁਕਾ ਬਣਿਆ ਰਤਨ ਪਦਾਰਥ ਧਰਤੀ ਪਾਇਆ। ਪੂਰੇ ਸਤਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣਿਆ ਪਛਾਨਣਿਆ। ਆਪ ਉਪਾਏ ਤੇ ਆਪੇ ਵੇਖੈ, ਸਤਗੁਰ ਸੇਵੈ ਸੋ ਜਨ ਲਿਖੈ, ਨਾਨਕ ਨਾਮ ਸਹਿ ਘਟ ਅੰਦਰ ਗੁਰ ਕਿਰਪਾ ਤੇ ਪਾਵਣਿਆ। ਮਾਝ ਮਹਲਾ ਤੀਜਾ, ਮਾਇਆ ਬਹੁ ਜਗਤ ਸੁਭਾਇਆ, ਤ੍ਰੈਗੁਣ ਦੀ ਸਹਿ ਮੋਹੇ ਮਾਇਆ, ਗੁਰਪ੍ਰਸਾਦੀ ਕੋ ਵਿਰਲਾ ਬੂਝੈ, ਚੌਥੇ ਪਦ ਲਿਵਲਾਵਣਿਆ। ਹਉ ਵਾਰੀ ਜੀਉ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ। ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ, ਹਰ ਦਿਨ ਮਹਿਲੀ ਸ਼ੋਭਾ ਪਾਵਣਿਆ। ਰਹਾਉ ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸ਼ਾਸਤ ਜਿਨ ਉਪਾਇਆ, ਕਾਮ ਕ੍ਰੋਧ ਪਸਰਿਆ ਸੰਸਾਰੀ, ਆਏ ਜਾਏ ਦੁੱਖ ਪਾਵਣਿਆ। ਤਿਸ ਵਿੱਚ ਗਿਆਨ ਰਤਨਿਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ, ਜਤ ਸਤ ਸੰਜਮ ਸੱਚ ਕਮਾਵੈ, ਗੁਰਪੂਰਿਆ ਨਾਮ ਧਿਆਵਣਿਆ। ਪਈ ਜਿਹੜਾ ਤਨ ਭਰਮ ਭੁਲਾਣੀ, ਦੂਜੇ ਲਾਗੀ ਫਿਰ ਪਛਤਾਣੀ, ਹਲਤ ਪਲਤ ਦੋਵੇਂ ਗਵਾਏ, ਸੁਪਨੇ ਸੁੱਖ ਨਾ ਪਾਵਣਿਆ। ਪਈ ਅੜੈ ਤਨ ਕੰਤ ਸੰਭਾਲੇ, ਗੁਰਪ੍ਰਸਾਦੀ ਵੇਖਿਆ ਨਾਲੇ, ਫਿਰ ਕੇ ਸਹਿਜ ਰਹਿ ਰੰਗ ਰਾਤੀ, ਸ਼ਬਦ ਸ਼ਿੰਗਾਰ ਬਣਾ ਬਣਿਆ। ਸਫਲ ਜਨਮ ਜਿਨਾ ਸਤਿਗੁਰ ਪਾਇਆ, ਦੂਜਾ ਭਾਵ ਗੁਰ ਸ਼ਬਦ ਜਲਾਇਆ, ਇੱਕ ਹੋਰ ਅਵ ਰਹਿਆ ਘਟ ਅੰਤ, ਮਿਲ ਸਤ ਸੰਗਤ ਹਰ ਗੁਣ ਗਾਵਣਿਆ। ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ। ਮਨਮੁਖ ਨਾਮ ਚਿਤ ਨਾ ਆਵੈ, ਬਿਨ ਨਾਵੈ ਬਹੁ ਦੁੱਖ ਪਾਵਣਿਆ। ਜਿਨ ਸੇਠ ਸਾਜੀ ਸੋਈ ਜਾਣੇ, ਆਪੇ ਮਿਲੇ ਸ਼ਬਦ ਪਛਾਣੇ, ਨਾਨਕ ਨਾਮ ਮਿਲਿਆ ਤਿੰਨ ਜਨ ਕਉ, ਜਿਨ ਧੁਰ ਮਸਤਕ ਲੇਖ ਲਿਖਾਵਣਿਆ। ਮਾਝ ਮਹੱਲਾ ਚੌਥਾ, ਆਦਿ ਪੁਰਖ ਪਰੰਪਰ ਆਪੇ, ਆਪੇ ਥਾਪੇ ਥਾਪਿਓ ਥਾਪੇ, ਸਮੈ ਵਰਤਾਏ ਕੋ ਸੋਈ, ਗੁਰਮੁਖ ਸ਼ੋਭਾ ਪਾਵਣਿਆ। ਹਉ ਵਾਰੀ ਜੀਉ ਵਾਰੀ, ਨਿਰੰਕਾਰੀ ਨਾਮ ਧਿਆਵਣਿਆ। ਤੇ ਸਰੂਪ ਨਾ ਦੇਖਿਆ ਘੜ ਘੜ ਦੇਖਿਆ, ਗੁਰਮੁਖ ਅਲੱਗ ਲਿਖਾਵਣਿਆ। ਰਹਾਉ ਤੂੰ ਦਿਆਲ ਕਿਰਪਾਲ ਪ੍ਰਸੋਈ, ਤੁਰਬਿੰਦੂ ਜਾ ਅਵਰ ਨ ਕੋਈ, ਗੁਰਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਮਾਵਣਿਆ। ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੀ ਭੰਡਾਰਾ, ਗੁਰਮੁਖ ਨਾਮ ਮਿਲੇ ਮਨ ਭੀਜੈ, ਸਹਿਜ ਸੰਵਾਦ ਲਗਾਵਣਿਆ। ਆਂਦਨ ਗੁਣ ਗਾਵਾਂ ਪ੍ਰਾਪਤੀ ਰੇ, ਤੁਰਸਾ ਲਾਹੀ ਪ੍ਰੀਤਾ ਮੇਰੇ, ਤੁਰਬਿੰਦ ਅਵਰ ਨ ਕੋਈ, ਜਾਚਾ ਗੁਰਪ੍ਰਸਾਦੀ ਤੂੰ ਪਾਵਣਿਆ। ਆਗਾਮੀ ਗੋਚਰ ਮਿਤਨੀ ਪਾਈ, ਆਪਣੀ ਕਿਰਪਾ ਕਰੇ ਤੂੰ ਲੈ ਮਿਲਾਈ, ਪੂਰੀ ਗੁਰ ਕਾ ਸ਼ਬਦ ਧਿਆਈ ਹੈ, ਸ਼ਬਦ ਸੇਵ ਸੁਖ ਪਾਵਣਿਆ। ਰਸਨਾ ਗੁਣਵੰਤੀ ਗੁਣ ਗਾਵੈ, ਨਾਮ ਸਲਾਹੇ ਸੱਚੇ ਭਾਵ ਹੈ, ਗੁਰਮੁਖ ਸਦਾ ਰਹਿ ਰੰਗ ਰਾਤੀ, ਮਿਲ ਸੱਚੇ ਸੁਭਾ ਪਾਵਣਿਆ। ਮਨਮੁਖ ਕਰਮ ਕਰੇ ਹੰਕਾਰੀ, ਜੂਹੈ ਜਨਮ ਸਭ ਬਾਜੀ ਹਾਰੀ, ਅੰਤਰ ਲੋਭ ਮਹਾਂ ਗੁਬਾਰਾ, ਫਿਰ ਫਿਰ ਆਵਣ ਜਾਵਣਿਆ। ਆਪ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖਤ ਧੁਰ ਪਾਈ, ਨਾਨਕ ਨਾ ਮਿਲੈ ਪਉ ਭੰਜਨ, ਗੁਰ ਸ਼ਬਦੀ ਸੁਖ ਪਾਵਣਿਆ। ਮਾਝ ਮਹਲਾ ਪੰਜਵਾਂ, ਕਰ ਪਹਿਲਾ ਅੰਤਰ ਅਲਖ, ਨਾ ਜਾਈ ਲਖਿਆ, ਨਾਮ ਰਤਨ ਲੈ ਕੁੱਝਾ ਰੱਖਿਆ। ਅਗਾਵੇਂ ਗੋਚਰ ਸਭ ਤੇ ਉੱਚਾ, ਗੁਰ ਕੈ ਸ਼ਬਦ ਲਿਖਾਵਣਿਆ। ਹਉ ਵਾਰੀ ਜੀਉ ਵਾਰੀ, ਕਲਮੈ ਨਾਮ ਸੁਣਾਵਣਿਆ, ਸੰਤ ਪਿਆਰੀ ਸੱਚੈ ਧਾਰੀ, ਵਡਭਾਗੀ ਦਰਸ਼ਨ ਪਾਵਣਿਆ। ਰਹਾਉ ਸਾਧਕ ਸਿੱਧ ਜਿਸੈ ਕੋ ਫਿਰਦੇ, ਬ੍ਰਹਮੇ ਇੰਦਰ ਧਿਆਇਨ ਹਿਰਦੇ, ਕੋਟ ਤੇ ਤੀਸਾ ਖੋਜਾਂ ਤਾਂ ਕਹੋ, ਗੁਰਮਿਲ ਹਿਰਦੈ ਗਾਵਣਿਆ। ਆਠ ਪਹਿਰ ਤੁਰ ਜਾਪੀ ਪਵਨਾ, ਧਰਤੀ ਸੇਵਕ ਪਾਇਕ ਚਰਨਾ, ਖਾਣੀ ਬਾਣੀ ਸਰਬਨਿਵਾਸੀ ਸਭਨਾ ਕੈ ਮਨ ਭਾਵਣਿਆ। ਸਾਚਾ ਸਾਹਿਬ ਗੁਰਮੁਖ ਜਾਪੈ, ਪੂਰੇ ਗੁਰ ਕੇ ਸ਼ਬਦ ਸਿੰਝਾ ਪੈ, ਜਿਨ ਪੀਆ ਸੀ ਤ੍ਰਿਪਤਾ ਸੀ, ਸੱਚੇ ਸੱਚੇ ਗਾਵਣਿਆ। ਤਿਸ ਕਰ ਸਹਿਜਾ ਸੋਈ ਸੁਹਿਲਾ, ਆਨੰਦ ਵਿਨੋਦ ਕਰੀ ਸਰਕੇਲਾ, ਸੋ ਧਨਵੰਤਾ ਸੋ ਵਡਸ਼ਾਹਾ, ਜੋ ਗੁਰਚਰਣੀ ਮਨ ਲਾਵਣਿਆ। ਪਹਿਲੋਂ ਦੇ ਤੈਂ ਰਿਜਕ ਸਮਾਹਾ, ਪਿੱਛੋਂ ਦੇ ਤੈਂ ਜੰਤੇ ਉਪਾਹ, ਤੁਰ ਜੀਵਨ ਦਾਤਾ ਅਵਰ ਨਾ ਸਵਾਮੀ, ਲਵੈ ਨਾ ਕੋਈ ਲਾਵਣਿਆ। ਜਿਸ ਤੂੰ ਤੁੱਠਾ ਸੋ ਤੁਰ ਧਿਆਏ, ਸਾਧ ਜਿਨਾ ਕਾ ਮੰਤਰ ਕਮਾਏ, ਆਤਰੈ ਸੁਖ ਸਗਲੀ ਕੁਲ ਤਾਰੀ, ਤੇ ਤਰਗਾ ਠਾਕ ਨਾ ਪਾਵਣਿਆ। ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਅਤ ਮੂਚੋ ਮੂਚਾ, ਹਾਂ ਕੁਰਬਾਣੀ ਤੇਰੀ ਵੰਝਾ, ਨਾਨਕ ਦਾ ਦਸਾਵਣਿਆ। ਬਾਜ ਮਹੱਲਾ ਪੰਜਵਾਂ, ਕੌਣ ਸੋ ਮੁਕਤਾ, ਕੌਣ ਸੋ ਜੁਗਤਾ, ਕੌਣ ਸੋ ਗਿਆਨੀ, ਕੌਣ ਸੋ ਬਕਤਾ, ਕੌਣ ਸੋ ਗਿਰਹੀ, ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਉ, ਕਿਨ ਬਿਦ ਬਾਧਾ, ਕਿਨ ਬਿਦ ਛੂਟਾ, ਕਿਨ ਬਿਦ ਆਵਣ ਜਾਵਣ ਟੂਟਾ, ਕੌਣ ਕਰਮ, ਕੌਣ ਮਹਿਕਰਮਾ, ਕੌਣ ਸੋ ਕਹਿ ਕਹਾਏ ਜੀਉ, ਕੌਣ ਸੋ ਸੁਖੀਆ, ਕੌਣ ਸੋ ਦੁਖੀਆ, ਕੌਣ ਸੋ ਸਨਮੁਖ, ਕੌਣ ਵਿਮੁਖੀਆ, ਕਿਨ ਬਿਦ ਮਿਲੀਐ, ਕਿੰਦ ਬਿਦ ਬਿਸ਼ਰੈ, ਇਹ ਬਿਦ ਕੌਣ ਪ੍ਰਗਟਾਏ ਜੀਉ, ਕੌਣ ਸੁਵੱਖਰ ਜੇ ਧਾਵਤ ਰਹਿਤਾ, ਕੌਣ ਉਪਦੇਸ਼ ਜਿਤ ਦੁੱਖ ਸੁਖ ਸਮਸਹਿਤਾ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ,
ਕਿਨ ਬਿਰ ਕੀਰਤਨ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਧਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਉਮੈ ਬੰਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨੇ ਕਰਮਾ ਗੁਰਮੁਖ ਰੇ ਸੁਭਾਏ ਜੀਓ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਸ਼ਰੈ ਗੁਰਮੁਖ ਵਿਧ ਪ੍ਰਗਟਾਏ ਜੀਉ ਗੁਰਮੁਖ ਅੱਖਰ ਜਿਤ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇੱਕ ਤੇ ਹੋਇਓ ਅਨੰਤਾ ਨਾਨਕ ਇੱਕ ਸਮਾਏ ਸਮਾਏ ਜੀਉ ਮਾਝ ਮਹੱਲਾ ਪੰਜਵਾਂ ਪ੍ਰਭ ਅਵਿਨਾਸ਼ੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹਉ ਵਾਰੀ ਜੀ ਵਾਰੀ ਗੁਰਮੁਖ ਮੰਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਹਲਾ ਤੁਮ ਸੰਗ ਲਵੈ ਨ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੈ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ ਥਾਨ ਥਨੰਤਰ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲ ਮਨੋਰਤੂ ਦੇਵਨਹਾਰਾ ਭਗਤੀ ਭਾਈ ਪਰੇ ਭੰਡਾਰਾ ਦਇਆ ਧਾਰ ਰਾਖੇ ਤੁਰ ਸਹੀ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਢੇ ਚਾੜੈ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੈ ਪੂਰਨ ਮਨਾਸੀ ਕੈਸੁਨ ਤੋਟ ਨਾ ਆਵਣਿਆ ਐਥੈ ਉਥੈ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮਹੀ ਪਾਲਾ ਮਾਇਆ ਗੰਨਾ ਪੂਹੈ ਤਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੀ ਆਖ ਵਖਾਣੀ ਮੰਤਨ ਅੰਤਰ ਤੋਂ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਰਬਿਨਿਆ ਵਰਨਾ ਜਾਣਿਆ ਜਿਸ ਕੋ ਤੂੰ ਪ੍ਰਭਇਆ ਸਹਾਈ ਤੇ ਤੱਤੀ ਵਾ ਉਹਨਾਂ ਲੱਗਿਆ ਕਹਾਈ ਤੂੰ ਸਾਹਿਬ ਸ਼ਰਨ ਸੁਖਦਾਤਾ ਸਤਸੰਗਤ ਜਾਂ ਪ੍ਰਗਟਾਵਣਿਆ ਤੂੰ ਉੱਚ ਥਾਹ ਪਾਰਿਆ ਮੂਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲ ਬਲ ਜਾਂ ਬਣਿਆ ਮਾਝ ਮਹਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਈ ਸੰਭਾਲੀ ਹੈ ਮੂਲ ਨਾ ਮਨੋ ਵਿਸਾਰੀ ਹੈ ਰਹਾਓ ਸੰਤਾਂ ਸੰਗਤ ਪਾਈ ਹੈ ਜੇ ਜਮ ਕੇ ਪੰਥ ਨ ਜਾਈਏ ਤੋਸਾ ਹਰ ਕਾ ਨਾਮ ਲੈ ਤੇਰੇ ਕੁਲਾ ਨ ਲਾਗੈ ਹੈਗਾਲ ਜੀਉ ਜੋ ਸਿਮਰਨ ਦੇ ਸਾਈ ਹੈ ਨਰਕ ਨਾ ਸਹੀ ਪਾਈ ਹੈ ਤੱਤੀ ਵਾਹੁ ਨ ਲੱਗਈ ਜਿਨ ਮਨ ਬੁੱਠਾ ਆਏ ਜੀਉ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸੇ ਗੰਭੀਰ ਅਪਾਰ ਜੀਉ ਹਰ ਅਮਿਰ ਸਾਇਣ ਪੀਵੀ ਹੈ ਮੁੰਡ ਡਿੱਠਾ ਜਨ ਕੈ ਜੀਵੀ ਹੈ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਮ ਜੀਉ ਜੋ ਹਰ ਕੀਤਾ ਆਪਣਾ ਤਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਦਾ ਭਾਗ ਜੀਉ ਮਨ ਮੰਦੇ ਪ੍ਰਭ ਅਵਗਾਹੀ ਹੈ ਰਸ ਭੋਗਣ ਪਾਤਸ਼ਾਹੀ ਹੈ ਮੰਦਾ ਬੂਨਾ ਉਪਜਿਓ ਤਰੀ ਤਰੇ ਸੱਚੀ ਕਾਰੈ ਲਾਗ ਜੀਉ ਕਰਤਾ ਮਨ ਵਸਾਇਆ ਜਨਮੈ ਕਾਫਲ ਪਾਇਆ ਮਨ ਭਵਨ ਦਾ ਕੰਤਰ ਤੇਰਾ ਥਿਰ ਹੋਆ ਸੁਹਾਗ ਜੀਉ ਅਟਲ ਪਦਾਰਥ ਪਾਇਆ ਪੈ ਭੰਜਨ ਕੀ ਛਲਾਇਆ ਲਏ ਅੰਚਲ ਨਾਨਕ ਤਾਰਿਆ ਜਿੱਤਾ ਜਨਮਿਆ ਪਾਰ ਜੀਉ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸ਼ਰਨ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਸਾਰ ਕੇ ਸਗਲ ਮਨੋਰਥ ਪੂਰੇ ਘਟ ਘੜੇ ਵਰਤਦਾ ਜਲ ਥਲ ਮਹੀਅਰ ਪੂਰੇ ਪਾਵਨਾ ਸੰਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛੁਡਾਈ ਖਸਮ ਆਪ ਹਰ ਜਾ ਭਈ ਠਦੂਰੇ ਕਰਤਾ ਕੀ ਹੈ ਤਪਾਵ ਸੋ ਦੁਸ਼ਟ ਹੋਏ ਮਹਿਮੂਰੇ ਨਾਨਕ ਰਤਾ ਸਚ ਨਾਏ ਹਰ ਵੇਖੈ ਸਦਾ ਹਜ਼ੂਰੇ ਬਾਰਾਂ ਮਹਾਮਾਝ ਮਹਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿ ਗੁਰਪ੍ਰਸਾਦ

ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸ ਗਣਾ ਇਕਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੂਚਦਾ ਨਾਨਕ ਪਿਆਸ ਮਨਾ ਚੀਤ ਮਿਲਾਏ ਸੋ ਪ੍ਰਭੂ ਤਿਸਕੈ ਪਾਏ ਲਗਾ ਵੈਸਾ

ਪੁੱਤਰ ਕਲੱਤਰ ਨਾ ਸੰਗ ਤਨਾ ਹਰਿ ਅਵਿਨਾਸ਼ੀ ਓਹੋ ਪਲਚ ਪਲਚ ਸਗਲੀ ਮੋਈ ਝੂਠੈ ਧੰਦੈ ਮੋਹ ਇਕਸ

ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣ ਜੀਤੇ ਮਨ ਪਵਨ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨਾ। ਜੋ ਪ੍ਰਭ ਕੀਤੇ ਆਪਣੇ ਸੇਈ ਕਈਐ ਧੰਨ। ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵੰਨ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣੰਨ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥੰਨ। ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧਿਆਸ।

ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼, ਜਿਨ ਕਉ ਸਾਧੂ ਭੇਟੀਐ ਸੋ ਦਰਗਾਹ ਹੋਏ ਖਲਾਸ਼। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਰ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਕੂੜਾਵਿਆ ਦਿਸਣ ਸਭੇ ਸ਼ਾਰ। ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਵਣ ਤਿਣ ਪ੍ਰਭ ਸੰਗ ਮੌਲਿਆ ਹਰਿ ਸੰਮ੍ਰਿਤ ਪੁਰਖ ਅਪਾਰ। ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾ ਵਣਹਾਰ, ਜਿੰਨੀ ਸਖੀਏ ਪ੍ਰਪਾਇਆ ਹਉ ਤਿਨ ਕਹਿ ਸਦ ਬਲਿਹਾਰ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਭਾਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇ ਬਿਨਸ ਸੀ ਤਿਤ ਵੇਲਾ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹ ਜਿਨਸਿਓ ਲੱਗਾ ਹੇਤ,

ਪਾਪ ਕਮਾਇਆ। ਹਰਖੋ ਸੁਗ ਵਿਜੋਗਿਓ ਪਾਇ ਖਪਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਬੇੜ ਝਗੜ ਚੁਕਾਇਆ, ਕਰਤਾ ਕਰੇ ਸੁਹੋਗ ਨਾ ਚੱਲੇ ਚਲਾਇਆ। ਸਲੋਕ ਮਹਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸੱਥ ਹੈ, ਨਾਨਕ ਐਸਾ ਆਗੂ ਜਪੈ। ਮਹਲਾ ਚੌਥਾ। ਜਿਸ ਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹਿ, ਛੱਪੜ ਨਾਤੈ ਸਗਵੀ ਮਲ ਲਾਏ। ਤੀਰਥ ਪੂਰਾ ਸਤਿਗੁਰੂ, ਜੋ ਅੰਦਨ ਹਰ ਹਰ ਨਾਮ ਧਿਆਏ, ਉਹ ਆਪ ਛੁੱਟਾ ਕੁਟੰਬ ਸਿਉਂ ਦੇ, ਹਰ ਹਰ ਨਾਮ ਸਭ ਸ੍ਰਿਸ਼ ਛਡਾਏ। ਜਾਂ ਨਾਨਕ ਤਿਸ ਬਲਿਹਾਰਣ ਹੈ, ਜੋ ਆਪ ਜਪੈ ਅਵਰਾ ਨਾਮ ਜਪਾਏ। ਪੌੜੀ ਇੱਕ ਕੰਦ ਮੂਲ ਚੁਣ ਖਾਹੇ, ਵਣਖੰਡ ਵਾਸਾ

ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਵਾਜ ਤਸਬੀ ਸਤ ਭਾਵ ਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਮ ਤਾਂ ਪਰੇ ਜਾ ਮੁਰਦਾਰ ਨਾ ਖਾਏ ਗੱਲੀ

ਪਹਿਲਾ ਪਹਿਲਾ ਪੰਜ ਨਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਉਂ ਪਹਿਲਾਂ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਯਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਕੈ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵਣਜ ਦੇ ਇੱਕ ਕੱਚੈ ਦੇਵਾ ਪਰ ਸਤਿਗੁਰ ਤੁਠੈ ਪਾਈ ਅਨ ਅੰਦਰ ਰਤਨ ਭੰਡਾਰਾ ਵਿਣ ਗੁਰ ਕਿਨੇ ਨ ਲੱਧਿਆ ਅੰਧੇ ਭੌਂਕ ਮੋਏ ਕੁੜਿਆਰ ਮਨਮੁਖ ਦੂਜੈ ਪਚ ਬੋਏ ਨਾ ਬੂਜੈ ਵਿਚਾਰ ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸ ਆਗੈ ਕਰੈ ਪੁਕਾਰ ਇੱਕ ਨਿਰ ਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰ ਵਿਣ ਨਾ ਵੈ ਹੋਰ ਧਨ ਨਹੀਂ ਹੋਰ ਵਿਖਿਆ ਸਭ ਸਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਮੁਸ਼ਕਲ ਮਾਲਾ ਮਾਲ ਮੁਸਾਵੇ ਹੋਏ ਮੁਸਲਮ ਦੀਨ ਮਹਾਨ ਮਰਨ ਜੀਵਨ ਕਾ ਭਰਮ ਚੁਕਾਵੇ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਤਉ ਨਾਨਕ ਸਰਬ ਜੀਆਂ ਬੇਰਮਤ ਹੋਏ ਤਾਂ ਮੁਸਲਮਾਨ ਕਹਾਵੇ ਮਹਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਦ ਮਾਇਆ ਅਹੰਕਾਰ ਚੁਕਾਵੇ ਤਦ ਕਾਮ ਕਾਮਣੀ ਬਹੁਤ ਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੈ ਨਾਨਕ ਸਾਚਾ ਮਨ ਵਸੈ ਸਾਬ ਸਾ ਸ਼ਬਦ ਹਰ ਨਾਮ ਸਮਾਵੈ ਪੌੜੀ

ਸਿਨਾਖਤ ਕੁਦਰਤੀ। ਸਲੋਕ ਮਹਲਾ ਪਹਿਲਾ। ਨਦੀਆਂ ਹੋਵੇ ਧੇਣਵਾ, ਸੁਮ ਹੋਵੇ ਦੁੱਧ ਘਿਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਉ, ਪਰਬਤ ਸੋਨਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਭੀ ਤੂੰ ਹੈ ਸਾਲਾਹਣਾ, ਆਖਣ ਲੈ ਨਾ ਚਾਓ। ਮਹਲਾ ਪਹਿਲਾ। ਭਾਰੇ 18 ਮੇਵਾ ਹੋਵੇ, ਗਰੜਾ ਹੋਏ ਸਵਾਓ, ਚੰਦ ਸੂਰਜ ਦੋਏ ਫਿਰਦੇ, ਰੱਖੀਐ ਨੇਚਲ ਹੋਵੇ ਥਾਉ, ਭੀ ਤੂੰ ਹੈ ਸਾਲਾਹਣਾ, ਆਖਣ ਲੈ ਨਾ ਚਾਓ। ਮਹਲਾ ਪਹਿਲਾ। ਜੇ ਦੇਹੈ ਦੁੱਖ ਲਾਈਐ, ਪਾਪ ਗ੍ਰਹਿ ਦੋ ਰਾਹ, ਦ੍ਰਤ ਪੀਣੇ ਰਾਜੇ ਸਿਰੇ ਉੱਪਰ, ਰੱਖੀਐ ਵਹਿ ਜਾਪੈ ਭਾਉ, ਭੀ ਤੂੰ ਹੈ ਸਲਾਹਣਾ, ਆਖਣ ਲੈ ਨਾ ਚਾਓ। ਮਹਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਉ, ਸੁਰਗੈ ਦੀਆਂ ਬੋਣੀਆਂ ਇਸਤਰੀਆਂ ਹੋਵਣ ਨਾਨਕ, ਸਭੂ ਜਾਓ, ਭੀ ਤੂੰ ਹੈ ਸਲਾਹਣਾ, ਆਖਣ ਲੈ ਨਾ ਚਾਓ। ਪੌੜੀ। ਬਦ ਫੈਲੀ ਗੈਬਾਨਾ, ਖਸਮ ਨ ਜਾਣਹੀ, ਸੋ ਕਹੀਏ ਦੇਵਾਨਾ, ਆਪ ਨਾ ਪਛਾਣਈ, ਕਲਾ ਬੁਰੀ ਸੰਸਾਰ ਵਾਧੇ ਖਪੀਐ, ਵਿਣਾ ਮੈਂ ਵੇਕਾਰ ਭਰਮੈ ਪਚੀਐ, ਰਾਤ ਦੋਵੇਂ ਇੱਕ ਜਾਣੈ ਸੋਈ ਸਿੱਜ ਸੀ, ਕੁਫਰ ਗੋ ਕੁਫਰਾਣ ਪਿਆ ਦਜ ਸੀ, ਸਭ ਦੁਨੀਆ ਸੁਭਾਨ ਸੱਚ ਸਮਾਈਐ, ਸਿੱਜੈ ਦਰਦੀ ਬਾਣ ਆਪ ਗਵਾਈਐ। ਸਲੋਕ ਮਹਲਾ ਪਹਿਲਾ। ਸੋ ਜੀਵ ਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਛ ਖੋਏ, ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੈ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਵਿਣਨਾ ਮੈਂ ਪਤ ਗਿਆ ਗਵਾਏ। ਮਹਲਾ ਪਹਿਲਾ। ਕਿਆ ਖਾਧੈ ਕਿਆ ਪਹਿਨਦੈ ਹੋਏ, ਜਾਂ ਮਨ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੈ ਮੈਲੀ ਵਾਸ, ਨਾਨਕ ਸੱਚੇ ਨਾਮ ਮਿਣ ਸਭੇ ਟੋਲ ਵਿਨਾਸ਼। ਪੌੜੀ। ਜਾਤੀ ਦੈ ਕਿਆ ਹੱਥ ਸੱਚ ਪਰਖੀਐ, ਮੋਹਰਾ ਹੋਵੈ ਹੱਥ ਮਰੀਐ ਚੱਕੀਐ, ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ, ਹੁਕਮ ਮੰਨੇ ਸਿਰਦਾਰ ਦਰਦੀ ਬਾਣੀਐ, ਫੁਰਮਾਨੀ ਹੈ ਕਾਰ ਖਸਮ ਪਠਾਇਆ, ਤਬਲ ਬਾਜ ਵਿਚਾਰ ਸ਼ਬਦ ਸੁਣਾਇਆ, ਇੱਕ ਹੋਏ ਅਸਵਾਰ ਇੱਕ ਨਾ ਸਾਖਤੀ, ਇੱਕ ਨੀ ਬੱਧੇ ਭਾਰ ਇੱਕ ਨਾ ਤਾਕਤੀ। ਸਲੋਕ ਮਹਿਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ, ਸਣ ਕੀ ਸਾਰਾ ਚਿੱਥਿਆ, ਕਣ ਲਿਆ ਤਨ ਝਾੜ, ਦੋਏ ਪੁੜ ਚੱਕੀ ਜੋੜ ਕੈ ਪੀਸਣ ਆਏ ਬੈਠ, ਜੋ ਦਰ ਰਹੇ ਸੋ ਬੁਰੇ, ਨਾਨਕ ਅੱਜ ਵਡਿੱਠ। ਮਹਲਾ ਪਹਿਲਾ।

ਚੁਣ ਚੁਣ ਖਾਵੇ ਘਾਸ, ਲੋਹਾ ਮਾਰਨ ਪਾਈਐ ਢਹਿ ਨਾ ਹੋਏ ਕਪਾਸ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਮਹੱਲਾ ਪਹਿਲਾ। ਕਹਾਂ ਕੰਚਨ ਟੁੱਟੈ ਸਾਰ, ਅਗਨੀ ਖੰਡ ਪਾਏ ਲੋਹਾਰ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ

ਬੋਲਿਓ ਬੇਦਾਂ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਇਹ ਤੇ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੈ ਮੂੰਹ ਮਾਰ ਨਾਨਕ ਆਖੈ ਇਹ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਐ ਖੋਟੇ ਸਟੀਐ ਬਾਹਰ ਵਾਰ ਖੋਟੇ ਸੱਚੀ ਦਰਗਾਹ ਸੁੱਟੀਐ ਕਿਸ ਆਗੈ ਕਰੈ ਪੁਕਾਰ ਸਤਿਗੁਰ ਪਿੱਛੈ ਭਜ ਪਵੈ ਇਹਾ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ ਹਾਰ ਸੱਚੀ ਦਰਗਾਹ ਮੰਨੀਐਨ ਗੁਰ ਕੈ ਪ੍ਰੇਮ ਪਿਆਰ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸਲੋਕ ਮਹਲਾ ਪਹਿਲਾ ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸਾਇ ਕਰ ਆਇਆ ਮੇਰਾ ਬਦ ਬਾਦਸ਼ਾਹ ਅਫਜ਼ੂ ਖੁਦਾ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਨਾ ਦੇਵ ਦਾਨਵ ਨਰਾ ਨ ਸਿੱਧ ਸਾਧਕਾ ਤਰਾ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਨਾ ਦਾਦੇ ਦੇ ਹੰਦ ਆਦਮੀ ਨਾ ਸਬਤ ਜ਼ੇਰ ਜ਼ਿਮੀ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਬਤ ਦੀਪ ਨਾ ਜਲੋ ਅੰਨ ਪਾਉਣ ਥਿਰ ਨਾ ਕੋਈ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਨਾ ਰਿਜ਼ਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹਲਾ ਪਹਿਲਾ ਪਰੰਦੇ ਨਾ ਗਿਰਾ ਜ਼ਰ ਦਰਖਤ ਆਭਿਆਸ ਕਰ ਦਿਹੰਦ ਸੋਈ ਏਕ ਤੂਈ ਏਕ ਤੂਈ ਮਹਲਾ ਪਹਿਲਾ ਨਾਨਕ ਲਲਾਰ ਲਿਖਿਆ ਸੋਈ ਮੇਟ ਨਾ ਸਕੈ ਕੋਈ ਕਲਾ ਧਰੈ ਹਿਰੈ ਸੋਈ ਏਕ ਤੂਈ ਏਕ ਤੂਈ ਪੌੜੀ ਸੱਚਾ ਤੀਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ।

ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਸਲੋਕ ਮਹਲਾ ਪਹਿਲਾ। ਸ਼ੀਹਾਂ ਬਾਜਾਂ ਚਰਗਾਂ ਕੁਈਆਂ ਇਨਾ ਖਵਾਲੇ ਘਾਹ ਖਾਣ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ। ਜੇਤੇ ਜੀ ਜੀ ਮੈਲ ਸਾਹ ਜੀ ਵਾਲੇ ਤਾਂ ਕੀ ਅਸਾਹ। ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇ ਗਿਰਾ। ਮਹਲਾ ਪਹਿਲਾ। ਇੱਕ ਮਾਸਾਹਾਰੀ ਇੱਕ ਤ੍ਰਿਣ ਖਾਹ ਇੱਕ ਨਾ ਛੱਤੀ ਅੰਮ੍ਰਿਤ ਪਾਹ।

0: मरे न कोई नानक मुट्ठी जाहे नाहीं मन सोए पौड़ी। पूरे गुर की कार कर्म कमाई है गुरमती आप गवाए नाम त्याई है दूजी कार है लग जन्म गवाई है विणना में सब विश्व पैंजे खाई है सच्चा शब्द सला सच समाई है बिन सतगुर सेवे नाहीं सुख नवाज फिर आई है दुनिया खोटी रास कूड़ कमाई है दुनिया खोटी रास कूड़ कमाई है नानक सच खरा साला पत स्यों जाइए श्लोक महला पहला। तुद पावे ता वावे गावे तुद पावे जल नावे जा तुद पावे ता करें बेपूता सिंगी नाद वजावे जा तुद पावे ता पढ़े कतेबा मुला शे कहावे जा तुद पावे तहुवे राजे रस कस बहुत कमावे जा तुद पावे तेग वगावे सिर मुंडी कट जावे जा तुद पावे जाहे दिशंतर सुन गल्ला कर आवे जा तुद पावे नाहीं रचावे तुद पाणे तू पावे नानक एक कहे बेनंती और सगले कूड़ कमावे महला पहला। जा तू वड्डा सब वड्याइया चंगा चंगा होई जा तू सच्चा ता सबको सच्चा कूड़ा कोई ना कोई आखण वेखण बोलण चलण जीवन मरना तात हुक्म साज हुक्मै विच रखे नानक सच्चा आप पौड़ी। सतगुर सेव निशांग भरम चुकाई है सतगुर आखै कार सो कार कमाई है सतगुर होए दयालता नाम त्याई है लाह भगत सुसार गुरमुख पाई है मन मकूड़ गुबार कूड़ कमाई है सच्चे दै दर जाए सच चवाई है सच्चा अंदर महल सच बुलाई है नानक सच सदा सच्यार सच समाई है श्लोक महला पहला। कल का तीरा जे कासाई धर्म पंख करी उडरिया कूड़ अमावस सच चंद्रमा दिसै नाहीं कै चढ़िया हों भाल बेकुन्नी होई अंधेरै राह ना कोई विच हों मैं कर दुख रोई कहो नानक किन बिदगत होई। महला तीजा कल कीरत प्रगट चानण संसार गुरमुख कोई उतरै पार जिसनों नदर करे तिस दीवै नानक गुरमुख रतन सो लीवै पौड़ी। भगतां तै संसारियां जोड़ कदे ना आया करता आप अभुल है ना भुलै किसै दा भुलाया भगत आपे मेलियन जिन्नी सचो सच कमाया संसारी आप खुआयन जिन्नी कूड़ बोल बोल बिखाया चलन सार न जाननी काम क्रोध विष बधाया भगत करन हर चाकरी जिन्नी अनदर नाम त्याया दास।
1: दर्शन दास होए कै ਜਿਨੇ ਵਿੱਚੋਂ ਆਪ ਗਵਾਇਆ ਉਹ ਨਾ ਖਸਮੇ ਕੇ ਦਰ ਦਰ ਮੁੱਖ ਉਜਲੇ ਸੱਚੇ ਸ਼ਬਦ ਸੁਹਾਇਆ। ਸ਼ਲੋਕ ਮਹੱਲਾ ਪਹਿਲਾ। ਸਵਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਸਹੀ ਪੂਰੇ ਸਾਹ ਬਖਤੇ ਉੱਪਰ ਲੜ ਮੋਏ ਦੂਜੇ ਬਹੁਤੇ ਰਾਹ ਮਨ ਕੀਆਂ ਮਤੀ ਖੰਡੀਆਂ ਬਹੁਤ ਪਏ ਅਸਗਾਹ ਗੋਤੇ ਖਾਏ ਨਾ ਨਿਕਲਹਿ ਤੀਜੇ ਮੋਹੇ ਗਰਾਹ ਭੁੱਖ ਤਿਖਾ ਦੋਏ ਭੌਂਕਿਆ ਖਾਧਾ ਹੋਏ ਸਵਾਹ ਪੀ ਖਾਣੇ ਸਿਓ ਦੋਸਤੀ ਚੌਥੀ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਨ ਬਾਅਦ ਮੈਂ ਪੀ ਉੱਠ ਰਚਨ ਬਾਅਦ ਛੇ ਵਰਿਆਂ ਕੀ ਪੈੜ ਬੱਧੀ ਸਭੇ ਬੇਲਾ ਬਾਗ ਸਭ ਜੇ ਅੱਖੀ ਪੌ ਹੋਏ ਨਾਨਕ ਸਾਹਿਬ ਮਨ ਬਸੇ ਸਾਚਾ ਨਾਵਣ ਹੋਏ। ਮਹੱਲਾ ਦੂਜਾ। ਸਹੀ ਪੂਰੇ ਸ਼ਾਹ ਜਿਨੀ ਪੂਰਾ ਪਾਇਆ ਅੱਠੀ ਬੇਪਰਵਾਹ ਰਹਿਣ ਕੱਤੇ ਰੰਗ ਦਰਸ਼ਨ ਰੂਪ ਥਾ ਬਿਰਲੇ ਪਾਈਏ ਕਰਮ ਪੂਰੇ ਪੂਰਾ ਗੁਰਪੂਰਾ ਜਾਂ ਕਾ ਬੋਲ ਨਾਨਕ ਪੂਰਾ ਜੇ ਘਰੇ ਕੱਟੇ ਨਾਹੀ ਤੋਲ ਪੌੜੀ। ਜਾਂ ਤੂੰ ਤਾਂ ਕਿਹਾ ਹੋਏ ਮੈਂ ਸੱਚ ਸੁਣਾਈਏ, ਮੁੱਠੀ ਧੰਦੇ ਚੋਰ ਮਹਿਲ ਨਾ ਪਾਈਏ, ਇੰਨੇ ਚਿੱਤ ਕਠੋਰ ਸੇਵ ਗਵਾਈਏ, ਜਿੱਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈਏ, ਕਿਉਂ ਕਰ ਪੂਰੇ ਵੱਟ ਤੋਲ ਤੁਲਾਈਏ, ਕੋਈ ਨਾ ਆਖੇ ਘੱਟ ਹੋਮੇ ਜਾਈਏ, ਲਖਣ ਖਰੇ ਪੁਰਖ ਦਰ ਬਿਨਾਈਏ, ਸੌਦਾ ਇਕਤ ਹੱਟ ਪੂਰੇ ਗੁਰ ਪਾਈਏ। ਸਲੋਕ ਮਹਲਾ ਦੂਜਾ। ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ, ਤਿਸ ਵਿੱਚ ਨੌ ਨਿਦ ਨਾਮ ਇਕ ਭਾਲੇ ਗੁਣੀ ਗਹੀਰ, ਕਰਮ ਬੰਤੀ ਸਲਾਹਿਆ ਨਾਨਕ ਕਰ ਗੁਰਪੀਰ, ਚੌਥੇ ਪੈਰ ਸਵਾ ਕੇ ਸੁਰਤਿਆਂ ਉਪਜੇ ਚਾਓ, ਤਿਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਮੰਡੀਏ ਕਰਮੀ ਹੋਏ ਪਸਾਓ, ਕਾਂਚਨ ਕਾਇਆ ਕਸੀਏ ਬੰਨੀ ਚੜੇ ਚੜਾਓ, ਜੇ ਹੋਵੇ ਨਦਰ ਸਰਾਫ ਕੀ ਬੋੜ ਨਾ ਪਾਹੀ ਤਾਓ, ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ, ਉੱਥੇ ਖੋਟੇ ਸਟੀਏ ਖਰੇ ਕੀਚੇ ਸਾਵਾਸ, ਬੋਲਣ ਫਾਦਨ ਨਾਨਕਾ ਦੁੱਖ ਸੁੱਖ ਖਸਮੇ ਪਾਸ, ਬੋਲਣ ਫਾਦਰ ਨਾਨਕਾ ਦੁੱਖ ਸੁੱਖ ਖਸਮੇ ਪਾਸ। ਮਹੱਲਾ ਦੂਜਾ। ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਂ ਜਾਂ ਬੁਰਿਆਈਆਂ ਬਾਚੇ ਧਰਮ ਹਜ਼ੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਉਜਲੇ ਹੋਰ ਕੇ

ਖਾਸਾ ਮਹੱਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵੈਣ ਸਿੱਧੀ ਕਿਰਨ ਨਾ ਪਾਈ ਆ ਕਰਮ ਮਿਲੇ ਨਾ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜੇ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਊ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀ ਮਨ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਹੈ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਾਰਾ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਗੇ ਵਡਭਾਵ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨਾਮ ਨਾ ਪਾਇਆ ਤੇ ਪਾਗਣ ਜੰਪਾਸ ਜੋ ਸਤਿਗੁਰ ਸੰਸਗਨ ਨਹੀਂ ਆਏ ਤ੍ਰਿਗ ਜੀਵੇ ਤ੍ਰਿਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਹਰ ਮਸਤਕ ਲਿਖਿਆ ਲਖਾਸ ਤਨ ਤਨ ਸਾ ਸੰਜ ਤਰਸ ਪਾਇਆ ਮਿਲ ਜਾ ਨਾਨ ਨਾ ਪ੍ਰਗਾਰਾ ਗੁਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿੱਤ ਵਹਿ ਉਦਮ ਜੈ ਆਰਾ ਜੀਉ ਪਰਿਆ ਸਹਿਲ ਪੱਥਰ ਮੈਂ ਜੰਤੋ ਪਾਏ ਤਾ ਕਾਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ ਚਰਿਆ ਰਹਾਉ ਜਰਨ ਬਿਤਾ ਲੋ ਸੋ ਤੋ ਬੰਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰੀ ਸੰਭਾਏ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉੜਾ ਵਿਸੈ ਕੋਸਾ ਤੇ ਪਾਸੇ ਬਰੇ ਸਰਿਆ ਤਿੰਨ ਕਵਣ ਖਿਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ
ਸਾਵਨ ਦਾਨ ਦਾਸ ਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ।